ਸੂਤ ਜਤ ਗੰਢੀ ਸਤ ਵਟ ਇਹੋ ਜਿਨੇ ਉਜੀ ਕਾ ਹਈ ਤਾਂ ਪਾਂਡੇ ਘੱਟ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਤਨ ਸੁਮਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬਹਿ ਚੌਕੇ ਪਾਇਆ।

ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜਣ ਜਾ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਆਓ ਸੁਣਦੇ ਹਾਂ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

अस सुन प्रेम उमारा क्यों मिलिए हर जाए।

के हाउ तिन कैला गाँव पाए वेण प्रभ क्यों सुख पाए दूजी नाए जा।

0: ਬੁੱਲੇ ਸ਼ਾਹ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਹੋਵਣ ਅੰਨੇ, ਨਾ ਕੋਈ ਸਾਡੀ ਕਦਰ ਪਛਾਣੇ, ਨਾ ਕੋਈ ਸਾਨੂੰ ਮੰਨੇ।
1: ਈਸ਼ਵਰ ਅੱਲਾ ਤੇਰੇ ਨਾਮ

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਭਰਪੂਰ ਪ੍ਰੋਗਰਾਮ ਆਰਾਧਨਾ। ਆਓ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਚਾਹੀਦਾ। ਬਿਲਕੁਲ ਠੀਕ ਆ ਜੀ,
1: ਕਿਉਂਕਿ ਲਗਾਤਾਰ ਜਿਹੜਾ ਹੈ ਇੱਕੋ ਤਰ੍ਹਾਂ ਦਾ ਜਦੋਂ ਬੀਜ ਆਪਾਂ ਵਰਤਦੇ ਹਾਂ ਉਹਦੇ ਨਾਲ ਫਿਰ ਉਹਦੇ ਉਤਪਾਦਨ ਸਮਰੱਥਾ ਘੱਟ ਜਾਂਦੀ ਹੈ।
0: ਅਤੇ ਮਿਕਦਾਰ ਕਿੰਨੀ ਲੈਣੀ ਆਪਾਂ?
1: ਮਿਕਦਾਰ ਦੀ ਗੱਲ ਵੀ ਇਹ ਆ ਜਾਂਦੀ ਹੈ ਕਿ ਜਦੋਂ ਆਪਾਂ ਪੱਤਝੜ ਰੁੱਤ ਦੀ ਫਸਲ ਦੀ ਗੱਲ ਕਰਦੇ ਹਾਂ ਨਾ
0: ਜੀ,
1: ਇਹਦੇ ਲਈ ਕੋਈ 40 ਤੋਂ ਲੈ ਕੇ 50 ਗ੍ਰਾਮ ਭਾਰ ਦੇ ਆਲੂ
0: ਜੀ,
1: ਜੇ ਵਜ਼ਨ 'ਚ ਲਈਏ 13 ਤੋਂ ਲੈ ਕੇ 18 ਕੁਇੰਟਲ, ਇਹ 20 ਏਕੜ ਦੇ ਹਿਸਾਬ ਆਪਾਂ ਵਰਤਣੇ ਆ
0: ਜੀ ਮਹਾਰਾਜ।
1: ਅਤੇ ਉੱਚੇ ਮਿਆਰ ਦਾ ਰੋਗ ਰਹਿਤ ਬੀਜ। ਇੱਕ ਗੱਲ ਹੋਰ ਹੈ ਵੀ ਬੀਜ ਹਮੇਸ਼ਾ ਬੀਜ ਉਤਪਾਦਨ ਵਿਧੀ ਨਾਲ ਹੀ ਤਿਆਰ ਕਰਨਾ ਚਾਹੀਦਾ।
0: ਬਿਲਕੁਲ ਜੀ।
1: ਅਤੇ ਆ ਵੀ ਆਲੂਆਂ ਦੇ ਖਰੀਂਡ ਰੋਗ ਦੀ ਰੋਕਥਾਮ ਲਈ ਨਾ ਆਪਣੇ ਕੋਲ ਮੌਨਸਰਨ ਦਵਾਈ ਹੈ ਕੋਈ 2.5 ਮਿਲੀਲੀਟਰ, ਇਹ 20 ਲੀਟਰ ਪਾਣੀ ਦੇ ਘੋਲ 'ਚ ਗੋਦਾਮ ਤੋਂ ਕੱਢਣ ਤੋਂ ਬਾਅਦ 10 ਮਿੰਟਾਂ ਲਈ ਡੋਬ ਕੇ ਜਿਹੜਾ ਸੋਧਣਾ ਹੈ।
0: ਠੀਕ।
1: ਬਾਕੀ ਰੰਗਾ ਸਿੰਘ ਜੀ ਦੇਖੋ ਬੱਚਿਆਂ ਵਾਲਿਓ, ਜਿਹੜਾ ਉਲਟਾਵੇਂ ਹਲ ਨਾਲ ਨਾ ਇੱਕ ਵਾਰੀ ਵਾਹੁਣ ਤੋਂ ਬਾਅਦ
0: ਜੀ
1: ਤਵੀਆਂ ਨਾਲ ਜਾਂ ਸਧਾਰਨ ਹਲ ਦੇ ਨਾਲ ਆਪਾਂ ਜ਼ਮੀਨ ਨੂੰ ਵਾਹੁਣਾ। ਸਮੁੱਚੇ ਤੌਰ 'ਤੇ ਵਾਹੀ ਜਿਹੜੀ ਆ ਜ਼ਮੀਨ ਦੀ ਕਿਸਮ 'ਤੇ ਨਿਰਭਰ ਕਰਦੀ ਹੈ। ਹਲਕੀਆਂ ਰੇਤਲੀਆਂ ਜ਼ਮੀਨਾਂ 'ਚ ਕੇਵਲ ਤਵੀਆਂ ਜਿਹੜੀਆਂ ਚਲਾ ਦੇਣੀਆਂ, ਇਹੀ ਕਾਫੀ ਹੁੰਦਾ ਕਿਉਂਕਿ ਪਹਿਲੀ ਭੁਰਭਰੀ ਜ਼ਮੀਨ ਹੈ
0: ਜੀ ਮਾਂ।
1: ਜ਼ਮੀਨ ਤਿਆਰ ਹੋਣ ਤੋਂ ਬਾਅਦ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ,
0: ਅੱਛਾ ਜੀ,
1: ਇਹ ਪਾਉਣੀ ਹੈ।
0: ਬਿਲਕੁਲ ਜੀ।
1: ਅਜਿਹਾ ਕਰਨਾ ਰੂੜੀ ਦੀ ਵਾਹੀ ਨੂੰ ਜਿਹੜਾ ਸਮੇਂ ਖੇਤ 'ਚ ਮਿਲਾਉਣ ਨਾਲ ਵਧੇਰੇ ਗੁਣਕਾਰੀ ਹੁੰਦਾ। ਜੇ ਨਦੀਨ ਜਾਂ ਪਹਿਲੀ ਫਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਏ ਤਾਂ ਆਲੂ ਦੀ ਫਸਲ ਮਾਮੂਲੀ ਵਾਹੀ ਨਾਲ ਵੀ ਲਈ ਜਾ ਸਕਦੀ ਹੈ, ਝਾੜ ਦੇ ਵਿੱਚ ਕੋਈ ਕਮੀ
0: ਨਹੀਂ ਆਉਂਦੀ। ਬਿਲਕੁਲ ਠੀਕ।
1: ਸੋ ਜਿੱਥੋਂ ਤੱਕ ਗੱਲ ਤੌਰ ਤਰੀਕੇ ਦੀ ਹੈ ਰੰਗਾ ਸਿੰਘ ਜੀ, ਵੀ ਜਦੋਂ ਜ਼ਮੀਨ ਪੂਰੀ ਤਰ੍ਹਾਂ ਹੋ ਜਾਂਦੀ ਹੈ ਤਿਆਰ
0: ਜੀ
1: ਤਾਂ ਵੱਟਾਂ 'ਤੇ ਲਾਓ ਨਿਸ਼ਾਨ।
0: ਅੱਛਾ ਜੀ।
1: ਬਿਜਾਈ ਹੱਥੀਂ ਕਰਨੀ ਹੋਵੇ ਤਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ ਕਰ ਲਓ। ਵੱਟਾ 60 ਸੈਂਟੀਮੀਟਰ ਦੀ ਵਿੱਥ ਅਤੇ ਆਲੂ ਆਪੋ ਵਿੱਚ 20 ਸੈਂਟੀਮੀਟਰ ਦੀ ਵਿੱਥ 'ਤੇ ਹੋਣੇ ਚਾਹੀਦੇ ਹੈ
0: ਜੀ ਮਹਾਰਾਜ।
1: ਮਸ਼ੀਨ ਨਾਲ ਬਿਜਾਈ ਲਈ ਮਸ਼ੀਨ ਦੀ ਉਪਲਬਧਤਾ ਅਨੁਸਾਰ ਵੱਟ ਤੋਂ ਵੱਟ ਅਤੇ ਆਲੂ ਤੋਂ ਆਲੂ ਦਾ ਫਾਸਲਾ ਜਿਹੜਾ ਹੈ ਉਹ ਕੋਈ 65.18 ਸੈਂਟੀਮੀਟਰ ਜਾਂ ਫਿਰ 75.15 ਸੈਂਟੀਮੀਟਰ ਇਹ ਰੱਖਣਾ।
0: ਠੀਕ।
1: ਜਿੱਥੋਂ ਤੱਕ ਦੱਖਣ ਪੱਛਮੀ ਜ਼ਿਲ੍ਹਿਆਂ 'ਚ ਬਿਜਾਈ ਦੀ ਗੱਲ ਕਰਦੇ ਹਾਂ, 50 ਤੋਂ ਲੈ ਕੇ 55 ਸੈਂਟੀਮੀਟਰ ਚੌੜੇ ਬੈੱਡਾਂ ਉੱਤੇ 2 ਕਤਾਰਾਂ 'ਚ ਕਰਨ ਨਾਲ ਝਾੜ ਵੱਧ ਮਿਲਦਾ
0: ਅਤੇ
1: ਪਾਣੀ ਦੀ ਬੱਚਤ ਵੀ ਹੁੰਦੀ ਹੈ।
0: ਠੀਕ।
1: ਇੱਕ ਰੰਗਾ ਸਿੰਘ ਜੀ ਇਹ 'ਚ ਨੁਕਤਾ ਇਹ ਵੀ ਹੈ ਕਿ ਆਲੂ ਬੀਜਣ ਸਮੇਂ ਨਾ ਜੀਵਾਣੂ ਖਾਦ ਜਿਹੜੀ ਹੈ
0: ਜੀ
1: ਇਹ 4 ਕਿਲੋ 20 ਏਕੜ ਨੂੰ ਮਿੱਟੀ 'ਚ ਰਲਾ ਕੇ ਪਾਉਣ ਨਾਲ ਵੀ ਆਲੂ ਦਾ ਝਾੜ ਵੱਧ ਜਾਂਦਾ।
0: ਵਾਹ ਜੀ ਵਾਹ।
1: ਅਤੇ ਇਹਦੇ ਨਾਲ ਹੋਰ ਵੀ ਹੈ ਵੀ ਜ਼ਮੀਨ ਦੀ ਸਿਹਤ 'ਚ ਵੀ ਸੁਧਾਰ ਹੁੰਦਾ।
0: ਬਿਲਕੁਲ ਹੁੰਦਾ ਜੀ।
1: ਸੋ ਇਹ ਟੀਕਾ ਜਿਹੜਾ ਹੈ ਸਾਨੂੰ ਯੂਨੀਵਰਸਿਟੀ ਤੋਂ ਮਿਲ ਜਾਂਦਾ ਹੈ।
0: ਠੀਕ।
1: 20 ਟਨ ਗੋਹੇ ਦੀ ਰੂੜੀ ਹੈ ਜਾਂ ਫਿਰ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ ਦੀ ਆਪਾਂ ਇਹ ਦੇ ਸਕਦੇ ਹਾਂ, 25 ਕਿਲੋ ਫਾਸਫੋਰਸ ਹੈ, 25 ਕਿਲੋ ਪੋਟਾਸ਼ ਹੈ, 20 ਏਕੜ ਦੇ ਹਿਸਾਬ ਇਹ ਵਰਤਣੀਆਂ ਹੈ। ਖੇਤ 'ਚ 25 ਕੁਇੰਟਲ 20 ਏਕੜ ਦੇ ਹਿਸਾਬ ਨਾਲ ਪਰਾਲੀ ਵਿਛਾਉਣ 'ਤੇ 18 ਕਿਲੋ 20 ਏਕੜ ਘੱਟ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ, ਇਸ ਗੱਲ ਦਾ ਆਪਾਂ ਧਿਆਨ ਰੱਖਣਾ।
0: ਬਿਲਕੁਲ ਜੀ।
1: ਸਾਰੀ ਫਾਸਫੋਰਸ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਇਹ ਬਿਜਾਈ ਵੇਲੇ ਪਾਓ
0: ਜੀ,
1: ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜਨ ਸਮੇਂ ਪਾ ਦਿਓ।
0: ਠੀਕ।
1: ਜੇ ਮਿੱਟੀ ਪਰਖ ਰਿਪੋਰਟ 'ਚ ਖੁਰਾਕੀ ਤੱਤਾਂ ਦੀ ਘਾਟ ਦੱਸੀ ਹੋਵੇ ਤਾਂ ਫਿਰ ਮਾਤਰਾ ਜਿਹੜੀ ਘਟਾ ਵਧਾਅ ਵੀ ਥੋੜ੍ਹੀ
0: ਸਕਦੇ ਹਾਂ
1: ਇਹਦੇ 'ਚ ਕੋਈ ਇੱਦਾਂ ਨਹੀਂ ਹੈ। ਇੱਕ ਹੋਰ ਜਿਹੜਾ ਹੈ ਇਹਦੇ 'ਚ ਕੰਮ ਆਪਾਂ ਕਰ ਸਕਦੇ ਹਾਂ ਕਿ ਬਾਇਓਜ਼ਾਈਨ ਜਿਹੜਾ ਹੈ ਇਹਦੇ ਕਿਣਕਿਆਂ ਅਤੇ ਤਰਲ ਦੀ ਵਰਤੋਂ ਨਾਲ ਆਲੂਆਂ ਦੀ ਪੈਦਾਵਾਰ ਵੱਧਦੀ ਹੈ।
0: ਅੱਛਾ ਜੀ।
1: ਬਾਇਓਜ਼ੈਮ ਦੀ ਵਰਤੋਂ ਖਾਦਾਂ ਦੀ ਵਰਤੋਂ ਦੇ ਨਾਲ ਹੀ ਕਰਨੀ ਹੈ
0: ਜੀ ਮਹਾਰਾਜ।
1: ਅਤੇ 8 ਕਿਲੋ 20 ਏਕੜ ਦੇ ਹਿਸਾਬ ਨਾਲ ਪਹਿਲਾਂ ਆਲੂਆਂ ਦੀ ਬਿਜਾਈ ਸਮੇਂ ਨਾ ਅਤੇ ਫਿਰ 8 ਕਿਲੋ 20 ਏਕੜ ਮਿੱਟੀ ਚੜਾਉਣ ਦੇ ਸਮੇਂ ਉਦੋਂ ਪਾਉਣਾ। ਇਸ ਤੋਂ ਇਲਾਵਾ ਬਾਇਓਜ਼ੈਮ ਤਰਲ ਦੀ ਵਰਤੋਂ 200 ਮਿਲੀਲੀਟਰ 20 ਏਕੜ ਦੇ ਹਿਸਾਬ ਨਾਲ ਸਪਰੇਅ ਕਰ ਦੇਣੀ ਹੈ
0: ਜੀ।
1: ਅਤੇ ਬਾਇਓਜ਼ੈਮ ਦੀ ਵਰਤੋਂ ਨਾਲ ਆਲੂਆਂ ਦੀ ਪੈਦਾਵਾਰ ਦੇ ਵਿੱਚ ਚੰਗਾ ਜਿਹੜਾ ਹੈ ਇਹ ਵਾਧਾ ਹੁੰਦਾ ਹੈ।
0: ਠੀਕ ਹੈ ਮਹਾਰਾਜ।
1: ਸੋ ਬੱਚਿਆਂ ਵਾਲੇ ਗੱਲ ਇਹ ਹੈ ਵੀ ਮਿੱਟੀ ਚੜਾਉਣੀ ਹੈ ਸਮੇਂ ਦੇ ਲਿਹਾਜ਼ ਦੇ ਨਾਲ, ਬਿਜਾਈ ਤੋਂ ਕੋਈ 25 ਤੋਂ 30 ਦਿਨਾਂ ਦੇ ਬਾਅਦ ਆਪਾਂ ਇਹ ਕੰਮ ਕਰਦੇ ਹਾਂ। ਅਤੇ ਸਭ ਤੋਂ ਜਿਹੜਾ ਮੁੱਢਲਾ ਕੰਮ ਰੰਗਾ ਸਿੰਘ ਜੀ ਇਹ ਹੈ ਵੀ ਨਦੀਨ ਜਿਹੜੇ ਹੈ ਇਹ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਕਰਦੇ ਆ ਲੋਕ ਦੀ ਫਸਲ।
0: ਬਿਲਕੁਲ।
1: ਸੋ ਨਦੀਨ ਨਾਸ਼ਕਾਂ ਦੀ ਵਰਤੋਂ ਜਿਹੜੀ ਹੈ ਇਹਦਾ ਢੰਗ ਤਰੀਕਾ ਇਹੀ ਹੈ ਵੀ ਜੇ ਤਾਂ ਆਪਾਂ ਸਟੋਮ ਵਰਤਣੀ ਹੈ 30 ਤਾਕਤ, ਪੈਂਡੀਮੈਂਥਲਿਨ ਗਰੁੱਪ ਹੈ, 1 ਲੀਟਰ ਦਵਾਈ ਹੈ, ਨਦੀਨ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ।
0: ਠੀਕ।
1: ਇਸੇ ਤਰ੍ਹਾਂ ਐਰੀਲੂਨ ਦਵਾਈ ਹੈ, ਆਈਸੋਪ੍ਰੋਟੋਯੂਰਾਨ ਗਰੁੱਪ ਹੈ ਆਪਣੇ ਕੋਲ 75 ਤਾਕਤ, 500 ਗ੍ਰਾਮ ਦਵਾਈ ਲੈਣੀ ਹੈ, ਕੰਮ ਇਹਦਾ ਵੀ ਨਦੀਨ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ
0: ਜੀ।
1: ਇਸੇ ਤਰ੍ਹਾਂ ਐਟਰਾਟਾਫ ਹੈ 200 ਗ੍ਰਾਮ ਲੈਣੀ ਹੈ ਐਟਰਾਜ਼ੀਨ ਗਰੁੱਪ ਦੀ, ਅਤੇ ਇਸੇ ਤਰ੍ਹਾਂ ਸੈਨਕੋਰ ਹੈ 70 ਤਾਕਤ ਆਪਣੇ ਕੋਲ 200 ਗ੍ਰਾਮ, ਇਹ ਨਦੀਨਾਂ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ
0: ਜੀ,
1: ਇਹ ਧਿਆਨ ਆਪਾਂ ਰੱਖਣਾ ਹੈ।
0: ਬਿਲਕੁਲ ਜੀ।
1: ਅਤੇ ਜੇ ਆਪਾਂ ਗ੍ਰੈਮੈਕਸ

0: ਲੈਣੀ ਹੈ 24 ਤਾਕਤ, ਇਹਦੇ 'ਚ 500 ਤੋਂ ਲੈ ਕੇ 750 ਮਿਲੀਟਰ ਦੀ ਮਿਕਦਾਰ ਹੈ। ਜਦ ਆਲੂਆਂ ਦਾ ਜੰਮ 5 ਤੋਂ 10 ਫੀਸਦ ਹੋਵੇ ਉਦੋਂ ਆਪਾਂ ਇਹਦੀ ਵਰਤੋਂ ਕਰਨੀ ਹੈ।
1: ਬਿਲਕੁਲ ਜੀ।
0: ਸੋ ਇਹ ਨਦੀਨਾਂ ਦੀ ਰੋਕਥਾਮ ਕਰਨ ਦਾ ਬਹੁਤ ਜ਼ਿਆਦਾ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ। ਬਾਕੀ ਸਿੰਚਾਈ ਹੈ, ਖਾਲਾਂ ਰਾਹੀਂ ਵੀ ਕਰਦੇ ਹਾਂ, ਤੁਪਕਾ ਸਿੰਚਾਈ ਵਿਧੀ ਰਾਹੀਂ ਵੀ ਆਪਾਂ ਕਰਦੇ ਹਾਂ, ਇਹ ਤਾਂ ਆਪਣੇ ਆਪਣੇ ਢੰਗ ਤਰੀਕੇ ਹੈ ਜੀ, ਹੈ ਕਿ ਨਹੀਂ। ਸੋ ਇਹ ਮੁੱਢਲੀਆਂ ਗੱਲਾਂ ਹੈ ਆਲੂਆਂ ਦੀ ਕਾਸ਼ਤਕਾਰੀ ਦੇ ਵਿੱਚ ਜਿਹੜੀ ਆਪਾਂ ਧਿਆਨ 'ਚ ਰੱਖਣੀਆਂ ਹੈ। ਸਭ ਤੋਂ ਮੁੱਢਲੀ ਗੱਲ ਤਾਂ ਇਹੀ ਹੈ ਕਿ ਬੀਜ ਜਿਹੜਾ ਨਰੋਆ ਭਰੋਸੇਮੰਦ ਔਰ ਬਹੁਤਾ ਪੁਰਾਣਾ ਬੀਜ ਨਹੀਂ ਵਰਤਣਾ,
1: ਠੀਕ
0: ਹੈ ਨਾ। ਬੀਜ ਦੀ ਸੋਧ ਵੀ ਕਰਨੀ ਹੈ, ਬਾਇਓਜ਼ਾਈਮ ਦੀ ਆਪਾਂ ਗੱਲ ਕੀਤੀ ਹੈ
1: ਜੀ,
0: ਹੈ ਨਾ, ਜਾਂ ਟੀਕੇ ਦੀ ਗੱਲ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਇਜ਼ਾਫਾ ਕਰਦੀਆਂ ਇਹਦੇ ਝਾੜ ਦੇ ਵਿੱਚ।
1: ਬਿਲਕੁਲ ਜੀ।
0: ਚੱਲੀਏ ਆਪਾਂ,
1: ਚੱਲੀਏ ਜੀ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਇਹ ਸੀ ਮਾਨਸ ਖਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਂ ਤੁਹਾਨੂੰ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਦੱਸ ਦੇਈਏ।

ਤੋਂ ਥੋੜੀ ਦੇਰ ਬਾਅਦ ਯਾਨੀ 7 ਵਜੇ 7:02 ਤੇ ਸੁਣੋਗੇ ਜਾਣਕਾਰੀਆਂ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਕੁਝ ਪੰਜਾਬੀ ਫਿਲਮੀ ਗੀਤ ਸੁਣਵਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ ਸਵੇਰੇ 8:40 ਤੇ।

0: ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਆਵਾਂਗੇ ਸ਼ਾਮੀ 4 ਵਜੇ ਤੇ ਸਭਾ ਦੇ ਸ਼ੁਰੂ ਵਿੱਚ ਕੁਝ ਪੰਜਾਬੀ ਫਿਲਮੀ ਗੀਤ ਸੁਣੋਗੇ। ਪ੍ਰੋਗਰਾਮ ਹੋਏਗਾ ਪੰਜਾਬੀ ਫਿਲਮ ਸੰਗੀਤ। ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮੀ 5:30 ਵਜੇ। ਛੇ ਵਜੇ ਦੇਸ਼ ਪਿਆਰ ਦੇ ਕੁਝ ਗੀਤ ਸੁਣਵਾਏ ਜਾਣਗੇ ਤੇ ਨਾਲ ਹੀ ਮੌਸਮ ਦਾ ਹਾਲ ਸੁਣਾਇਆ ਜਾਏਗਾ। ਸ਼ਾਮੀ 6:30 ਵਜੇ ਦਿਹਾਤੀ ਪ੍ਰੋਗਰਾਮ ਲੈ ਕੇ ਆਵਾਂਗੇ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਸਵੱਛਤਾ ਸੰਬੰਧੀ ਕਾਨੂੰਨ, ਇਸ ਬਾਰੇ ਡਾਕਟਰ ਰਘੁਬੀਰ ਨਾਲ ਗੱਲਬਾਤ ਸੁਣਵਾਈ ਜਾਏਗੀ ਤੇ ਰਾਤ 7 ਵਜੇ ਸਪੋਂਸਰਡ ਪ੍ਰੋਗਰਾਮ ਸੁਣੋਗੇ ਕਿਸਾਨ ਵਾਣੀ। ਇਸ ਪ੍ਰੋਗਰਾਮ ਵਿੱਚ ਖੇਤੀ ਸੰਗੇ ਸੰਦੇਸ਼, ਕਿਸਾਨ ਸਮਾਚਾਰ, ਮੌਸਮ ਦਾ ਹਾਲ ਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਹੇਹਾ ਸਮਕਾਲੀਨ ਕਰਨਾ ਵਿਧੀ ਦੇ ਲਾਭ, ਇਸ ਬਾਰੇ ਗੱਲਬਾਤ ਕੀਤੀ ਡਾਕਟਰ ਨਰਿੰਦਰ ਸਿੰਘ ਨਾਲ, ਤੁਹਾਨੂੰ ਵੀ ਸੁਣਵਾਈ ਜਾਏਗੀ। 7:40 ਤੇ ਸਮਾਚਾਰ ਦਰਸ਼ਨ ਪ੍ਰੋਗਰਾਮ ਸੁਣਵਾਇਆ ਜਾਏਗਾ ਤੇ ਆਬਸ਼ਾਰ ਪ੍ਰੋਗਰਾਮ ਸੁਣੋਗੇ ਰਾਤ 7:45 ਤੇ। ਰਾਤ 8 ਵਜੇ ਜਾਪਾਨ ਵਿੱਚ ਏਸ਼ੀਅਨ ਗੇਮਸ 2026 ਦਾ ਵੇਰਵਾ ਦਿੱਤਾ ਜਾਏਗਾ ਤੇ ਨਾਲ ਹੀ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 10:02 ਤੇ ਸੁਰ ਸਾਧਨਾ ਪ੍ਰੋਗਰਾਮ ਦੇ ਵਿੱਚ ਸ਼ਾਸਤਰੀ ਸੰਗੀਤ ਗਾਇਕ ਡਾਕਟਰ ਜੋਤੀ ਮੀਤੂ ਦਾ ਸਿਤਾਰ ਵਾਦਨ ਰਾਗ ਕਿਰਵਾਨੀ ਸੁਣਾਇਆ ਜਾਏਗਾ। ਤਬਲਾ ਸੰਗਤ ਕਰਨਗੇ ਜਗਮੋਹਨ ਸਿੰਘ ਤੇ ਸਰਗਮ ਪ੍ਰੋਗਰਾਮ ਸੁਣਨਗੇ ਰਾਤ 10:30। ਪੂਰੇ ਦਿਨ ਵਿੱਚ ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਨਿਰਧਾਰਿਤ ਸਮੇਂ ਤੇ ਵਾਰੋਵਾਰ ਪ੍ਰਸਾਰਿਤ ਕੀਤੇ ਜਾਣਗੇ। ਇਸ ਹੀ ਅੱਜ ਦੇ ਬਾਕੀ ਦਿਨ ਦੇ ਪ੍ਰੋਗਰਾਮਸ ਤੇ ਹੁਣ ਸਮਾਂ ਹੋ ਰਿਹਾ, ਆਓ ਸੁਣਦੇ ਹਾਂ ਸੰਸਕ੍ਰਿਤ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਈਐਮ ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ੍ਰੂਯੰਤਾਂ ਪ੍ਰਵਾਚਕ ਪੁਨੀਤ ਤ੍ਰਿਪਾਠੀ। अथ वार्ताः। प्रधानमन्त्री नरेन्द्र मोदी अद्य नवदिल्ल्यां यशोभूमि इत्यत्र ऐषमः सेमिकॉन इंडिया इत्यस्य उद्घाटनं करिष्यति। अस्मिन् अवसरे प्रधानमन्त्री उपस्थितान् जनान् अपि सम्बोधयिष्यति। त्रिदिवसीयस्य सम्मेलनस्य प्रदर्शन्याः च आयोजनं सिलिकॉन टू सिस्टम बिल्डिंग द इकोसिस्टम इत्यस्मिन् विषये भविष्यति। अस्मिन् सम्मेलने अर्धचालक विद्युत प्रौद्योगिकी मूल्यश्रृंखलया सम्बद्धाः वैश्विकाः भारतीयाश्च उद्योगाः, नीति निर्मातारः, निवेशकाः, अनुसन्धानकर्तारः, नवोद्यमाः, शैक्षणिक संस्थाः, छात्राश्च एकत्रिताः भविष्यन्ति। उद्घाटनात् पूर्वं प्रधानमन्त्री ह्यः नवदिल्ल्यां प्रमुखैः वैश्विक मुख्य कार्यपालकैः सह अर्धचालक सम्बन्धस्य विशिष्टोपवेशनस्य अध्यक्षतां कृतवान्। श्रीमोदी भारतस्य अर्धचालकक्षेत्रस्य सुदृढीकरणाय प्रशासनस्य उद्योगक्षेत्रस्य च मध्ये घनिष्ठ सहकार्यस्य आवश्यकतायै बलं प्रदत्तवान्। भाजपेति दलं प्रधानमन्त्रिणः नरेन्द्रमोदिनः जन्मदिवसस्योपलक्ष्ये अद्य आरभ्य मासैकपर्यन्तं राष्ट्रव्यापी सेवासंकल्प अभियानम् आयोजयिष्यति। अस्य अभियानस्य केन्द्रे जनसेवायां प्रधानमन्त्रिणः प्रतिबद्धतायाः प्रकाशनं तथा विशेषतः युवजनानां सेवाकार्येषु प्रवृत्त्यर्थं प्रोत्साहनं भविष्यति। अनेन अभियानेन गुजरातराज्यस्य मुख्यमन्त्रिरूपेण श्रीमोदिनः 1,200,000 वर्षस्य अक्टूबर मासस्य 7 दिनाङ्के शपथग्रहणस्य 25 वर्ष पूर्तिरपि स्मरिष्यते। प्रधानमन्त्रिणः जन्मदिवसः अद्य सेवादिवसरूपेण आचरिष्यते तथा देशस्य विभिन्नेषु भागेषु रक्तदानशिबिराणि आयोजयिष्यन्ते। अद्य सायंकाले आशीर्वाद का दिया इति कार्यक्रममपि आयोजयिष्यते। अस्मिन् कार्यक्रमे परिवाराः प्रधानमन्त्रिणः 25 वर्षीय जनसेवायै कृतज्ञतां प्रकटयन्तः दीपाः प्रज्वालयिष्यन्ते। अद्य प्रधानमन्त्री विश्वकर्मा योजनायाः 3 वर्षाः पूरिताः।

ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ। ਬਈ ਆਪਣੇ ਵਿਆਹ ਦੇ ਵਿੱਚ ਮੁੰਡਾ ਨੱਚਦਾ ਫਿਰੇ ਤੇ ਸੱਚ ਦੱਸਾਂ ਆਪਣੇ ਵਿਆਹ ਦੇ ਵਿੱਚ ਨੱਚਣ ਦਾ ਸਵਾਦ ਵੀ ਵੱਖਰਾ ਹੀ ਹੁੰਦਾ। ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ ਸ਼ੀਤਲ ਦੇ ਨਾਲ। ਜੀ ਤੁਹਾਨੂੰ ਮੈਂ ਇਹ ਕਹਾਂ ਕਿ ਬਈ ਤੁਸੀਂ ਅੱਧਾ ਘੰਟਾ ਸਿਰਫ ਨੀਂਦ ਲੈਣੀ ਹੈ ਤੇ ਗਹਿਰੀ ਨੀਂਦ ਲੈਣੀ ਹੈ ਤੇ ਇਹਦੇ ਬਦਲੇ ਮੈਂ ਤੁਹਾਨੂੰ ਦੇਵਾਂਗੀ 10 ਲੱਖ ਰੁਪਿਆ। ਹੁਣ ਸੋਚੋ ਨੀਂਦ ਆਏਗੀ ਜਾਂ ਫਿਰ ਇਹ ਸੋਚ ਕੇ ਨੀਂਦ ਉੱਡ ਜਾਏਗੀ ਕਿ 10 ਲੱਖ ਰੁਪਏ ਦਾ ਤੁਸੀਂ ਕਰੋਗੇ ਕੀ। ਜੀ ਹਾਂ, ਜਾਪਾਨ ਦੇ ਟੋਕੀਓ ਦੇ ਵਿੱਚ ਅਕਤੂਬਰ ਮਹੀਨੇ ਵਿੱਚ ਇੱਕ ਇਹੋ ਜਿਹਾ ਹੀ ਅਨੋਖਾ ਮੁਕਾਬਲਾ ਹੋਣ ਵਾਲਾ ਹੈ। ਇਸ ਮੁਕਾਬਲੇ ਦਾ ਨਾਮ ਹੈ ਮੈਟ੍ਰਿਸ ਬਾਈ ਕਵਾਲਾ। ਕਹਿੰਦੇ ਵੀ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਨਾ 90 ਮਿੰਟ ਦੇ ਲਈ ਸੌਣ ਲਈ ਕਿਹਾ ਜਾਏਗਾ। ਸਿਰਫ ਇਹੀ ਸ਼ਰਤ ਨਹੀਂ ਹੈ ਕਿ ਤੁਸੀਂ ਸੌਣਾ, ਸ਼ਰਤ ਇਹ ਵੀ ਹੈ ਕਿ 90 ਮਿੰਟ ਵਿੱਚ ਤੁਸੀਂ ਗਹਿਰੀ ਨੀਂਦ ਲੈਣੀ ਹੈ ਤੇ ਇਸ ਬਦਲੇ ਤੁਹਾਨੂੰ 13 ਲੱਖ ਰੁਪਏ ਮਿਲਣਗੇ। ਮੁਕਾਬਲੇਬਾਜ਼ਾਂ ਨੂੰ ਚੰਗੀ ਤੇ ਗਹਿਰੀ ਨੀਂਦ ਵੀ ਲੈਣੀ ਪਏਗੀ ਤੇ ਆਯੋਜਕ ਇਹ ਦੇਖਣਗੇ ਕਿ ਕੌਣ ਕਿੰਨੀ ਜਲਦੀ ਸੌਂਦਾ ਤੇ ਕੌਣ ਸਭ ਤੋਂ ਵੱਧ ਨੀਂਦ ਲੈਂਦਾ। ਇੱਥੇ ਹੁਣ ਇੱਕ ਵੱਡਾ ਟਵਿਸਟ ਵੀ ਨਾਲ ਹੈ। ਜਦੋਂ ਮੁਕਾਬਲੇਬਾਜ਼ ਸੌਣ ਦੀ ਕੋਸ਼ਿਸ਼ ਕਰਨਗੇ ਨਾ, ਉਦੋਂ ਆਯੋਜਕ ਉਹਨਾਂ ਦੀ ਨੀਂਦ ਵਿੱਚ ਰੁਕਾਵਟਾਂ ਵੀ ਪਾਉਣਗੇ। ਮਤਲਬ ਕਿ ਤੁਸੀਂ ਸੁਪਨਿਆਂ ਦੀ ਦੁਨੀਆ ਦੇ ਵਿੱਚ ਜਾਣਾ ਚਾਹੁੰਦੇ ਹੋ ਪਰ ਮੁਕਾਬਲਾ ਤੁਹਾਨੂੰ ਵਾਪਸ ਹਕੀਕਤ ਵਿੱਚ ਖਿੱਚਣ ਦੀ ਕੋਸ਼ਿਸ਼ ਕਰੇਗਾ। ਜੋ ਮੁਕਾਬਲੇਬਾਜ਼ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗਾ ਉਸਨੂੰ 13 ਲੱਖ ਰੁਪਏ ਦਾ ਇਨਾਮ ਮਿਲੇਗਾ। ਸਵਾਲ ਇਹ ਹੈ ਕਿ ਜਾਪਾਨ ਦੇ ਵਿੱਚ

ਜਿਹਾ ਅਜੀਬੋ ਗਰੀਬ ਮੁਕਾਬਲਾ ਕਰਵਾਉਣ ਦੀ ਆਖਿਰ ਜ਼ਰੂਰਤ ਕਿਉਂ ਪਈ? ਬਈ ਇਸ ਦੇ ਪਿੱਛੇ ਵੀ ਇੱਕ ਦਿਲਚਸਪ ਸੋਚ ਹੈ। ਕਹਿੰਦੇ ਅੱਜ ਦੀ ਦੁਨੀਆ ਦੇ ਵਿੱਚ ਲੋਕ ਪੈਸੇ, ਕੰਮ, ਮੋਬਾਈਲ, ਤਣਾਵ, ਭੱਜ ਦੌੜ ਦੇ ਵਿੱਚ ਇੰਨੇ ਰੁੱਝੇ ਹੋਏ ਨੇ ਕਿ ਸੌਣ ਦੇ ਲਈ ਵੀ ਉਹਨਾਂ ਦੇ ਕੋਲ ਸਮਾਂ ਨਹੀਂ ਹੈ। ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਕਈ ਵਾਰ ਰੁਕਾਵਟਾਂ ਵੀ ਤਾਂ ਜ਼ਰੂਰੀ ਨੇ। ਸ਼ਾਇਦ ਇਸ ਦਾ ਮਤਲਬ ਇਹ ਵੀ ਹੈ ਕਿ ਲੋਕਾਂ ਨੂੰ ਨੀਂਦ ਦੀ ਮਹੱਤਤਾ ਦੱਸੀ ਜਾਵੇ, ਚੰਗੀ ਨੀਂਦ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ, ਇਹ ਦੱਸਣਾ ਕਿ ਆਰਾਮ ਵੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਸੋਚੋ ਤੁਸੀਂ ਕਿੰਨੇ ਘੰਟੇ ਦੀ ਨੀਂਦ ਲੈਂਦੇ ਹੋ? ਜਿੰਨੇ ਵੀ ਘੰਟੇ ਦੀ ਨੀਂਦ ਲੈਂਦੇ ਹੋ, ਕੀ ਉਹ ਨੀਂਦ ਤੁਹਾਡੀ ਗਹਿਰੀ ਹੁੰਦੀ ਹੈ? ਜੇ ਨਹੀਂ ਹੁੰਦੀ ਹੈ ਨਾ, ਤਾਂ ਫਿਰ ਚੰਗੀ ਨੀਂਦ ਲੈਣ ਵਾਸਤੇ ਚੰਗੇ ਰਸਾਲੇ ਪੜ੍ਹੋ, ਚੰਗੀਆਂ ਚੀਜ਼ਾਂ ਵੇਖੋ, ਚੰਗੀ ਸੋਚ ਰੱਖੋ, ਤਾਂ ਕਿ ਭੱਜ ਦੌੜ ਦੇ ਨਾਲ ਨਾਲ ਤੁਹਾਨੂੰ ਬਰਾਬਰ ਦੀ ਚੰਗੀ ਨੀਂਦ ਵੀ ਆਵੇ ਤੇ ਤੁਹਾਡੀ ਸਿਹਤ ਜਿਹੜੀ ਹੈ ਉਹ ਤੰਦਰੁਸਤ ਰਹੇ। ਇਹ ਗੀਤ ਸੁਣੋ, ਕਿਉਂਕਿ ਗੀਤ ਵੀ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਵਿੱਚ ਮਦਦਗਾਰ ਹੁੰਦਾ ਹੈ।

ਅਲਕਾ ਯਾਗਨਿਕ ਤੇ ਗੁਰਦਾਸ ਮਾਨ ਦਾ ਗਾਇਆ ਗੀਤ ਫਿਲਮ ਮਿੰਨੀ ਪੰਜਾਬ ਦੇ ਵਿੱਚੋਂ ਤੁਸੀਂ ਸੁਣ ਰਹੇ ਸੀ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੈ ਜੀ ਸੋਹਣੀ ਸਵੇਰ। ਦੋਸਤੋ ਜ਼ਰਾ ਇੱਕ ਵਾਰ ਸੋਚੋ ਤੇ ਫਿਰ ਮੈਨੂੰ ਦੱਸਿਓ, ਜੇ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਚੱਲ ਰਹੀ ਹੋਵੇ, ਤੁਸੀਂ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਹੋਵੋ, ਤੁਹਾਡੇ ਬੁੱਲ ਖਾਮੋਸ਼ ਹੋਣ, ਨਾ ਆਵਾਜ਼ ਹੋਵੇ ਨਾ ਸ਼ਬਦ ਹੋਣ, ਸਿਰਫ ਦਿਮਾਗ ਦੇ ਅੰਦਰ ਹੀ ਚੱਲ ਰਹੀ ਹੋਵੇ ਪੂਰੀ ਦੁਨੀਆ, ਫਿਰ ਕੀ ਹੋਏਗਾ? ਸੋਚੋ ਜੇ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਉਹ ਸ਼ਬਦ ਸਕਰੀਨ ਤੇ ਦਿਖਾਈ ਦੇਣ ਲੱਗ ਪੈਣ, ਜਾਂ ਫਿਰ ਇੱਕ ਕੰਪਿਊਟਰ ਤੁਹਾਡੇ ਮਨ ਦੀ ਆਵਾਜ਼ ਨੂੰ ਪੜ੍ਹਨਾ ਸ਼ੁਰੂ ਕਰ ਦੇਵੇ ਤੇ ਤੁਹਾਡੀ ਗੱਲ ਨੂੰ ਆਵਾਜ਼ ਦੇ ਦੇਵੇ। ਮੈਨੂੰ ਲੱਗਦਾ ਹੈ ਕਿ ਕਿਸੇ ਸਾਇੰਸ

0: ਫਿਕਸ਼ਨ ਤੋਂ ਘੱਟ ਨਹੀਂ ਹੈ। ਪਰ ਨਿਊਰੋਸਾਇੰਸ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਸ ਕਲਪਨਾ ਨੂੰ ਹਕੀਕਤ ਵਿੱਚ ਬਦਲ ਦਿੱਤਾ। ਇੱਕ ਅਜਿਹੀ ਔਰਤ ਬਾਰੇ ਜਿਸ ਨੂੰ ਬਿਮਾਰ ਹੋਇਆ ਬਹੁਤ ਸਾਲ ਹੋ ਚੁੱਕੇ ਸਨ, ਉਸਦੇ ਸਰੀਰ ਦੀਆਂ ਸਾਰੀਆਂ ਸਮਰੱਥਾਵਾਂ ਖਤਮ ਹੋ ਚੁੱਕੀਆਂ ਸਨ, ਇੱਥੋਂ ਤੱਕ ਕਿ ਉਹ ਔਰਤ ਬੋਲਣ ਦੀ ਸਮਰੱਥਾ ਵੀ ਖਤਮ ਕਰ ਚੁੱਕੀ ਸੀ। ਪਰ ਇੱਕ ਚੀਜ਼ ਅਜੇ ਵੀ ਪੂਰੀ ਤਰ੍ਹਾਂ ਜ਼ਿੰਦਾ ਸੀ, ਉਹ ਸੀ ਉਸਦੇ ਮਨ ਦੀ ਆਵਾਜ਼। ਉਹ ਬਹੁਤ ਕੁਝ ਕਹਿਣਾ ਚਾਹੁੰਦੀ ਸੀ, ਆਪਣੇ ਜਜ਼ਬਾਤ ਸਾਂਝੇ ਕਰਨਾ ਚਾਹੁੰਦੀ ਸੀ, ਪਰ ਸ਼ਬਦ ਮਨ ਵਿੱਚ ਕੈਦ ਸਨ। ਇੱਥੇ ਨਿਊਰੋ ਟੈਕਨੋਲੋਜੀ ਨੇ ਇੱਕ ਨਵਾਂ ਦਰਵਾਜ਼ਾ ਖੋਲਿਆ। ਬ੍ਰੇਨ ਕੰਪਿਊਟਰ ਇੰਟਰਫੇਰੈਂਸ ਦੀ ਮਦਦ ਦੇ ਨਾਲ ਦਿਮਾਗ ਦੇ ਉਹ ਨਿਊਰੋਲੋਜੀਕਲ ਸਿਗਨਲਸ ਰਿਕਾਰਡ ਕੀਤੇ ਜੋ ਬੋਲਣ ਦੀ ਕੋਸ਼ਿਸ਼ ਦੇ ਨਾਲ ਜੁੜੇ ਹੁੰਦੇ ਨੇ, ਤੇ ਫਿਰ AI ਐਲਗੋਰਿਦਮਸ ਉਹਨਾਂ ਸਿਗਨਲਸ ਦੇ ਪੈਟਰਨ ਨੂੰ ਡੀਕੋਡ ਕਰਕੇ ਸਿੰਥੇਸਾਈਜ਼ਡ ਸਪੀਚ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ। ਡਾਕਟਰ ਉਸ ਔਰਤ ਨੂੰ ਪੁੱਛਦੇ ਨੇ ਕਿ ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਤੇ ਮਰੀਜ਼ ਆਪਣੇ ਮਨ ਦੇ ਵਿੱਚ ਸ਼ਬਦ ਬਣਾਉਂਦਾ, ਤੇ ਕੁਝ ਹੀ ਪਲਾਂ ਦੇ ਬਾਅਦ ਕੰਪਿਊਟਰ ਦੇ ਸਪੀਕਰ ਦੇ ਵਿੱਚੋਂ ਆਵਾਜ਼ ਆਈ, ਹਾਂ ਮੇਰੇ ਕੋਲ ਕਹਿਣ ਨੂੰ ਬਹੁਤ ਕੁਝ ਹੈ। ਪਰ ਇਹ ਇੱਕ ਵਾਕ ਨਹੀਂ ਸੀ, ਇਸ ਵਾਕ ਦੇ ਪਿੱਛੇ ਉਸਦੇ ਸਾਲਾਂ ਦੀ ਖਾਮੋਸ਼ੀ ਪਈ ਹੋਈ ਸੀ। ਇਹ ਸਿਰਫ ਟੈਕਨੋਲੋਜੀ ਦੀ ਕਾਮਯਾਬੀ ਨਹੀਂ ਹੈ, ਇਹ ਉਸ ਇਨਸਾਨ ਦੇ ਲਈ ਆਪਣੀ ਆਵਾਜ਼ ਵਾਪਸ ਲੱਭਣ ਵਰਗਾ ਪਲ ਸੀ। ਦੋਸਤੋ, ਜਦੋਂ ਸਾਇੰਸ ਇੱਕ ਪਾਸੇ ਕਿਸੇ ਖਾਮੋਸ਼ ਬਿਮਾਰ ਪਏ ਇਨਸਾਨ ਦੇ ਮਨ ਦੀ ਗੱਲ ਨੂੰ ਸੁਣਨ ਦੇ ਲਈ ਇੰਨੀ ਮਿਹਨਤ ਕਰ ਰਹੀ ਹੈ, ਤਾਂ ਇੱਕ ਵਾਰ ਸੋਚੋ ਕਿ ਅਸੀਂ ਆਪਣੇ ਆਲੇ ਦੁਆਲੇ ਬੈਠੇ ਜ਼ਿੰਦਾ ਲੋਕ ਜਿਹੜੇ ਬੋਲਦੇ ਵੀ ਨੇ, ਕੀ ਅਸੀਂ ਉਹਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦੇ ਹਾਂ? ਸਾਡੇ ਘਰ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਰਿਸ਼ਤੇ ਹੋਣਗੇ ਜੋ ਸਾਨੂੰ ਬਹੁਤ ਕੁਝ ਕਹਿਣਾ ਚਾਹੁੰਦੇ ਹੋਣਗੇ, ਪਰ ਅਸੀਂ ਅਕਸਰ ਉਹਨਾਂ ਨੂੰ ਇਹ ਕਹਿ ਕੇ ਟਾਲ ਦਿੰਦੇ ਹਾਂ ਕਿ ਹਜੇ ਮੇਰੇ ਕੋਲ ਟਾਈਮ ਨਹੀਂ ਹੈ। ਕੋਈ ਆਪਣੀ ਪਰੇਸ਼ਾਨੀ ਦੱਸਣਾ ਚਾਹੁੰਦਾ ਹੋਏਗਾ, ਅਸੀਂ ਉਸਦੀ ਗੱਲ ਪੂਰੀ ਸੁਣਨ ਤੋਂ ਪਹਿਲਾਂ ਹੀ ਆਪਣੀ ਰਾਏ ਦੇ ਦਿੰਦੇ ਹਾਂ। ਕੋਈ ਦੋਸਤ ਅੰਦਰੋਂ ਬੜਾ ਪਰੇਸ਼ਾਨ ਹੈ, ਉਹ ਸਾਨੂੰ ਕੁਝ ਕਹਿਣਾ ਚਾਹੁੰਦਾ, ਤੇ ਅਸੀਂ ਉਸਦੀ ਗੱਲ ਇਹ ਕਹਿ ਕੇ ਖਤਮ ਕਰ ਦਿੰਦੇ ਹਾਂ, ਛੱਡ ਯਾਰ ਇਹਨਾਂ ਨਾ ਸੋਚਿਆ ਕਰ। ਪਰ ਕਈ ਵਾਰ ਇਨਸਾਨ ਨੂੰ ਹੱਲ ਨਹੀਂ ਚਾਹੀਦਾ ਹੁੰਦਾ, ਉਸ ਨੂੰ ਪਹਿਲਾਂ ਕੋਈ ਸੁਣਨ ਵਾਲਾ ਚਾਹੀਦਾ ਹੁੰਦਾ। ਸੁਣਨਾ ਸਿਰਫ ਇਹ ਨਹੀਂ ਕਿ ਸਾਹਮਣੇ ਵਾਲਾ ਬੋਲ ਕੀ ਰਿਹਾ ਤੇ ਅਸੀਂ ਚੁੱਪ ਹਾਂ, ਸੁਣਨਾ ਇਹ ਵੀ ਹੈ ਕਿ ਅਸੀਂ ਆਪਣੇ ਸ਼ਬਦਾਂ ਦੇ ਪਿੱਛੇ ਛੁਪੀ ਭਾਵਨਾ ਨੂੰ ਕਿਵੇਂ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਖੁਸ਼ਹਾਲ ਪਰਿਵਾਰ ਸਿਰਫ ਇੱਕ ਛੱਤ ਹੇਠਾਂ ਰਹਿਣ ਨਾਲ ਨਹੀਂ ਬਣਦਾ, ਉਦੋਂ ਬਣਦਾ ਜਦੋਂ ਘਰ ਵਿੱਚ ਹਰ ਕਿਸੇ ਨੂੰ ਇਹ ਅਹਿਸਾਸ ਹੋਵੇ ਕਿ ਮੇਰੀ ਗੱਲ ਸੁਣੀ ਜਾਏਗੀ, ਮੇਰੀ ਸਮੱਸਿਆ ਦਾ ਹੱਲ ਵੀ ਹੋਏਗਾ। ਇਹੀ ਗੱਲ ਦੋਸਤੀ ਤੇ ਲਾਗੂ ਹੁੰਦੀ ਹੈ, ਇਹੀ ਗੱਲ ਪਤੀ ਪਤਨੀ ਦੇ ਰਿਸ਼ਤੇ ਤੇ ਲਾਗੂ ਹੁੰਦੀ ਹੈ, ਇਹੀ ਗੱਲ ਮਾਤਾ ਪਿਤਾ ਬੱਚਿਆਂ ਦੇ ਰਿਸ਼ਤਿਆਂ ਤੇ ਭੈਣ ਭਰਾ ਦੇ ਰਿਸ਼ਤਿਆਂ ਤੇ ਵੀ ਲਾਗੂ ਹੁੰਦੀ ਹੈ, ਕਿਉਂਕਿ ਰਿਸ਼ਤੇ ਵੱਡੀਆਂ ਵੱਡੀਆਂ ਚੀਜ਼ਾਂ ਨਾਲ ਨਹੀਂ, ਛੋਟੀਆਂ ਛੋਟੀਆਂ ਸੁਣੀਆਂ ਹੋਈਆਂ ਗੱਲਾਂ ਦੇ ਨਾਲ ਹੀ ਜਿਉਂਦੇ ਨੇ।
1: ਸੁਣੋ,
2: ਕਹੋ,
1: ਕਹਾ,
2: ਸੁਣਾ,
1: ਕੁਛ ਹੁਆ ਕਿਆ,
2: ਅਭੀ ਤੋ ਨਹੀਂ ਕੁਛ।

अमरिंदर गिल दी आवाज दे विच खूबसूरत गीत तुसी सुनिया आकाशवाणी जलंधर ते प्रोग्राम है जी सोनी सवेर। दोस्तों साडे देश दी रक्षा साडे जवान करदे ने, इसे कारण असी देशवासी गहरी नींद सौं लैने आ रात नूं, क्योंकि सानूं पता है कि दुश्मन ने जदों भी साडे ते अटैक करना है तां साडे जवान फ्रंट ते आके लड़दे ने ते अपने देश दी सुरक्षा करदे ने। ਇੱਥੇ ਸਾਡੇ ਜਵਾਨ ਸਰਹੱਦਾਂ ਤੇ ਦਿਨ ਰਾਤ ਖੜਦੇ ਨੇ, ਬਰਫ਼ ਦੇ ਨਾਲ ਟੱਕੇ ਪਹਾੜਾਂ, ਰੇਤਲੇ ਪੱਥਰ, ਪਥਰੀਲੇ ਰਸਤੇ, ਕਈ ਕਈ ਘੰਟਿਆਂ ਤੱਕ ਚੱਲਣ ਵਾਲੇ ਆਪਰੇਸ਼ਨਸ ਦੇ ਵਿੱਚ ਉਹ ਸਿਰਫ ਆਪਣੇ ਨਾਲ ਆਪਣਾ ਹੌਸਲਾ ਹੀ ਨਹੀਂ ਚੁੱਕਦੇ, ਬਲਕਿ ਆਪਣਾ ਸਾਰਾ ਸਾਜ਼ੋ ਸਮਾਨ ਵੀ ਉਹਨਾਂ ਨੂੰ ਨਾਲ ਹੀ ਚੁੱਕਣਾ ਪੈਂਦਾ। ਔਰ ਇਸ ਸਾਜ਼ੋ ਸਮਾਨ ਦੇ ਵਿੱਚ ਦੋਸਤੋ ਇੱਕ ਬੜੀ ਹੀ ਖਾਸ ਚੀਜ਼ ਹੁੰਦੀ ਹੈ, ਉਹ ਹੈ ਉਹਨਾਂ ਦੀ ਬੁਲੇਟ ਪਰੂਫ ਜੈਕਟ, ਜੋ ਕਿ ਕਹਿੰਦੇ ਨੇ ਕਿ ਬਹੁਤ ਹੀ ਭਾਰੀ ਹੁੰਦੀ ਹੈ। ਘੱਟੋ ਘੱਟ ਇਸ ਦਾ ਵਜ਼ਨ 9 ਕਿਲੋ ਤੱਕ ਦਾ ਹੁੰਦਾ। ਤੁਸੀਂ ਇੱਕ ਵਾਰ ਸੋਚੋ ਕਿ ਇੱਕ ਵੱਡੇ ਆਪਰੇਸ਼ਨ ਦੇ ਵਿੱਚ ਤੁਸੀਂ ਲੜ ਰਹੇ ਹੋਵੋ ਤੇ ਤੁਹਾਡੇ ਕੋਲ ਪਹਿਲਾਂ ਹੀ ਤੁਹਾਡੇ ਮੋਢਿਆਂ ਤੇ ਇੰਨਾ ਵਜ਼ਨ ਹੋਵੇ ਤੇ ਕਿੰਨੀ ਵੱਡੇ ਚੈਲੰਜਿੰਗ ਮਾਹੌਲ 'ਚ ਤੁਸੀਂ ਗੁਜ਼ਰੋਗੇ। ਪਰ ਸਾਡੇ ਜਵਾਨ ਸਲਾਮ ਹੈ ਉਹਨਾਂ ਨੂੰ, ਕਿਉਂਕਿ ਲਗਾਤਾਰ ਉਹ ਇਸੇ ਚੁਣੌਤੀਆਂ ਦਾ ਸਾਹਮਣਾ ਕਰਦੇ ਨੇ। ਫਿਲਹਾਲ ਹੁਣ ਸਮਾਂ ਬਦਲ ਰਿਹਾ ਹੈ, ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ। ਇਹਨਾਂ ਟੈਕਨੋਲੋਜੀਜ਼ ਦੇ ਵਿੱਚ ਹੀ ਹੁਣ ਡਾਕਟਰ BR ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਜਲੰਧਰ ਦੇ ਟੈਕਸਟਾਈਲ ਟੈਕਨੋਲੋਜੀ ਵਿਭਾਗ ਨੇ ਇੱਕ ਹਲਕੀ ਬੁਲਟ ਰੈਜ਼ਿਸਟੈਂਸ ਜੈਕਟ, ਯਾਨੀ ਕਿ ਸਵਦੇਸ਼ੀ ਜੈਕਟ ਤਿਆਰ ਕਰ ਲਈ ਹੈ। ਕਹਿੰਦੇ ਨੇ ਕਿ ਇਹ ਆਮ ਜੈਕਟ ਨਾਲੋਂ ਬਹੁਤ ਹੀ ਹਲਕੀ ਹੈ। ਐਕਚੁਅਲ ਵਿੱਚ ਇਹਨਾਂ ਦਾ ਮਕਸਦ ਸਿਰਫ ਜੈਕਟ ਨੂੰ ਹਲਕਾ ਕਰਨਾ ਨਹੀਂ ਸੀ, ਮਕਸਦ ਸੁਰੱਖਿਆ ਕਾਇਮ ਰੱਖਦਿਆਂ ਹੋਇਆਂ ਵੀ ਉਹਨਾਂ ਨੇ ਜਵਾਨ ਦੇ ਮੋਢਿਆਂ ਉੱਤੇ ਪੈਣ ਵਾਲਾ ਫਿਜ਼ੀਕਲ ਲੋਡ ਘਟਾਉਣਾ ਸੀ। ਕਿਉਂਕਿ ਜਦੋਂ ਇੱਕ ਜਵਾਨ ਦੇ ਮੋਢਿਆਂ ਤੇ ਕੁਝ ਵਾਧੂ ਭਾਰ ਕੱਢਦਾ ਤਾਂ ਉਸਦੀ ਚਾਲ 'ਚ ਵੀ ਫਰਕ ਪਏਗਾ, ਉਸਦੀ ਮੋਬਿਲਿਟੀ 'ਚ ਵੀ ਫਰਕ ਪਏਗਾ, ਲੰਬੇ ਆਪਰੇਸ਼ਨ ਦੇ ਦੌਰਾਨ ਉਸਦੀ ਐਫੀਸ਼ੈਂਸੀ ਦੇ ਵਿੱਚ ਵੀ ਵਾਧਾ ਹੋਏਗਾ। ਤੇ ਇਸ ਇਨੋਵੇਸ਼ਨ ਦੀ ਇੱਕ ਹੋਰ ਵੱਡੀ ਗੱਲ ਹੈ, ਉਹ ਇਹ ਹੈ ਕਿ ਇਹ ਸਿਰਫ ਇੱਕ ਜੈਕਟ ਬਣਾਉਣ ਦੀ ਕਹਾਣੀ ਨਹੀਂ ਹੈ, ਇਹ ਇੰਡੀਜੀਨੀਅਸ ਟੈਕਨੋਲੋਜੀ ਦੇ ਵੱਲ ਵੀ ਇੱਕ ਵੱਡਾ ਕਦਮ ਹੈ। ਅੱਜ ਭਾਰਤ ਐਡਵਾਂਸ ਪ੍ਰੋਟੈਕਟਿਵ ਮਟੀਰੀਅਲ ਤੇ ਟੈਕਨੋਲੋਜੀਜ਼ ਦੇ ਲਈ ਵਿਦੇਸ਼ੀ ਸਰੋਤਾਂ ਤੇ ਵੀ ਨਿਰਭਰ ਕਰਦਾ ਹੈ। ਜੇ ਅਜਿਹੀਆਂ ਟੈਕਨੋਲੋਜੀਜ਼ ਦੋਸਤੋ ਦੇਸ਼ ਦੇ ਵਿੱਚ ਵਿਕਸਿਤ ਹੋਣ ਲੱਗ ਗਈਆਂ ਨਾ, ਤਾਂ ਇੰਪੋਰਟਿਡ ਮਟੀਰੀਅਲ ਤੇ ਟੈਕਨੋਲੋਜੀ ਤੇ ਨਿਰਭਰਤਾ ਘਟਾਉਣ ਦੇ ਵਿੱਚ ਵੀ ਸਾਨੂੰ ਮਦਦ ਮਿਲੂਗੀ। ਇਸ ਰਿਸਰਚ ਸਕਾਲਰ ਦੀ ਲੈਬੋਰਟਰੀ ਦੇ ਵਿੱਚ ਕੀਤੀ ਮਿਹਨਤ ਕੱਲ ਕਿਸੇ ਜਵਾਨ ਦੇ ਮੋਢਿਆਂ ਤੇ ਥੋੜਾ ਘੱਟ ਭਾਰ ਬਣ ਸਕਦੀ ਹੈ, ਤੇ ਸ਼ਾਇਦ ਇਹੀ ਇਨੋਵੇਸ਼ਨ ਦੀ ਅਸਲ ਖੂਬਸੂਰਤੀ ਹੈ। ਜਦੋਂ ਰਿਸਰਚ ਸਿਰਫ ਕਾਗਜ਼ਾਂ ਤੇ ਨਹੀਂ ਰਹਿੰਦੀ, ਸਗੋਂ ਕਿਸੇ ਦੀ ਜ਼ਿੰਦਗੀ ਨੂੰ ਥੋੜਾ ਹੋਰ ਸੁਰੱਖਿਅਤ, ਥੋੜਾ ਆਰਾਮਦਾਇਕ ਤੇ ਥੋੜਾ ਹੋਰ ਆਸਾਨ ਕਰਨ ਵੱਲ ਵਧਦੀ ਹੈ, ਤਾਂ ਸਾਡੇ ਜਵਾਨ ਸਰਹੱਦ ਤੇ ਦੇਸ਼ ਦੀ ਰੱਖਿਆ ਕਰਦੇ ਨੇ ਤੇ ਦੇਸ਼ ਦੇ ਸਾਇੰਟਿਸਟ, ਰਿਸਰਚਰਸ ਤੇ ਸਟੂਡੈਂਟਸ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਨਵੀਂ ਟੈਕਨੋਲੋਜੀ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਪਾਸੇ ਸਰਹੱਦ ਤੇ ਹੌਸਲਾ, ਦੂਜੇ ਪਾਸੇ

ਸੋਹਣੇ ਸੋਹਣੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੇ ਸ਼ੀਤਲਾ ਜੀ ਤੁਹਾਡੇ ਨਾਲ ਤੇ ਅੱਜ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਅੱਜ ਹੈ 17 ਸਪਟੰਬਰ ਜਿੱਥੇ ਅੱਜ ਦੇ ਦਿਨ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਦੇ ਜਨਮ ਦਿਨ ਨੇ ਉੱਥੇ ਹੀ ਇਹ ਦਿਨ ਕੁਝ ਹੋਰ ਖਾਸ ਵੀ ਦਿਨ ਹੈ ਕਿਉਂਕਿ 17 ਸਤੰਬਰ ਨੂੰ ਅਸੀਂ ਵਿਸ਼ਵ ਮਰੀਜ਼ ਦਿਵਸ ਵੀ ਮਨਾਉਂਦੇ ਹਾਂ ਇਹ ਦਿਨ ਸਿਰਫ ਬਿਮਾਰੀ ਜਾਂ ਇਲਾਜ ਬਾਰੇ ਗੱਲ ਕਰਨ ਦਾ ਨਹੀਂ ਹੁੰਦਾ ਇਹ ਦਿਨ ਸਾਨੂੰ ਇੱਕ ਬਹੁਤ ਹੀ ਸਧਾਰਨ ਗੱਲ ਵੀ ਯਾਦ ਕਰਾਉਂਦਾ ਹੈ ਕਿ ਹਰ ਮਰੀਜ਼ ਸਭ ਤੋਂ ਪਹਿਲਾਂ ਇਨਸਾਨ ਹੁੰਦਾ ਜਦੋਂ ਕੋਈ ਵਿਅਕਤੀ ਹਸਪਤਾਲ ਆਉਂਦਾ ਹੈ ਤਾਂ ਉਹ ਆਪਣੇ ਨਾਲ ਸਿਰਫ ਬਿਮਾਰੀ ਨਹੀਂ ਲੈ ਕੇ ਆਉਂਦਾ ਉਹ ਆਪਣੇ ਨਾਲ ਡਰ ਫਿਕਰ ਆਪਣੇ ਪਰਿਵਾਰ ਦੀਆਂ ਉਮੀਦਾਂ ਬਹੁਤ ਸਾਰੇ ਅਣਕਹੇ ਸਵਾਲ ਵੀ ਨਾਲ ਲੈ ਕੇ ਆਉਂਦਾ ਉਸ ਵੇਲੇ ਇੱਕ ਡਾਕਟਰ ਦੀ ਇੱਕ ਪਿਆਰ ਭਰੀ ਮੁਸਕਾਨ ਇੱਕ ਨਰਸ ਦੀ ਹੌਸਲਾ ਦੇਣ ਵਾਲੀ ਗੱਲ ਜਾਂ ਕਿਸੇ ਸਿਹਤ ਕਰਮਚਾਰੀ ਦੇ ਨਾਲ ਧੀਰਜ ਨਾਲ ਸੁਣ ਲੈਣਾ ਮਰੀਜ਼ ਦੇ ਲਈ ਦਵਾਈ ਜਿੰਨਾ ਹੀ ਕੀਮਤੀ ਹੁੰਦਾ ਅਕਸਰ ਇਲਾਜ ਨੂੰ ਟੈਸਟਾਂ ਦਵਾਈਆਂ ਤੇ ਮਸ਼ੀਨਾਂ ਨਾਲ ਜੋੜ ਕੇ ਦੇਖਦੇ ਹਾਂ ਪਰ ਅਸਲ ਇਲਾਜ ਵਿੱਚ ਇਨਸਾਨੀਅਤ ਸਤਿਕਾਰ ਤੇ ਹਮਦਰਦੀ ਵੀ ਉਨੀ ਹੀ ਮਹੱਤਵਪੂਰਨ ਹੈ ਤੇ ਇਸੇ ਤਰ੍ਹਾਂ ਹੀ ਜਿਵੇਂ ਇੱਕ ਗੱਡੀ ਦੇ ਦੋ ਪਹੀਏ ਬਰਾਬਰ ਚੱਲਦੇ ਨੇ ਤਾਂ ਗੱਡੀ ਆਪਣੇ ਟਰੈਕ ਤੇ ਸਹੀ ਚੱਲਦੀ ਹੈ ਨਾ ਉਸੇ ਤਰ੍ਹਾਂ ਹੀ ਮਰੀਜ਼ ਦਾ ਵੀ ਫਰਜ਼ ਬਣਦਾ ਹੈ ਕਿ ਕਦੇ ਵੀ ਉਹ ਡਾਕਟਰ ਤੋਂ ਆਪਣੀ ਕਿਸੇ ਵੀ ਗੱਲ ਨੂੰ ਲੁਕਾਏ ਨਾ ਖਾਸ ਕਰਕੇ ਤਾਂ ਹੀ ਤਾਂ ਜਦੋਂ ਵੀ ਕਿਸੇ ਡਾਕਟਰ ਦੇ ਕੋਲ ਜਾਂਦੇ ਹਾਂ ਲਿਖਿਆ ਜ਼ਰੂਰ ਪੜ੍ਹਦੇ ਹਾਂ ਕਿਤੇ ਨਾ ਕਿਤੇ ਕਿ ਡਾਕਟਰ ਤੋਂ ਆਪਣੀ ਕੋਈ ਵੀ ਗੱਲ ਨਾ ਲੁਕਾਓ ਕਿਉਂਕਿ ਉਸਨੇ ਤੁਹਾਡਾ ਇਲਾਜ ਕਰਨਾ ਹੁੰਦਾ ਸੋ ਦੋਨੋਂ ਪਾਸੇ ਹੀ ਜ਼ਿੰਮੇਵਾਰੀਆਂ ਬੜੀਆਂ ਹੀ ਅਹਿਮ ਨੇ ਡਾਕਟਰ ਨਰਸ ਦਾ ਹੌਸਲਾ ਸਤਿਕਾਰ ਦੇ ਨਾਲ ਗੱਲ ਕਰਨਾ ਜਿੱਥੇ ਮਰੀਜ਼ ਨੂੰ ਠੀਕ ਕਰ ਦਿੰਦਾ ਉੱਥੇ ਮਰੀਜ਼ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਹਰ ਤਰ੍ਹਾਂ ਦੇ ਡਰ ਹਰ ਤਰ੍ਹਾਂ ਦੀ ਗੱਲ ਡਾਕਟਰ ਦੇ ਨਾਲ ਸਾਂਝੀ ਕਰੇ

0: साइबर फ्रॉड या धोखाधड़ी की जानकारी लिए 1930 हेल्पलाइन नंबर डायल करो या www.cybercrime.gov.in ते शिकायत दर्ज करवाओ।
1: एक विशेष सूचना, आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज़ ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
2: ਸੋਨੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਸ਼ੀਤਲ ਦੇ ਨਾਲ ਆਕਾਸ਼ਵਾਣੀ ਜਲੰਧਰ ਤੇ। ਹਰ ਕੋਈ ਕਹਿੰਦਾ ਹੈ ਵੀ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਨੂੰ ਬਹੁਤ ਵਧੀਆ ਕਰਦੇ ਹਾਂ। ਹਰ ਕਿਸੇ ਨੂੰ ਇਹ ਲੱਗਦਾ ਹੈ ਕਿ ਮੇਰੇ ਬੱਚੇ ਜ਼ਿਆਦਾ ਵਧੀਆ ਨੇ, ਮੇਰੇ ਬੱਚੇ ਫਲਾਣੇ ਦੇ ਬੱਚਿਆਂ ਨਾਲੋਂ ਜ਼ਿਆਦਾ ਅੱਗੇ ਨੇ। ਇਹ ਅਸੀਂ ਆਮ ਵਰਤਾਰਾ ਸੁਣਦੇ ਹਾਂ, ਹਰ ਪਾਸੇ ਇਹੀ ਕੁਝ ਚੱਲ ਰਿਹਾ। ਪਰ ਕੀ ਸੱਚ ਵਿੱਚ ਅਸੀਂ ਗੁੱਡ ਪੇਰੈਂਟਸ ਹੈਗੇ ਹਾਂ ਜਾਂ ਸਾਨੂੰ ਅਸਲ ਦੇ ਵਿੱਚ ਪਤਾ ਹੈ ਕਿ ਪੇਰੈਂਟਿੰਗ ਕੀ ਹੈ? ਜੇ ਇਹਨੂੰ ਗਹਿਰਾਈ ਦੇ ਨਾਲ ਦੋਸਤੋ ਸੋਚੀਏ ਨਾ, ਤਾਂ ਮੇਰੇ ਹਿਸਾਬ ਦੇ ਨਾਲ ਪੇਰੈਂਟਿੰਗ ਸਭ ਤੋਂ ਡਿਫੀਕਲਟ ਟਾਸਕ ਹੈ। ਔਰ ਇਹ ਇੰਨਾ ਔਖਾ ਹੈ ਕਿ ਜੇ ਅਸਲ ਦੇ ਵਿੱਚ ਆਪਾਂ ਇਹਦੇ ਕੁਝ ਗੁਣਾਂ ਨੂੰ ਪਛਾਣੀਏ ਜਾਂ ਇਹਦੇ ਕੁਝ ਟਿਪਸ ਨੂੰ ਸੁਣੀਏ, ਤਾਂ ਫਿਰ ਲੱਗਦਾ ਅਸੀਂ ਉਹ ਕੁਝ ਤੇ ਕਰ ਹੀ ਨਹੀਂ ਰਹੇ ਆਪਣੇ ਬੱਚਿਆਂ ਦੇ ਨਾਲ ਜੋ ਸਾਨੂੰ ਕਰਨਾ ਅਸਲ ਵਿੱਚ ਚਾਹੀਦਾ। ਸਭ ਤੋਂ ਵੱਡੀ ਗੱਲ ਹੁੰਦੀ ਹੈ, ਸਾਨੂੰ ਸਭ ਤੋਂ ਆਸਾਨ ਕੀ ਲੱਗਦਾ? ਬੱਚੇ ਨੂੰ ਝਿੜਕਣਾ, ਬੱਚੇ ਦੇ ਉੱਤੇ ਹੱਥ ਚੱਕ ਦੇਣਾ ਜਾਂ ਫਿਰ ਉਸਨੂੰ ਉੱਚੀ ਆਵਾਜ਼ ਦੇ ਵਿੱਚ ਕਿਸੇ ਚੀਜ਼ ਤੋਂ ਮਨਾ ਕਰ ਦੇਣਾ। ਪਰ ਪੇਰੈਂਟਿੰਗ ਟਿਪਸ ਕੁਝ ਹੋਰ ਕਹਿੰਦੇ ਨੇ। ਪੇਰੈਂਟਿੰਗ ਟਿਪਸ ਕਹਿੰਦੇ ਨੇ ਕਿ ਬੱਚੇ ਜੋ ਕਰਦੇ ਨੇ ਉਹਨਾਂ ਨੂੰ ਕਰ ਲੈਣ ਦਿਓ। ਅਗਰ ਉਹ ਖਲਾਰਾ ਪਾਉਂਦੇ ਨੇ ਘਰ ਦੇ ਵਿੱਚ ਜਾਂ ਫਿਰ ਕੋਈ ਵੀ ਇਹੋ ਜਿਹੀ ਸ਼ਰਾਰਤ ਕਰਦੇ ਨੇ ਜਿਸ ਨਾਲ ਉਸਦਾ ਨੁਕਸਾਨ ਹੋ ਸਕਦਾ, ਤੁਸੀਂ ਸਿਰਫ ਉਸ ਨੂੰ ਓਬਜ਼ਰਵ ਕਰੋ ਜਾਂ ਉਸਨੂੰ ਦੱਸੋ ਕਿ ਇਸ ਕਰਨ ਦੇ ਨਾਲ ਤੇਰਾ ਨੁਕਸਾਨ ਹੋ ਸਕਦਾ। ਪਰ ਜਦ ਤੱਕ ਬੱਚਾ ਆਪ ਪ੍ਰੈਕਟੀਕਲ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰੇਗਾ, ਤਦ ਤੱਕ ਉਹ ਤੁਹਾਡੀ ਗੱਲ ਨੂੰ ਵੀ ਨਹੀਂ ਸਮਝੇਗਾ। ਹੈ ਨਾ ਹੈਰਾਨੀ ਵਾਲੀ ਗੱਲ? ਪਰ ਪੇਰੈਂਟਿੰਗ ਟਿਪਸ ਇਹੀ ਕਹਿੰਦੇ ਨੇ ਕਿ ਜੇਕਰ ਤੁਸੀਂ ਬੱਚਿਆਂ ਦੀ ਚੰਗੀ ਪਰਵਰਿਸ਼, ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਬੂਸਟ ਕਰਨਾ ਚਾਹੁੰਦੇ ਹੋ ਨਾ, ਤਾਂ ਉਹਨਾਂ ਨੂੰ ਨਾ ਨਹੀਂ ਕਹਿਣੀ। ਹਾਂ, ਪੱਕੀ ਸੋਚ ਦੇ ਨਾਲ ਹੀ ਬੱਚਿਆਂ ਨੂੰ ਹਮੇਸ਼ਾ ਠੀਕ ਰੱਖਿਆ ਜਾ ਸਕਦਾ। ਸਭ ਤੋਂ ਵੱਡੀ ਗੱਲ ਹੁੰਦੀ ਹੈ ਬੱਚਿਆਂ ਦੀ ਗੱਲ ਸੁਣਨੀ, ਜੋ ਕਿ ਅਸੀਂ ਸੁਣਦੇ ਨਹੀਂ। ਸਾਨੂੰ ਲੱਗਦਾ ਕਿ ਇਹ ਤੇ ਐਵੇਂ ਗੱਲ ਕਰ ਰਿਹਾ, ਇਹਦੀ ਗੱਲ ਦੇ ਵਿੱਚ ਕੀ ਵਜ਼ਨ ਹੈ? ਪਰ ਆਪਣੇ ਬੱਚਿਆਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ, ਉਹ ਜਾਣਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਕਿਉਰਿਓਸਿਟੀ ਬਣਦੀ ਹੈ, ਤੇ ਅਸੀਂ ਨਾ ਕਰਕੇ ਉਹਨਾਂ ਦੀ ਕਿਉਰਿਓਸਿਟੀ ਨੂੰ ਉੱਥੇ ਹੀ ਖਤਮ ਕਰ ਦਿੰਦੇ ਹਾਂ। ਦੂਸਰੀ ਗੱਲ ਹੈ, ਬੱਚਿਆਂ ਨੂੰ ਅਸੀਂ ਝਿੜਕਦੇ ਹਾਂ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਸਭ ਤੋਂ ਆਸਾਨ ਕੰਮ ਅਸੀਂ ਪਹਿਲਾਂ ਕਰਦੇ ਹਾਂ। ਦੂਜੇ ਦੇ ਬੱਚਿਆਂ ਦੇ ਨਾਲ ਅਸੀਂ ਆਪਣੇ ਬੱਚਿਆਂ ਦਾ ਕੰਪੈਰੀਜ਼ਨ ਕਰਦੇ ਹਾਂ, ਬਿਲਕੁਲ ਨਹੀਂ ਕਰਨਾ। ਪਿਆਰ ਦਾ ਇਜ਼ਹਾਰ ਕਰਨਾ, ਪੋਜ਼ਿਟਿਵ ਰਹਿ ਕੇ ਬੱਚਿਆਂ ਨਾਲ ਗੱਲ ਕਰਨੀ ਹੈ।

ਤੇ ਫੇਰ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਸੀ ਨਾ ਕਿ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਬੱਚਿਆਂ ਦੀ ਪਰਵਰਿਸ਼ ਦੂਜਿਆਂ ਨਾਲੋਂ ਜ਼ਿਆਦਾ ਵਧੀਆ ਹੈ, ਫੇਰ ਤੁਸੀਂ ਇਹ ਗੱਲ ਕਹਿਣ ਦੇ ਹੱਕਦਾਰ ਹੋ। ਸੋ ਇਸ ਗੱਲ ਦੇ ਨਾਲ ਹੀ ਨਾਲ ਹੁਣ ਮੈਨੂੰ ਇਜਾਜ਼ਤ ਦਿਓ, ਪਰ ਹਾਂ ਪੇਰੈਂਟਿੰਗ ਟਿਪਸ ਦੇ ਬਾਰੇ ਵਿਚਾਰ ਜ਼ਰੂਰ ਕਰਨਾ, ਤੇ ਜੇਕਰ ਵਿਚਾਰ ਦੇ ਵਿੱਚ ਹੋਰ ਖਿਆਲ ਐਡ ਆਨ ਕਰਨਾ ਚਾਹੁੰਦੇ ਹੋ ਤਾਂ ਫਿਰ ਇਹਦੇ ਬਾਰੇ ਸਰਚ ਵੀ ਜ਼ਰੂਰ ਕਰਨਾ, ਕਿਉਂਕਿ ਜਾਣਕਾਰੀ ਲਓਗੇ ਤਾਂ ਗਿਆਨ ਦੇ ਵਿੱਚ ਵਾਧਾ ਹੋਏਗਾ, ਤੇ ਗਿਆਨ ਦੇ ਵਿੱਚ ਵਾਧਾ ਹੋਏਗਾ ਤੇ ਫਿਰ ਤੁਹਾਨੂੰ ਹੀ ਫਾਇਦੇ ਹੋਣਗੇ। ਫਿਲਹਾਲ ਮੈਨੂੰ ਦਿਓ ਅੱਜ ਵਾਸਤੇ ਇਜਾਜ਼ਤ। ਆਕਾਸ਼ਵਾਣੀ ਜਲੰਧਰ ਤੇ ਸੀ ਪ੍ਰੋਗਰਾਮ ਸੋਹਣੀ ਸਵੇਰ, ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਸਾਨੂੰ ਜ਼ਰੂਰ ਦੱਸਣਾ। ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਰੱਖੋ ਧਿਆਨ। ਨਮਸਕਾਰ।

0: It states the Pioneer. And with that, it's back to you, Anuja.
1: Thank you, Sarabjit. And now, before we end the bulletin, the headlines once again. Prime Minister Narendra Modi to inaugurate Semicon India 2026 at Yashobhoomi, New Delhi this morning. BJP to launch month-long nationwide Seva Sankalp Abhiyan today to mark Prime Minister Modi's birthday. India rejects so-called Pakistan-China Boundary Joint Commission, says Islamabad has no locus standi to enter into arrangements concerning Indian territory under its illegal and forcible occupation. US Federal Reserve raises interest rates for first time in 3 years. US House of Representatives passes package of sanctions targeting Russian officials and key pillars of its economy. And in men's cricket, third and final T20 international to be played in Delhi this evening. And with that, we end the morning news. Have a nice day.
2: Namaskar, ये आकाशवाणी है. खबरों के इस बुलेटिन नाल मैं अमन देव. पहला खास खबरां. ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਨਵੀਂ ਦਿੱਲੀ 'ਚ ਯਸ਼ੋਭੂਮੀ ਵਿਖੇ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕਰਨਗੇ. ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਤੋਂ ਇੱਕ ਮਹੀਨਾ ਚੱਲਣ ਵਾਲੀ ਦੇਸ਼ ਵਿਆਪੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ. ਭਾਰਤ ਨੇ ਅਖੌਤੀ ਪਾਕਿਸਤਾਨ ਚੀਨ ਸਰਹੱਦੀ ਸਾਂਝੇ ਕਮਿਸ਼ਨ ਨੂੰ ਰੱਦ ਕੀਤਾ. ਕਿਹਾ ਪਾਕਿਸਤਾਨ ਕੋਲ ਗੈਰ ਕਾਨੂੰਨੀ ਢੰਗ ਨਾਲ ਕਬਜ਼ਾਏ ਗਏ ਇਲਾਕਿਆਂ ਬਾਰੇ ਕਿਸੇ ਵੀ ਸਮਝੌਤੇ ਵਿੱਚ ਸ਼ਾਮਲ ਹੋਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ. ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਰੂਸੀ ਅਧਿਕਾਰੀਆਂ ਅਤੇ ਆਰਥਿਕਤਾ ਨੂੰ ਨਿਸ਼ਾਨਾ ਬਣਾਉਂਦਾ ਹੈ ਵਿਆਪਕ ਪਾਬੰਦੀਆਂ ਲਾਉਣ ਵਾਲਾ ਇੱਕ ਬਿੱਲ ਪਾਸ ਕੀਤਾ ਹੈ. ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ ਨਵੀਂ ਦਿੱਲੀ 'ਚ ਖੇਡਿਆ ਜਾਏਗਾ. ਹੁਣ ਖਬਰਾਂ ਵਿਸਥਾਰ ਨਾਲ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਨਵੀਂ ਦਿੱਲੀ 'ਚ ਯਸ਼ੋਭੂਮੀ ਵਿਖੇ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕਰਨਗੇ. ਇਸ ਮੌਕੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ. ਇਹ 3 ਦਿਨਾਂ ਕਾਨਫਰੰਸ ਸਹਿਯੋਗ ਵਧਾਉਣ, ਨਵੀਨਤਾ ਨੂੰ ਤੇਜ਼ ਕਰਨ, ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਨਿਵੇਸ਼ ਆਕਰਸ਼ਿਤ ਕਰਨ ਅਤੇ ਪ੍ਰਤਿਭਾਵਾਂ ਨੂੰ ਵਿਕਸਿਤ ਕਰਨ ਲਈ ਆਲਮੀ ਸੈਮੀਕੰਡਕਟਰ ਅਤੇ ਇਲੈਕਟ੍ਰੋਨਿਕਸ ਈਕੋਸਿਸਟਮ ਨੂੰ ਇੱਕ ਮੰਚ 'ਤੇ ਲਿਆਏਗੀ. ਕਾਨਫਰੰਸ ਵਿੱਚ 600 ਤੋਂ ਵੱਧ ਕੰਪਨੀਆਂ ਅਤੇ 52 ਦੇਸ਼ਾਂ ਤੋਂ 400 ਤੋਂ ਵੱਧ ਨੁਮਾਇੰਦੇ ਅਤੇ 150 ਤੋਂ ਵੱਧ ਬੁਲਾਰੇ ਹਿੱਸਾ ਲੈ ਰਹੇ ਨੇ. ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਨੀਦਰਲੈਂਡਸ, ਸਿੰਗਾਪੁਰ ਅਤੇ ਸਵੀਡਨ ਦੀ ਨੁਮਾਇੰਦਗੀ ਕਰਨ ਵਾਲੇ 6 ਦੇਸ਼ਾਂ ਦੇ ਪਵੀਲੀਅਨ, 12 ਰਾਜ ਸਰਕਾਰਾਂ ਦੇ ਪਵੀਲੀਅਨ ਅਤੇ ਇੱਕ ਸਮਰਪਿਤ ਸਟਾਰਟਅਪ ਪਵੀਲੀਅਨ ਸ਼ਾਮਲ ਹੋਣਗੇ. ਇਸ ਸਮਾਗਮ ਵਿੱਚ ਸੈਮੀਕੰਡਕਟਰ ਨਿਰਮਾਣ ਅਤੇ ਤਕਨਾਲੋਜੀ ਸਮੇਤ ਪੂਰੇ ਸੈਮੀਕੰਡਕਟਰ ਅਤੇ ਇਲੈਕਟ੍ਰੋਨਿਕਸ ਈਕੋਸਿਸਟਮ ਦੇ ਉੱਭਰ ਰਹੇ ਰੁਝਾਨਾਂ ਅਤੇ ਮੁੱਖ ਖੇਤਰਾਂ ਬਾਰੇ ਉੱਚ ਪੱਧਰੀ ਮੁੱਖ ਭਾਸ਼ਣ, ਪੈਨਲ ਚਰਚਾਵਾਂ ਅਤੇ ਰਣਨੀਤਿਕ ਸੈਸ਼ਨ ਵੀ ਸ਼ਾਮਲ ਹੋਣਗੇ. ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਤੋਂ ਇੱਕ ਮਹੀਨਾ ਚੱਲਣ ਵਾਲੀ ਦੇਸ਼ ਵਿਆਪੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ. ਇਸ ਮੁਹਿੰਮ ਦਾ ਉਦੇਸ਼ ਜਨਤਕ ਸੇਵਾ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਨੂੰ ਉਜਾਗਰ ਕਰਨਾ ਅਤੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਸੇਵਾ ਮੁਖੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ. ਇਹ ਮੁਹਿੰਮ 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ 25 ਸਾਲ ਪੂਰੇ ਹੋਣ ਦਾ ਵੀ ਪ੍ਰਤੀਕ ਹੈ. ਮੁਹਿੰਮ ਤਹਿਤ ਪ੍ਰਧਾਨ ਮੰਤਰੀ ਮੋਦੀ ਨਾਲ ਜੁੜੀ ਸੇਵਾ ਦੀ ਭਾਵਨਾ 'ਤੇ ਜ਼ੋਰ ਦੇਣ ਵਾਲੀਆਂ ਵੱਖ ਵੱਖ ਗਤੀਵਿਧੀਆਂ ਕਰਾਈਆਂ ਜਾਣਗੀਆਂ. ਮੁਹਿੰਮ ਦੌਰਾਨ BJP ਵਰਕਰ ਦੇਸ਼ ਭਰ ਦੇ 14 ਲੱਖ ਤੋਂ ਵੱਧ ਆਂਗਨਵਾੜੀ ਕੇਂਦਰਾਂ ਤੱਕ ਪਹੁੰਚ ਕਰਨਗੇ ਅਤੇ ਆਂਗਨਵਾੜੀ ਵਰਕਰਾਂ ਦਾ ਸਨਮਾਨ ਕਰਨਗੇ. ਸਫਾਈ ਮੁਹਿੰਮਾਂ ਅਤੇ ਬੂਟੇ ਲਾਉਣ ਵਰਗੀਆਂ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ. ਸੇਵਾ ਸੰਕਲਪ ਮੁਹਿੰਮ ਦੇ ਹਿੱਸੇ ਵਜੋਂ 7 ਅਕਤੂਬਰ ਨੂੰ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਸੇਵਾ ਜੋਤੀ ਕਲਸ਼ ਯਾਤਰਾ ਪ੍ਰੋਗਰਾਮ ਕਰਵਾਏ ਜਾਣਗੇ. ਸੇਵਾ ਸੰਕਲਪ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਕੱਲ੍ਹ ਕੋਲਕਾਤਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਸਲ ਆਗੂ ਉਹ ਹੁੰਦਾ ਜੋ ਨਾਗਰਿਕਾਂ ਦੀ ਭਲਾਈ ਨੂੰ ਪਹਿਲ ਦਿੰਦਾ ਹੈ. ਸ਼੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 25 ਸਾਲਾਂ ਦੀ ਨਿਸਵਾਰਥ ਸੇਵਾ ਦੌਰਾਨ ਭਾਰਤ ਦੇ ਹਰ ਖੇਤਰ ਵਿੱਚ ਤਬਦੀਲੀ ਲਿਆਂਦੀ ਹੈ.
3: ਇਸ ਅਭਿਆਨ ਕਾ ਮੇਨ ਆਬਜੈਕਟਿਵ ਇਹ ਹੈ ਕਿ ਜਿਸ ਸੇਵਾ, ਜਿਸ ਸਮਰਪਣ ਔਰ ਜਿਸ ਨਿਸ਼ਕਾਮ ਭਾਵ ਸੇ ਮੋਦੀ ਜੀ ਨੇ ਆਜੀਵਨ ਕਾਮ ਕੀਆ ਹੈ, ਉਸੀ ਸਪਿਰਿਟ ਕੇ ਸਾਥ ਹਮ ਉਨਕੇ ਜੀਵਨ ਕੇ ਮਾਈਲ ਸਟੋਨਸ ਕੋ ਵੀ ਮਨਾਏ. ਔਰ ਸੇਵਾ ਸੰਕਲਪ ਅਭਿਆਨ ਮੈਂ ਮਾਨਤਾ ਹੂੰ ਕਿ ਇਹ ਕੇਵਲ ਇੱਕ ਕਾਰਜਕ੍ਰਮ ਨਹੀਂ ਹੈ, ਬਲਕਿ ਸਮਾਜ ਕੇ ਹਰ ਵਰਗ ਕੋ ਸੇਵਾ, ਸਹਿਯੋਗ ਔਰ ਜਨ ਭਾਗੀਦਾਰੀ ਸੇ ਜੋੜਨੇ ਕਾ ਹਮਾਰਾ ਇਹ ਫਰਮ ਕਨਵਿਕਸ਼ਨ ਹੈ, ਇੱਕ ਦ੍ਰਿੜ ਸੰਕਲਪ ਹੈ.
2: ਰਾਜਨਾਥ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਤੋਂ NDA ਸੱਤਾ ਵਿੱਚ ਆਈ ਹੈ, ਪੁਲਾੜ ਅਤੇ ਪਰਮਾਣੂ ਊਰਜਾ ਸਮੇਤ ਹਰ ਖੇਤਰ ਵਿੱਚ ਬਦਲਾਅ ਆਏ ਨੇ.

ਸਵੱਛਤਾ ਹੀ ਸੇਵਾ ਮੁਹਿੰਮ 2026 ਅੱਜ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਗਈ ਹੈ। ਇਸ ਸਾਲ ਇਸ ਮੁਹਿੰਮ ਦਾ ਵਿਸ਼ਾ ਸਵੱਛਤਾ ਵਿੱਚ ਭਾਗੀਦਾਰੀ, ਸਵੱਛ ਭਾਰਤ, ਵਿਕਸਿਤ ਭਾਰਤ ਹੈ।

ਇਹ ਮੁਹਿੰਮ ਪੰਜ ਮੁੱਖ ਥਾਵਾਂ ਤੇ ਕੇਂਦਰਿਤ ਹੈ। ਇਹਨਾਂ ਵਿੱਚ ਗੰਦਗੀ ਵਾਲੀਆਂ ਥਾਵਾਂ ਤੇ ਜਨਤਕ ਸਥਾਨਾਂ ਦਾ ਕਾਇਆਕਲਪ, ਸਾਫ਼ ਸਕੂਲ, ਸਫਾਈ ਲਈ ਨੌਜਵਾਨ, ਸਫਾਈ ਮਿੱਤਰ, ਸੁਰੱਖਿਆ ਤੇ ਸਨਮਾਨ ਕੈਂਪ, ਸਫਾਈ ਲਈ ਜਨਤਕ ਭਾਗੀਦਾਰੀ ਅਤੇ ਸਫਾਈ ਤੋਂ ਖੁਸ਼ਹਾਲੀ। ਇਹ ਮੁਹਿੰਮ ਪੇਂਡੂ ਅਤੇ ਸ਼ਹਿਰੀ ਦੋਵਾਂ ਇਲਾਕਿਆਂ ਵਿੱਚ ਸਫਾਈ ਲਈ ਜਨਤਕ ਭਾਗੀਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਤੇ ਜ਼ੋਰ ਦਿੰਦੀ ਹੈ। ਇਸ ਤੋਂ ਇਲਾਵਾ ਠੋਸ ਰਹਿੰਦ ਖੂੰਹਦ ਪ੍ਰਬੰਧਨ ਨਿਯਮਾਂ ਅਤੇ ਚਾਰ ਪੱਧਰਾਂ ਤੇ ਕਚਰੇ ਨੂੰ ਸਰੋਤ ਤੇ ਹੀ ਵੱਖ ਵੱਖ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਅਖੌਤੀ ਪਾਕਿਸਤਾਨ ਚੀਨ ਸਰਹੱਦੀ ਸਾਂਝੇ ਕਮਿਸ਼ਨ ਨੂੰ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕੱਲ੍ਹ ਕਿਹਾ ਕਿ ਪਾਕਿਸਤਾਨ ਕੋਲ ਗੈਰ ਕਾਨੂੰਨੀ ਢੰਗ ਨਾਲ ਕਬਜ਼ੇ ਵਾਲੇ ਇਲਾਕਿਆਂ ਬਾਰੇ ਕਿਸੇ ਵੀ ਸਮਝੌਤੇ ਵਿੱਚ ਸ਼ਾਮਲ ਹੋਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਹੁਣ ਅੱਗੇ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਦਾ ਰੁੱਖ ਸਪਸ਼ਟ ਅਤੇ ਇਕਸਾਰ ਰਿਹਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਪਾਕਿਸਤਾਨ ਚੀਨ ਸਰਹੱਦੀ ਸਾਂਝੇ ਕਮਿਸ਼ਨ ਨੂੰ ਮਾਨਤਾ ਨਹੀਂ ਦਿੰਦਾ ਕਿਉਂਕਿ ਇਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਉਹਨਾਂ ਦੁਹਰਾਇਆ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਸਨ ਅਤੇ ਹਮੇਸ਼ਾ ਰਹਿਣਗੇ। ਬੁਹਾਰਾ ਨੇ ਕਿਹਾ ਕਿ ਭਾਰਤ ਗੈਰ ਕਾਨੂੰਨੀ ਕਬਜ਼ੇ ਨੂੰ ਜਾਇਜ਼ ਠਹਿਰਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦਾ ਹੈ। ਉਹਨਾਂ ਪਾਕਿਸਤਾਨ ਨੂੰ ਅਜਿਹੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ ਦੀ ਬਜਾਏ ਗੈਰ ਕਾਨੂੰਨੀ ਢੰਗ ਨਾਲ ਕਬਜ਼ੇ ਵਾਲੇ ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ। ਅਮਰੀਕੀ ਪ੍ਰਤੀਨਿਧ ਸਭਾ ਨੇ ਰੂਸੀ ਅਧਿਕਾਰੀਆਂ ਅਤੇ ਰੂਸੀ ਆਰਥਿਕਤਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਆਪਕ ਪਾਬੰਦੀਆਂ ਲਾਉਣ ਵਾਲਾ ਇੱਕ ਬਿੱਲ ਪਾਸ ਕੀਤਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਯੂਕਰੇਨ ਵਿਰੁੱਧ ਜੰਗ ਜਾਰੀ ਰੱਖਣ ਲਈ ਮਹੱਤਵਪੂਰਨ ਵਿੱਤੀ ਸਾਧਨਾਂ ਦੀ ਲੋੜ ਹੈ। 262 ਸੰਸਦ ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਅਤੇ 159 ਨੇ ਵਿਰੋਧ ਵਿੱਚ ਵੋਟਿੰਗ ਕੀਤੀ। ਇਸ ਦੇ ਪਾਸ ਹੋਣ ਤੋਂ ਬਾਅਦ ਬਿੱਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖਤਾਂ ਲਈ ਭੇਜਿਆ ਜਾਏਗਾ। ਇਹ ਕਾਨੂੰਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਯੂਕਰੇਨ ਦੀ ਹਮਾਇਤ ਕਰਨ ਲਈ ਸਭ ਤੋਂ ਵੱਡੀ ਕੋਸ਼ਿਸ਼ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮੀਰ ਜ਼ੇਲੈਂਸਕੀ ਬਿੱਲ ਪਾਸ ਕਰਾਉਣ ਲਈ ਜ਼ੋਰ ਦੇ ਰਹੇ ਸਨ ਅਤੇ ਪਿਛਲੇ ਮਹੀਨੇ ਵੋਟਿੰਗ ਤੋਂ ਪਹਿਲਾਂ ਉਹਨਾਂ ਸੈਨੇਟਰਾਂ ਨੂੰ ਸਿੱਧੀ ਅਪੀਲ ਕੀਤੀ ਸੀ। ਇਹ ਬਿੱਲ ਰੂਸ ਦੀ ਊਰਜਾ ਸਪਲਾਈ ਪ੍ਰਣਾਲੀ 'ਤੇ ਪਾਬੰਦੀਆਂ ਲਾਉਂਦਾ ਹੈ ਅਤੇ ਰੂਸੀ ਤੇਲ ਅਤੇ ਕੁਦਰਤੀ ਗੈਸ 'ਤੇ ਚੋਟੀ ਦੇ 5 ਦਰਾਮਦਕਾਰ ਦੇਸ਼ਾਂ 'ਤੇ 100% ਤੱਕ ਟੈਰਿਫ ਲਾਉਣ ਦਾ ਅਧਿਕਾਰ ਦਿੰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਰਾਸ਼ਟਰਪਤੀ ਮੁਰਮੂ ਨੇ ਪਿਛਲੇ 25 ਸਾਲਾਂ ਦੌਰਾਨ ਸ੍ਰੀ ਮੋਦੀ ਦੀ ਮਿਸਾਲੀ ਜਨਤਕ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੰਗੇ ਸ਼ਾਸਨ ਦੇ ਕਈ ਮਾਪਦੰਡ ਸਥਾਪਿਤ ਕੀਤੇ ਨੇ ਅਤੇ ਸਰਬ ਸਮਾਵੇਸ਼ੀ ਵਿਕਾਸ ਨੂੰ ਬੇਮਿਸਾਲ ਗਤੀ ਦਿੱਤੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀਆਂ ਉਜਵਲ ਅਤੇ ਤੇਜ਼ੀ ਨਾਲ ਵੱਧ ਰਹੀਆਂ ਅਰਥ ਵਿਵਸਥਾਵਾਂ ਵਿੱਚ ਸ਼ਾਮਲ ਹੈ। ਉਹਨਾਂ ਕਿਹਾ ਕਿ 25 ਕਰੋੜ ਤੋਂ ਵੱਧ ਭਾਰਤੀ ਅੱਧ ਦੀ ਗਰੀਬੀ ਤੋਂ ਬਾਹਰ ਆ ਚੁੱਕੇ ਨੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਸਰਕਾਰ ਨੇ 3 ਸਾਲਾਂ ਦੀ ਮਿਆਦ ਲਈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ CBFC ਦਾ ਮੁੜ ਗਠਨ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਨੁਸਾਰ ਨਵੇਂ ਬੋਰਡ ਵਿੱਚ 18 ਮੈਂਬਰ ਸ਼ਾਮਲ ਨੇ। ਇਹਨਾਂ ਵਿੱਚ ਵਿਨੋਦ ਅਨੁਪਮ, ਮਨੋਜ ਜੋਸ਼ੀ, ਹੰਸਰਾਜ ਹੰਸ, ਪ੍ਰੀਤੀ ਜਿੰਟਾ, ਪੰਕਜ ਤ੍ਰਿਪਾਠੀ, ਰਿੱਕੀ ਕੇਜ, ਸੁਨੀਲ ਸ਼ੈਟੀ, ਰੂਪਾਲੀ ਗਾਂਗੁਲੀ ਅਤੇ ਪ੍ਰਿਯਦਰਸ਼ਨ ਸ਼ਾਮਲ ਨੇ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੱਲ੍ਹ ਬੋਰਡ ਦੇ ਪੁਨਰਗਠਨ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਅੰਤਰਰਾਸ਼ਟਰੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਸ਼ੁਰੂ ਹੋਏਗਾ। ਭਾਰਤ ਪਹਿਲੇ 2 ਮੈਚ ਜਿੱਤ ਕੇ ਪਹਿਲਾਂ ਹੀ ਲੜੀ ਆਪਣੇ ਨਾਂ ਕਰ ਚੁੱਕਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਸ਼ਵਕਰਮਾ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਭਰ ਦੇ ਕਾਰੀਗਰਾਂ, ਕਾਮਿਆਂ ਅਤੇ ਦਸਤਕਾਰਾਂ ਦੀ ਸ਼ਲਾਘਾ ਕੀਤੀ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ

0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਨਵੀਂ ਦਿੱਲੀ 'ਚ ਯਸ਼ੋ ਭੂਮੀ ਵਿਖੇ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕਰਨਗੇ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਤੋਂ ਇੱਕ ਮਹੀਨਾ ਚੱਲਣ ਵਾਲੀ ਦੇਸ਼ ਵਿਆਪੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਭਾਰਤ ਨੇ ਅਖੌਤੀ ਪਾਕਿਸਤਾਨ ਚੀਨ ਸਰਹੱਦੀ ਸਾਂਝੇ ਕਮਿਸ਼ਨ ਨੂੰ ਰੱਦ ਕੀਤਾ। ਕਿਹਾ ਪਾਕਿਸਤਾਨ ਕੋਲ ਗੈਰ ਕਾਨੂੰਨੀ ਢੰਗ ਨਾਲ ਕਬਜ਼ਾਏ ਗਏ ਇਲਾਕਿਆਂ ਬਾਰੇ ਕਿਸੇ ਵੀ ਸਮਝੌਤੇ ਵਿੱਚ ਸ਼ਾਮਲ ਹੋਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਰੂਸੀ ਅਧਿਕਾਰੀਆਂ 'ਤੇ ਆਰਥਿਕਤਾ ਨੂੰ ਨਿਸ਼ਾਨਾ ਬਣਾਉਂਦਿਆਂ ਵਿਆਪਕ ਪਾਬੰਦੀਆਂ ਲਾਉਣ ਵਾਲਾ ਇੱਕ ਬਿੱਲ ਪਾਸ ਕੀਤਾ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ ਨਵੀਂ ਦਿੱਲੀ 'ਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਹਿਕ ਪੰਜਾਬ ਦੀ ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੇ ਤਹਿਤ ਕੁਝ ਪੰਜਾਬੀ ਫਿਲਮੀ ਗੀਤ।

ਸ਼ਹੀਦ ਦੇ ਮੁਹੱਬਤ ਬੂਟਾ ਸਿੰਘ। ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਵਿੱਚ। ਪ੍ਰੋਗਰਾਮ ਦਾ ਅਗਲਾ ਗੀਤ ਆ ਤੁਹਾਨੂੰ ਸੁਣਾਉਂਦੇ ਹਾਂ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ ਦੇ ਵਿੱਚੋਂ ਲਿਆ ਗਿਆ, ਆਵਾਜ਼ ਗਿੱਪੀ ਗਰੇਵਾਲ ਦੀ।

ਤੁਸੀਂ ਸੁਣ ਰਹੇ ਸੀ ਫਿਲਮ ਦੋ ਲੱਛੀਆਂ ਚੋਂ ਲਿਆ ਗਿਆ ਇਹ ਗੀਤ। ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜਣ ਵਾਲੇ ਨੇ। ਲਓ ਹੁਣ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਨਵੀਂ ਦਿੱਲੀ ਵਿਚ ਯਸ਼ੋ ਭੂਮੀ ਵਿਖੇ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕਰਨਗੇ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਤੋਂ ਇਕ ਮਹੀਨਾ ਚੱਲਣ ਵਾਲੀ ਦੇਸ਼ ਵਿਆਪੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਭਾਰਤ ਨੇ ਅਖੌਤੀ ਪਾਕਿਸਤਾਨ ਚੀਨ ਸਰਹੱਦ ਦੀ ਸਾਂਝੀ ਕਮਿਸ਼ਨ ਨੂੰ ਰੱਦ ਕਰ ਦਿੱਤਾ ਹੈ। ਕਿਹਾ ਕਿ ਪਾਕਿਸਤਾਨ ਕੋਲ ਗੈਰ ਕਾਨੂੰਨੀ ਢੰਗ ਨਾਲ ਕਬਜ਼ਾਏ ਗਏ ਇਲਾਕਿਆਂ ਬਾਰੇ ਕਿਸੇ ਵੀ ਸਮਝੌਤੇ 'ਚ ਸ਼ਾਮਲ ਹੋਣ ਦੀ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਮਰੀਕਾ ਦੀ ਪ੍ਰਤੀਨਿਧੀ ਸਭਾ ਰੂਸੀ ਅਧਿਕਾਰੀਆਂ ਤੇ ਆਰਥਿਕਤਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਆਪਕ ਪਾਬੰਦੀਆਂ ਲਗਾਉਣ ਵਾਲਾ ਇੱਕ ਬਿੱਲ ਪਾਸ ਕੀਤਾ ਗਿਆ ਹੈ। ਸਰਕਾਰ ਨੇ 3 ਸਾਲਾਂ ਦੀ ਮਿਆਦ ਨਾਲ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ CBFC ਦਾ ਪੁਨਰਗਠਨ ਕੀਤਾ। ਨਵੇਂ ਬੋਰਡ 'ਚ 18 ਮੈਂਬਰ ਸ਼ਾਮਲ। ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿਚ ਕਰੀਅਰ ਦੀ ਸੰਭਾਵਨਾਵਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਜਲੰਧਰ ਦੀ ਟੀਮ ਵੱਲੋਂ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵਿਸ਼ੇਸ਼ ਕਰੀਅਰ ਕਾਉਂਸਲਿੰਗ ਸੈਸ਼ਨ ਕਰਵਾਇਆ ਗਿਆ। ਕਿਸਾਨਾਂ ਨੂੰ ਪਰਾਲੀ ਸਾੜਨ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ 3 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ ਭਰ ਵਿਚ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੀਆਂ ਥਾਵਾਂ ਤੇ 570 ਛਾਪੇ ਮਾਰੇ। ਪੁਲਿਸ ਟੀਮਾਂ ਨੇ 3 ਹਥਿਆਰਾਂ ਸਮੇਤ 303 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 71,257 ਹੋ ਗਈ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 2020 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ ਨਵੀਂ ਦਿੱਲੀ ਵਿਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਹੋ ਰਿਹਾ ਆਓ ਸੁਣਦੇ ਹਾਂ ਪ੍ਰੋਗਰਾਮ ਇੱਕ ਕਲਾਕਾਰ ਦੇ ਤਹਿਤ। ਗੀਤਕਾਰ ਹਸਰਤ ਜੈਪੁਰੀ ਦੇ ਬਾਰੇ ਕੁਝ ਜਾਣਕਾਰੀ ਤੇ ਉਹਨਾਂ ਦੇ ਲਿਖੇ ਹੋਏ ਕੁਝ ਗੀਤ।

ਹਸਰਤ ਜੈਪੁਰੀ ਦਾ ਅਸਲੀ ਨਾਮ ਇਕਬਾਲ ਹੁਸੈਨ ਸੀ। ਉਹਨਾਂ ਦਾ ਜਨਮ 15 ਅਪ੍ਰੈਲ 1922 ਨੂੰ ਜੈਪੁਰ ਰਾਜਸਥਾਨ ਵਿੱਚ ਹੋਇਆ। ਉਹਨਾਂ ਨੇ ਜੈਪੁਰ ਵਿੱਚ ਅੰਗਰੇਜ਼ੀ ਮੀਡੀਅਮ ਰਾਹੀਂ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਨਾਨਾ ਫਿਦਾ ਹੁਸੈਨ ਫਿਦਾ, ਜੋ ਖੁਦ ਇੱਕ ਸ਼ਾਇਰ ਸਨ, ਉਹਨਾਂ ਕੋਲੋਂ ਫਾਰਸੀ ਦੀ ਸਿੱਖਿਆ ਹਾਸਲ ਕੀਤੀ। ਸ਼ਾਇਰੀ ਦਾ ਸ਼ੌਂਕ ਉਹਨਾਂ ਨੂੰ ਆਪਣੇ ਨਾਨਾ ਜੀ ਕੋਲੋਂ ਹੀ ਪਿਆ ਸੀ। ਹਸਰਤ ਜੈਪੁਰੀ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਨਾਲ ਦੇ ਨਾਲ ਸੁਣਾ ਰਹੇ ਹਾਂ ਤੁਹਾਨੂੰ ਉਹਨਾਂ ਦੇ ਹੀ ਰਚਾਏ ਹੋਏ ਪਿਆਰੇ ਪਿਆਰੇ ਰੋਮੈਂਟਿਕ ਅਤੇ ਬਹੁਤ ਹੀ ਸੋਹਣੇ ਗੀਤ। ਆਓ ਸੁਣਦੇ ਹਾਂ ਉਹਨਾਂ ਦਾ ਹੀ ਰਚਾਇਆ ਹੋਇਆ ਇੱਕ ਹੋਰ ਗੀਤ।

1940 ਦੇ ਵਿੱਚ ਹਜ਼ਰਤ ਜੈਪੁਰੀ ਰੋਜ਼ੀ ਰੋਟੀ ਦੀ ਭਾਲ ਵਿੱਚ ਮੁੰਬਈ ਆਏ ਅਤੇ ਉੱਥੇ ਉਹਨਾਂ ਨੇ ਲਗਭਗ 8 ਸਾਲ ਤੱਕ ਬੱਸ ਕੰਡਕਟਰ ਦੀ ਨੌਕਰੀ ਵੀ ਕੀਤੀ। ਨੌਕਰੀ ਦੇ ਨਾਲ ਨਾਲ ਉਹ ਮੁਸ਼ਾਇਰਿਆਂ ਵਿੱਚ ਵੀ ਹਿੱਸਾ ਲੈਂਦੇ ਰਹੇ। ਇੱਕ ਮੁਸ਼ਾਇਰੇ ਵਿੱਚ ਅਦਾਕਾਰ ਪ੍ਰਿਥਵੀ ਰਾਜ ਕਪੂਰ ਨੇ ਉਹਨਾਂ ਦੀ ਕਵਿਤਾ ਮਜ਼ਦੂਰ ਕੀ ਲਾਸ਼ ਸੁਣੀ ਅਤੇ ਬਹੁਤ ਹੀ ਪ੍ਰਭਾਵਿਤ ਹੋ ਕੇ ਉਹਨਾਂ ਨੇ ਉਹਨੂੰ ਆਪਣੇ ਬੇਟੇ ਦੇ ਨਾਲ ਯਾਨੀ ਕਿ ਰਾਜ ਕਪੂਰ ਦੇ ਨਾਲ ਮਿਲਾਇਆ ਅਤੇ ਫਿਰ ਉਹਨਾਂ ਨੇ ਉਹਨਾਂ ਨੂੰ ਪਹਿਲੀ ਬ੍ਰੇਕ ਦਿੱਤੀ ਗੀਤ ਲਿਖਣ ਦੀ। ਫਿਲਮ ਬਰਸਾਤ ਵਿੱਚ ਜੋ 1949 ਦੇ ਵਿੱਚ ਆਈ ਸੀ, ਉਸ ਫਿਲਮ ਦਾ ਲਿਖਿਆ ਹੋਇਆ ਇੱਕ ਸੁਪਰ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

ਦੋਸਤੋ ਕਿਹਾ ਜਾਂਦਾ ਹੈ ਕਿ ਹਜ਼ਰਤ ਜੈਪੁਰੀ ਪਿਛਲੇ 30 ਮਹੀਨਿਆਂ ਤੋਂ ਉਹਨਾਂ ਦੀ ਜ਼ਿੰਦਗੀ ਵਿੱਚ ਬਿਮਾਰ ਸੀ ਅਤੇ ਸਤੰਬਰ 1999 ਵਿੱਚ ਉਹਨਾਂ ਦੀ ਹੱਡੀ ਟੁੱਟ ਗਈ, ਜਿਸ ਕਾਰਨ ਬਾਂਦਰਾ ਹੋਲੀ ਫੈਮਿਲੀ ਹੋਸਪਿਟਲ ਜਦੋਂ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉੱਥੇ ਇਲਾਜ ਦੌਰਾਨ ਉਹਨਾਂ ਦੇ ਲੀਵਰ ਵੀ ਫੇਲ ਹੋ ਗਿਆ ਅਤੇ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਕਿਹਾ ਜਾਂਦਾ ਹੈ ਕਿ ਆਰ ਕੇ ਫਿਲਮ ਤੋਂ ਜਦੋਂ ਉਹਨਾਂ ਨੇ ਜੁਆਇਨ ਕੀਤਾ ਸੀ, ਉਹਨਾਂ ਦੇ ਬਹੁਤ ਅੱਛੇ ਦੋਸਤ ਹਨ ਸ਼ੈਲਿੰਦਰ ਜੈਕਿਸ਼ਨ, ਮੁਕੇਸ਼ ਅਤੇ ਰਾਜ ਕਪੂਰ, ਉਹਨਾਂ ਨੇ ਜਦੋਂ ਆਖਰੀ ਸਾਲ ਲਏ ਉਹਨਾਂ ਨੂੰ ਬਹੁਤ ਯਾਦ ਕੀਤਾ ਅਤੇ ਉਹਨਾਂ ਦੇ ਜਾਨ ਦੇ ਨਾਲ ਇਹਨਾਂ ਸਭ ਦੇ ਜਾਣ ਦੇ ਨਾਲ ਉਹਨਾਂ ਨੂੰ ਵੀ ਕਾਫੀ ਫਰਕ ਪਿਆ ਅਤੇ ਦੁੱਖ ਦੇ ਸਦਮੇ ਵਿੱਚ ਚਲੇ ਗਏ। ਸੋ ਆਪਣੇ ਬਹੁਤ ਸਾਰੇ ਗੀਤ ਸਾਨੂੰ ਇੰਡਸਟਰੀ ਨੂੰ ਦੇ ਕੇ ਗਏ ਨੇ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਅਤੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ। ਇਹਨਾਂ ਗੀਤਾਂ ਦੇ ਸਦਕਾ ਹੀ ਉਹਨਾਂ ਨੂੰ ਦੋ ਵਾਰੀ ਫਿਲਮ ਫਿਰ ਅਵਾਰਡ ਮਿਲਿਆ, ਫਿਲਮ ਬਾਹਰੋਂ ਫੁੱਲ ਬਰਸਾਓ ਸੂਰਜ ਕਰਕੇ ਅਤੇ ਮੇਰੇ ਸਪਨੋ ਕੀ ਰਾਣੀ ਆਰਾਧਨਾ ਕਰਕੇ। ਅਤੇ ਆਓ ਸੁਣਦੇ ਹਾਂ ਉਹਨਾਂ ਦਾ ਹੀ ਰਚਿਆ ਹੋਇਆ ਪ੍ਰੋਗਰਾਮ ਦਾ ਆਖਰੀ ਗੀਤ।

ਪੁਰੀ ਦੇ ਲਿਖੇ ਹੋਏ ਗੀਤਾਂ ਦੀ ਉਹਨਾਂ ਦੇ ਜੀਵਨ ਬਾਰੇ ਗੱਲਾਂ ਬਾਤਾਂ ਕਰ ਰਹੇ ਸੀ। ਬਿਲਕੁਲ ਜੀ, ਸ਼ਾਹਕਾਰ ਗੀਤ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਦਿੱਤੇ ਨੇ ਅਤੇ ਅੱਜ ਵੀ ਅਤੇ ਹਮੇਸ਼ਾ ਵੀ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਅਸੀਂ ਗੁਣਗੁਣਾਉਂਦੇ ਹਾਂ ਅਤੇ ਰਹਿੰਦੀ ਦੁਨੀਆ ਤੱਕ ਆਪਾਂ ਸਾਰੇ ਗੁਣਗੁਣਾਉਂਦੇ ਰਹਾਂਗੇ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਲਓ ਹੁਣ ਸੁਣੋ ਕੁਝ ਗਜ਼ਲਾਂ

ਆਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in

0: ਤੁਸੀਂ ਸਮਾਤ ਫਰਮਾ ਰਹੇ ਸੀ ਕੁਝ ਗਜ਼ਲਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਵੇਰ ਦੇ 10 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਨਵੀਂ ਦਿੱਲੀ 'ਚ ਯਸ਼ੋਭੂਮੀ ਵਿਖੇ ਸੈਮੀਕੌਨ ਇੰਡੀਆ 2026 ਦਾ ਉਦਘਾਟਨ ਕਰਨਗੇ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਤੋਂ ਇੱਕ ਮਹੀਨਾ ਚੱਲਣ ਵਾਲੀ ਦੇਸ਼ ਵਿਆਪੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਭਾਰਤ ਨੇ ਅਖੌਤੀ ਪਾਕਿਸਤਾਨ ਚੀਨ ਸਰਹੱਦ ਦੀ ਸਾਂਝੇ ਕਮਿਸ਼ਨ ਨੂੰ ਰੱਦ ਕੀਤਾ ਹੈ। ਕਿਹਾ ਹੈ ਕਿ ਪਾਕਿਸਤਾਨ ਕੋਲ ਗੈਰ ਕਾਨੂੰਨੀ ਢੰਗ ਨਾਲ ਕਬਜ਼ਾਏ ਗਏ ਇਲਾਕਿਆਂ ਬਾਰੇ ਕਿਸੇ ਵੀ ਸਮਝੌਤੇ ਵਿੱਚ ਸ਼ਾਮਲ ਹੋਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਰੂਸੀ ਅਧਿਕਾਰੀਆਂ 'ਤੇ ਆਰਥਿਕਤਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਆਪਕ ਪਾਬੰਦੀਆਂ ਲਾਉਣ ਦਾ ਇੱਕ ਬਿੱਲ ਪਾਸ ਕੀਤਾ। ਸਰਕਾਰ ਨੇ 3 ਸਾਲਾਂ ਦੀ ਮਿਆਦ ਲਈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ CBFC ਦਾ ਪੁਨਰਗਠਨ ਕੀਤਾ ਹੈ। ਨਵੇਂ ਬੋਰਡ 'ਚ 18 ਮੈਂਬਰ ਸ਼ਾਮਲ। ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਜਲੰਧਰ ਦੀ ਟੀਮ ਵੱਲੋਂ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵਿਸ਼ੇਸ਼ ਕਰੀਅਰ ਕਾਉਂਸਲਿੰਗ ਸੈਸ਼ਨ ਕਰਵਾਇਆ ਗਿਆ। ਕਿਸਾਨਾਂ ਨੂੰ ਪਰਾਲੀ ਸਾੜਨ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ 3 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ ਭਰ ਵਿੱਚ ਗੈਂਗਸਟਰਾਂ ਤੇ ਸਾਥੀਆਂ ਨਾਲ ਜੁੜੀਆਂ ਥਾਵਾਂ ਤੇ 576 ਛਾਪੇ ਮਾਰੇ। ਪੁਲਿਸ ਟੀਮਾਂ ਨੇ 3 ਹਥਿਆਰਾਂ ਸਮੇਤ 303 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 71,257 ਹੋ ਗਈ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 2020 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ ਨਵੀਂ ਦਿੱਲੀ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ।
1: से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10:02 ਵੱਜ ਰਹੇ ਨੇ ਅਤੇ ਹੁਣ ਵੇਲਾ ਹੈ ਪ੍ਰੋਗਰਾਮ ਪੇਸ਼ ਕਰਨ ਦਾ। ਹੈਲੋ ਫਰਮਾਇਸ਼ ਜੀ ਦੋਸਤੋ, ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਵੀਨਸ। ਕਰਨਾ ਕੀ ਹੈ, ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਾਮਿਲ ਹੋਣਾ, ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਅਤੇ ਆਪਣੇ ਮਨਪਸੰਦ ਗੀਤ ਸਾਡੇ ਕੋਲ ਸੁਣੋਗੇ। ਸੋ ਦੋਸਤੋ, ਕਰਨਾ ਕੀ ਹੈ, ਇੱਕ ਨੰਬਰ ਮਿਲਾਓ 01 41 142, ਅਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਕੇ ਆਪਣੇ ਮਨਪਸੰਦ ਫਰਮਾਇਸ਼ੀ ਹਿੰਦੀ ਗੀਤ ਸਾਡੇ ਕੋਲ ਸੁਣੋ। ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗੀਤ ਜਿਹੜਾ ਚੱਲੇਗਾ ਉਹ ਤੁਹਾਡੀ ਫਰਮਾਇਸ਼ ਦਾ ਹੋਏਗਾ, ਪਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹਾਂ ਮੈਂ ਇਸ ਗੀਤ ਦੇ ਨਾਲ। ਜੁੜੇ ਰਹੋ ਇਸ ਪ੍ਰੋਗਰਾਮ ਵਿੱਚ ਜਿਸਦਾ ਨਾਮ ਹੈ ਹੈਲੋ ਫਰਮਾਇਸ਼, ਅਤੇ ਮੈਂ ਤੁਹਾਡੀ ਦੋਸਤ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਨਾਲ ਰਹੂੰਗੀ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਲਈ। ਸੋ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਵਿੱਚ।

0: ਜੀ ਪਾਣੀ ਰੇ ਪਾਣੀ, ਅੱਜ ਤੇ ਸਭ ਪਾਸੇ ਪਾਣੀ ਪਾਣੀ ਸੀ ਸਵੇਰ ਵੇਲੇ, ਤੇ ਮੌਸਮ ਵੀ ਫਰਕ ਪੈ ਗਿਆ ਤੇ ਗੀਤ ਵੀ ਅੱਜ ਪਾਣੀ ਦੇ ਨਾਲ ਹੀ ਰਿਲੇਟਡ ਇਸ ਪ੍ਰੋਗਰਾਮ ਚ ਪਹਿਲਾਂ ਤੋਂ ਚੱਲਿਆ, ਤੇ ਆਹ ਹੁਣ ਸੁਣਦੇ ਆ ਪ੍ਰੋਗਰਾਮ ਦੀ ਅਗਲੀ ਫਰਮਾਇਸ਼। ਸਾਡੇ ਕੋਲ ਕੌਣ ਕਰਨ ਜਾ ਰਹੇ ਨੇ? ਹੈਲੋ,
1: ਹੈਲੋ ਜੀ, ਮੈਂ ਸੁਨੰਦਾ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਹੇ ਨੇ
0: ਜੀ। ਧਰਮਾ ਜੀ, ਬਹੁਤ ਬਹੁਤ ਸਵਾਗਤ ਹੈ ਹੈਲੋ ਫਰਮਾਇਸ਼ ਦੇ ਵਿੱਚ, ਆਪਣਾ ਹਾਲ ਚਾਲ ਦੱਸੋ।
1: ਧੰਨਵਾਦ, ਬਹੁਤ ਵਧੀਆ ਜੀ
0: ਜੀ। ਆਲਾ ਦੁਆਲਾ ਸਭ ਠੀਕ ਠਾਕ?
1: ਮਨਾਡੇ ਦੀ ਬਾਤ ਬਾਦਲ ਫਲੰਦਾ
0: ਜੀ। ਗੀਤ ਸੁਣਾਵਾਂਗੇ, ਪਹਿਲੇ ਆਪਣਾ ਹਾਲ ਚਾਲ ਦੱਸੋ, ਆਪਣੇ ਆਲੇ ਦੁਆਲੇ ਦਾ ਹਾਲ ਚਾਲ ਦੱਸੋ।
1: ਮੈਡਮ ਜੀ, ਆਕਾਸ਼ਵਾਣੀ ਨਾਲ ਜੁੜੇ ਨੂੰ 50 ਸਾਲ ਹੋ ਗਏ
0: ਜੀ। ਜੀ, ਬਹੁਤ ਖੁਸ਼ੀ ਦੀ ਗੱਲ ਹੈ, ਤੇ ਸੁਣੋ ਆਪਣਾ ਮਨਪਸੰਦ ਗੀਤ ਆਪਣੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ ਜੀ।
1: ਧੰਨਵਾਦ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਫਰਮਾਇਸ਼। ਜੇਕਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਤੁਸੀਂ ਆਪਣੇ ਮਨਪਸੰਦ ਗੀਤ ਸਾਡੇ ਕੋਲ ਫਰਮਾਇਸ਼ਾਂ ਕਰਕੇ ਸੁਣਨਾ ਚਾਹੁੰਦੇ ਹੋ, ਇੱਕ ਫੋਨ ਨੰਬਰ ਨੋਟ ਕਰੋ 0181 43 172। ਇਸੇ ਫੋਨ ਨੂੰ ਮਿਲਾ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ। ਸੋ ਜਦ ਤੱਕ ਕਾਲਰ ਆ ਕੇ ਜੁੜਦੇ ਨੇ, ਆਓ ਸੁਣਦੇ ਹਾਂ ਇਹ ਗੀਤ।
1: उसमें फिर मिलाई जाए

0: ਜੀ ਇੱਕ ਹੋਰ ਕਾਲਰ ਆ ਕੇ ਇਸ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਚੁੱਕੇ ਨੇ, ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਮੈਂ ਜੈ ਸਿੰਘ ਖਹਿਰਾ, ਪਿੰਡ ਕਲਾਰਾਂ, ਤੁਸੀਂ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਬੋਲ ਰਹੇ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਆਪਣਾ ਹਾਲ ਚਾਲ ਦੱਸੋ।
1: ਧੰਨਵਾਦ ਜੀ।
0: ਜੀ ਆਪਣਾ ਹਾਲ ਚਾਲ ਦੱਸੋ।
1: ਬਹੁਤ ਵਧੀਆ ਜੀ, ਤੁਸੀਂ ਆਪਣਾ ਸੁਣਾਓ ਜੀ।
0: ਸਭ ਠੀਕ ਠਾਕ ਵਧੀਆ। ਹੁਣ ਆਪਣੀ ਫਰਮਾਇਸ਼ ਦੱਸੋ, ਕਿਹੜਾ ਗੀਤ ਸੁਣੋਗੇ?
1: ਫਿਲਮਾਂ ਜੀ, ਬੇਟੀ ਬੇਟੇ, ਗੀਤਕਾਰ ਹਸਰਤ ਜੈਪੁਰੀ, ਸੰਗੀਤਕਾਰ ਸ਼ੰਕਰ ਜੈਕਿਸ਼ਨ, ਆਵਾਜ਼ਾਂ ਨੇ ਮੁਹੰਮਦ ਰਫੀ ਸਾਹਿਬ ਤੇ ਸਮਨ ਕਲਿਆਣਪੁਰ ਦੀਆਂ।
0: ਜੀ
1: ਅਗਰ ਤੇਰੀ ਜਲਵਾ ਨਵਾਈ ਨਾ ਹੋਤੀ, ਖੁਦਾ ਕੀ ਕਸਮ ਜੇ ਖੁਦਾਈ ਨਾ ਹੋਤੀ, ਅਗਰ ਆਖ ਤੁਮਸੇ ਮਿਲਾਈ ਨਾ ਹੋਤੀ, ਮੇਰੀ ਜ਼ਿੰਦਗੀ ਮੁਸਕਰਾਈ ਨਾ ਹੋਤੀ।
0: ਜੀ ਇੰਨੀ ਡਿਟੇਲ ਤੁਸੀਂ ਗੀਤ ਦੀ ਦੇਤੀ ਹੈ, ਤੇ ਲਓ ਸੁਣੋ ਆਪਣਾ ਮਨਪਸੰਦ ਗੀਤ ਆਪਣੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ ਜੀ।
1: ਸਤਿ ਸ਼੍ਰੀ ਅਕਾਲ ਜੀ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

0: ਜੀ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਅਗਲੇ ਕਾਲਰ ਨੇ ਸਾਡੇ ਨਾਲ ਆ ਕੇ ਜੁੜ ਚੁੱਕੇ ਨੇ। ਹੈਲੋ,
1: ਹੈਲੋ, ਹਾਂਜੀ ਮੈਡਮ ਬੀਨਸ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋ, ਕੌਣ ਗੱਲਬਾਤ ਕਰ ਰਹੇ ਹੋ?
1: ਮੈਂ ਬਲਵਿੰਦਰ ਸਰਾਂ ਬੋਲ ਰਿਹਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਜੀ।
0: ਜੀ ਬੜੀ ਦੂਰੋਂ ਗੱਲਬਾਤ ਕਰ ਰਹੇ ਹੋ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਆਪਣੇ ਸ਼ਹਿਰ ਦਾ ਹਾਲ ਸੁਣਾਓ ਅਤੇ ਨਾਲੇ ਆਪਣਾ ਹਾਲ ਸੁਣਾਓ।
1: ਅੱਛਾ ਜੀ, ਸ਼ਹਿਰ ਦਾ ਹਾਲ ਤਾਂ ਠੀਕ ਹੀ ਹੈ ਜੀ, ਰਾਤ ਮੌਸਮ ਜਾਗਰੂਕ ਮੀਂਹ ਨਹੀਂ ਆਇਆ ਜੀ, ਪੱਧਰ ਬਾਈ ਸੀ ਜੀ।
0: ਠੀਕ ਹੈ ਜੀ, ਤੇ ਜ਼ਰੂਰ ਮੀਂਹ ਪਊਗਾ ਕਿਉਂਕਿ ਸੁਣਨ ਚ ਆ ਰਿਹਾ ਕਿ ਸਭ ਪਾਸੇ ਮੀਂਹ ਪੈ ਚੁੱਕਾ ਜਾਂ ਫਿਰ ਪੈਣ
1: ਹਾਂਜੀ
0: ਵਾਲਾ।
1: ਵੈਸੇ ਹਵਾ ਠੰਡੀ ਹੋ ਗਈ ਹੈ ਜੀ।
0: ਜੀ, ਤੇ ਗੀਤ ਕਿਹੜਾ ਸੁਣਾਈਏ ਫਿਰ ਆਪਣਾ?
1: ਉਹ ਮੂਵੀ ਹੈ ਜੀ ਦੁਲਹਨ ਵਹੀ ਜੋ ਪੀਆ ਮਨ ਭਾਈ
0: ਜੀ,
1: ਉਹ ਦੱਸਾਂਗਾ ਜੀ, ਲੇਟ ਤੋਂ ਆਏ ਹੋ ਮੈਂ ਸਪਨੋ ਕੇ ਗਾਉਂਗੀ
0: ਜੀ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ, ਆਪਣਾ ਮਨਪਸੰਦ ਗੀਤ ਸੁਣੋ ਆਪਣੇ ਰੇਡੀਓ ਸੈੱਟ ਤੇ ਜੀ।
1: ਓਕੇ ਮੈਡਮ।

0: ਹੈਲੋ ਫਰਮਾਇਸ਼ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਚ। ਮਜ਼ੇਦਾਰ ਗੱਲ ਇਹ ਹੈ ਕਿ ਤੁਹਾਡੇ ਪਸੰਦੀਦਾ ਗੀਤ ਸਾਡੇ ਵੀ ਪਸੰਦੀਦਾ ਗੀਤ ਹੁੰਦੇ ਨੇ ਅਤੇ ਵੰਨ ਸਵੰਨੇ ਪਿਆਰੇ ਪਿਆਰੇ ਗੀਤ ਅਸੀਂ ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਫਰਮਾਇਸ਼ਾਂ ਦੇ ਰਾਹੀਂ ਪੂਰੇ ਕਰ ਰਹੇ ਹਾਂ। ਸੋ ਨਾਲ ਦੇ ਨਾਲ ਇੰਜੋਏ ਵੀ ਕਰ ਰਹੇ ਹਾਂ ਅਤੇ ਇੱਕ ਹੋਰ ਕਾਲਰ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਮੈਮ,
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਮੈਂ ਜਗਤਾਰ ਸਿੰਘ ਗਿੱਲ ਜੀ,
0: ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ। ਸੁਣੋ ਆਪਣਾ ਮਨਪਸੰਦ ਗੀਤ ਆਪਣੇ ਰੇਡੀਓ ਸੈੱਟ ਤੇ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵਜ ਰਹੇ ਨੇ। ਆਓ ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਰੋਤੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਨੇ, ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਦਿਨ ਵੀਰਵਾਰ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਬਿਲਕੁਲ ਤਿਆਰ, ਬਿਲਕੁਲ ਹਾਜ਼ਰ ਤੁਹਾਡੇ ਸਾਰਿਆਂ ਦੇ ਸੁਨੇਹੇ ਪੜ੍ਹਨ ਲਈ, ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਲਈ। ਔਰ ਬੜੀਆਂ ਸੋਹਣੀਆਂ ਤੁਹਾਡੀਆਂ ਫਰਮਾਇਸ਼ਾਂ ਹੁੰਦੀਆਂ ਨੇ ਔਰ ਅਸੀਂ ਵੀ ਓਨਾ ਹੀ ਮਜ਼ਾ ਲੈਂਦੇ ਹਾਂ ਜਿੰਨਾ ਦਿਲ ਨਾਲ ਤੁਸੀਂ ਸਾਨੂੰ ਭੇਜਦੇ ਹੋ। ਫਿਰ ਜਿਨ੍ਹਾਂ ਨੇ ਹੁਣੀ ਹੁਣੀ ਟਿਊਨ ਕੀਤਾ, ਕਿਉਂਕਿ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਦੇਸ਼ ਵਿਦੇਸ਼ 'ਚ ਜਾਂਦੇ ਨੇ, ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋ ਜਾਂ ਫਿਰ ਵਿਦੇਸ਼ 'ਚ ਕਿਤੇ ਵੀ ਬੈਠੇ ਹੋ, ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸਾਡੇ ਨਾਲ ਤੁਹਾਡੀ ਜਿਹੜੀ ਦੂਰੀ ਹੈ ਨਾ, ਉਹ ਬਿਲਕੁਲ ਨਹੀਂ ਰਹੇਗੀ। ਜਿੱਦਾਂ ਤੁਸੀਂ ਆਪਣੇ ਭਾਰਤ ਵਿੱਚ ਹੋ, ਅਗਰ ਤੁਸੀਂ ਬਾਹਰ ਗਏ ਹੋ, ਓਨਾ ਹੀ ਪਿਆਰ, ਓਨਾ ਹੀ ਸਨਮਾਨ ਸਾਡੇ ਕੋਲ ਮਿਲੇਗਾ ਔਰ ਤੁਸੀਂ ਵੀ ਨਿਸਵਾਰਥ ਭਾਵ ਨਾਲ ਸਾਨੂੰ ਪਿਆਰ ਕਰਦੇ ਹੋ। ਜਿਨ੍ਹਾਂ ਨੇ ਹੁਣੀ ਹੁਣੀ ਟਿਊਨ ਕੀਤਾ ਉਹਨਾਂ ਨੂੰ ਵਟਸਐਪ ਨੰਬਰ ਦੱਸ ਦੇਵਾਂ, ਬਾਕੀ ਸਰੋਤਿਆਂ ਨੂੰ ਤਾਂ ਪਤਾ ਹੀ ਹੈ, 9465036077 9465536077। ਇਸ ਨੰਬਰ 'ਤੇ ਤੁਸੀਂ ਆਪਣੇ ਨਾਮ ਪਤੇ ਦੇ ਨਾਲ ਆਪਣੇ ਵੀ ਨਾਮ ਭੇਜੋ, ਰਿਸ਼ਤੇਦਾਰਾਂ ਦੇ ਵੀ ਭੇਜ ਦਿਓ, ਭਾਵੇਂ ਆਸ ਪਾਸ ਜਿਹੜੇ ਵੀ ਰਹਿੰਦੇ ਨੇ ਨਾ ਤੁਹਾਡੇ ਨੇੜਤਾ ਜਿਨ੍ਹਾਂ ਨਾਲ, ਸਭ ਦੇ ਭੇਜ ਦਿਓ। ਵੈਸੇ ਉਹਨਾਂ ਨੂੰ ਵੀ ਨੰਬਰ ਦੱਸੋ ਕਿ ਤੁਸੀਂ ਵੀ ਆਕਾਸ਼ਵਾਣੀ ਜਲੰਧਰ 'ਚ ਆਪਣਾ ਪਿਆਰ ਦਿਖਾਓ, ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣੋ। ਸੋ ਬੜੀ ਖੁਸ਼ੀ ਹੋਏਗੀ ਜਦੋਂ ਨਵੇਂ ਨਾਮ ਵੀ ਅਸੀਂ ਬੋਲਾਂਗੇ। ਪੁਰਾਣੇ ਨਾਮ ਪੜ੍ਹ ਕੇ ਤਾਂ ਦਿਲ ਬਾਗ ਬਾਗ ਹੋ ਹੀ ਜਾਂਦਾ। ਸੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਆਗਾਜ਼ ਯੁਵਰਾਜ ਹੰਸ ਦੀ ਆਵਾਜ਼ ਨਾਲ।

ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪ੍ਰੋਗਰਾਮ 'ਚ ਆਸਾ ਸਿੰਘ ਮਸਤਾਨਾ ਦੀ ਤੁਸੀਂ ਜੁਗਨੀ ਸੁਣਨ ਦੀ ਸਾਡੇ ਕੋਲ ਆਪਣੀ ਫਰਮਾਇਸ਼ ਰੱਖੀ ਹੈ ਅਤੇ ਜ਼ਰੂਰ ਜੀ ਜੁਗਨੀ ਸੁਣਦੇ ਹਾਂ।

ਪ੍ਰੋਗਰਾਮ ਤਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦੇ ਨੇ, ਕੁਝ ਰਿਸ਼ਤੇ ਬਿਨਾਂ ਬੋਲਿਆਂ ਨਿਭ ਜਾਂਦੇ ਨੇ। ਹਰ ਕੋਈ ਨਹੀਂ ਹੁੰਦਾ ਜ਼ਿੰਦਗੀ ਵਿੱਚ ਖਾਸ, ਕੁਝ ਲੋਕ ਤਾਂ ਰੱਬ ਦੀ ਬਖਸ਼ਿਸ਼ ਬਣ ਆ ਜਾਂਦੇ ਨੇ। ਬਹੁਤ ਹੀ ਸੋਹਣਾ ਲਿਖਦੇ ਨੇ ਔਰ ਫੁੱਲਾਂ ਦੇ ਨਾਲ ਪਹੁੰਚਦੇ ਨੇ। ਨਜ਼ਦੀਕ ਬੱਸ ਸਟੈਂਡ ਬੁਰਜ ਹਨੁਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ, ਸ਼ੁਕਰੀਆ ਜੀ ਵੇਲੇ ਸਿਰ ਆਪਣੇ ਸੁਨੇਹੇ ਨੂੰ ਭੇਜਣ ਲਈ। ਅਗਲਾ ਸੁਨੇਹਾ ਪ੍ਰੋਗਰਾਮ 'ਚ ਦਿਲ ਦੇ ਨਾਲ, ਮੋਰਾਂ ਦੇ ਨਾਲ, ਰੁੱਖਾਂ ਦੇ ਨਾਲ, ਫੁੱਲਾਂ ਦੇ ਨਾਲ ਦਿਲ ਖੁਸ਼ ਕਰਨ ਕੌਣ ਪਹੁੰਚੇ? ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ ਦਿਲ, ਸਾਰਾ ਹੀ ਖੁਸ਼ ਦਿਲ ਪਰਿਵਾਰ। ਔਰ ਅਗਲੀ ਫਰਮਾਇਸ਼ ਲੈ ਕੇ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ, ਨੋਖੇ ਲਾਲ ਵਰਮਾ, ਦਤਰੇਂਗੀ, ਭਾਟਾ ਬਾਰਾ, ਛੱਤੀਸਗੜ੍ਹ ਤੋਂ, ਸਿਧਾਰਥ ਨਗਰ, ਦਰਿਆਪੁਰ ਬਾਬਲੀ ਤੋਂ ਗਜਨ ਅਨੀਏਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਔਰ ਅਸ਼ੋਕ ਯੇਲੇ, ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜ਼ੀਤਪੁਰ ਭੋਮਾ ਤੋਂ ਬਲਜੀਤ ਸਿੰਘ, ਬਲਦੇਵ ਸਿੰਘ, ਪੰਚਰਾਂਵਾਲਾ, ਵੜਿੰਗਖੇੜਾ, ਭੋਲਾ ਸਿੰਘ ਔਰ ਇਹਨਾਂ ਦੇ ਸਾਰੇ ਪਰਿਵਾਰ ਦੇ ਸਾਥੀ ਮੈਂਬਰ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਅਗਲੇ ਸੁਨੇਹੇ ਦੇ ਨਾਲ ਜਸਪਾਲ ਭਾਰਤੀ, ਬੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ, ਹਰਪ੍ਰੀਤ, ਸਾਊਥ ਅਵੈਨਿਊ ਅਬੋਹਰ ਤੋਂ, ਰੇਖਾ ਕਾਲਰਾ, ਪ੍ਰੀਕਸ਼ਿਤ ਕਾਲਰਾ, ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ, ਮੇਨ ਬਾਜ਼ਾਰ, ਮੰਡੀ ਲਾਧੂਕਾ, ਡਿਸਟ੍ਰਿਕਟ ਫਾਜ਼ਿਲਕਾ ਤੋਂ। ਔਰ ਅਗਲੀ ਫਰਮਾਇਸ਼ ਲੈ ਕੇ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ, ਯਸ਼ੂ, ਨਿਰੰਜਨ ਸਿੰਘ, ਸੌਮਿਆ ਸਿੰਘ, ਅਵਿਰਲ ਸਿੰਘ,

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਹਿੱਸਾ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਬੇਬੀ ਭਾਮਿਕਾ ਅਤੇ ਵਾਣੀ ਥਾਂਦੀ, ਬਹੁਤ ਹੀ ਸੋਹਣੇ ਨਾਮ। ਪਿੰਡ ਤਡਾਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ ਸਾਰੇ ਹੀ ਡਾਕਟਰ ਜਿਹੜੇ ਨੇ ਆਪਣੇ ਜਿਹੜੇ ਸ਼ੌਂਕ ਨੂੰ ਵੀ ਜ਼ਿੰਦਾ ਰੱਖ ਕੇ ਬੈਠੇ ਹੋ, ਇਹ ਬੜੀ ਬਹੁਤ ਹੀ ਵੱਡੀ ਗੱਲ ਹੈ। ਔਰ ਜਿਹੜਾ ਸੰਗੀਤ ਹੈ ਇਹ ਤੁਹਾਨੂੰ ਇਕੱਲਿਆਂ 'ਤੇ ਕਦੀ ਰਹਿਣ ਹੀ ਨਹੀਂ ਦਿੰਦਾ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ, ਆਪਣੇ ਨਾਮ ਭੇਜਦੇ ਹੋ, ਫਰਮਾਇਸ਼ਾਂ ਭੇਜਦੇ ਹੋ, ਬਹੁਤ ਹੀ ਦਿਲ ਖੁਸ਼ ਹੋ ਜਾਂਦਾ ਹੈ ਦੇਖ ਕੇ ਕਿ ਤੁਸੀਂ ਆਪਣੇ ਪੜ੍ਹਾਈ ਦੇ ਵਿੱਚ ਤਾਂ ਅੱਛੇ ਰਹੇ ਹੋ ਅਤੇ ਨਾਲ ਦੇ ਨਾਲ ਜਿਹੜਾ ਮਨੋਰੰਜਨ ਕਰਦੇ ਹੋ, ਇਹ ਬਹੁਤ ਵੱਡੀ ਗੱਲ ਹੈ। ਬਹੁਤ ਹੀ ਵਧੀਆ ਲੱਗਦਾ ਤੁਹਾਡੇ ਨਾਮ ਪੜ੍ਹ ਕੇ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਆਕਾਸ਼ਵਾਣੀ ਜਲੰਧਰ 'ਚ ਆਪਣੇ ਨਾਮ ਭੇਜਦੇ ਰਹੋ, ਜੁੜੇ ਰਹੋ, ਸਾਡੇ ਪਰਿਵਾਰ ਦਾ ਹਿੱਸਾ ਬਣੇ ਰਹੋ। ਪਿੰਡ ਕਬੂਲਚਾ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ ਔਰ ਸਾਰੇ ਹੀ ਇਹਨਾਂ ਦੇ ਪਰਿਵਾਰ ਦੇ ਸਾਥੀ ਮੈਂਬਰ। ਅਗਲੇ ਸੁਨੇਹੇ ਦੇ ਨਾਲ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਤੇ ਭੂਮਿਕਾ ਅਰੋੜਾ। ਹੱਸਦੇ ਚਿਹਰੇ ਦੇ ਨਾਲ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ। ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਔਰ ਬਾਬੂ ਰਿਆਂਸ਼ ਠਾਕੁਰ, ਛੱਤੀਸਗੜ੍ਹ ਅਮਲੇਸ਼ਵਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ, ਕੁਲਵੰਤ ਗਿੱਲ ਮਲੋਟ ਤੋਂ। ਲਓ ਜੀ, ਇਹਨਾਂ ਨੇ ਪੂਰੀ ਦੋਸਤੀ ਨਿਭਾਈ ਹੈ, ਥਾਂ ਥਾਂ ਤੋਂ ਆਪਣੇ ਜਿਹੜੇ ਦੋਸਤ ਨੇ ਉਹਨਾਂ ਦੇ ਨਾਮ ਲਿਖ ਕੇ ਭੇਜ ਦਿੱਤੇ ਨੇ ਤਾਂ ਕਿ ਸ਼ਾਮ ਨੂੰ ਜਦੋਂ ਇਹ ਗੱਲਾਂ ਕਰਨ ਕਿ ਸਾਡੇ ਨਾਮ ਭੇਜ ਦਿੱਤੇ ਤੁਸੀਂ, ਕਿਆ ਹੀ ਬਾਤਾਂ ਨੇ, ਦੇਖੋ ਰਿਸ਼ਤੇ ਹੋਰ ਮਜ਼ਬੂਤ ਹੋ ਜਾਂਦੇ ਨੇ। ਪਿੰਡ ਇਸਲਾਮਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਛਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ ਔਰ ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ। ਪਿੰਡ ਕਬੂਲਸ਼ਾ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰਾ ਪਰਿਵਾਰ। ਬੱਸ ਸਟੈਂਡ ਪਿੰਡ ਫਰਵਾਹੀ, ਜ਼ਿਲ੍ਹਾ ਸੰਗਰੂਰ ਤੋਂ ਨਾਮ ਹੈ ਜੀ ਰਾਜੂ ਅੰਸਾਰੀ, ਬਾਬੂ, ਪਿੱਲੂ ਅੰਸਾਰੀ, ਲਾਲੀ ਅੰਸਾਰੀ, ਸ਼ੌਂਕੀ। ਔਰ ਅਗਲੇ ਸੁਨੇਹੇ ਦੇ ਨਾਲ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਚੀਂਪਾ, ਕਪਿਲ ਚੀਂਪਾ, ਈਸ਼ਾਨ ਔਰ ਪੂਜਾ ਪਰਿਹਾਰ। ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ। ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ, ਪ੍ਰਾਂਜਲ ਰਾਏ। ਹਰਜੀਤ ਕੈਂਤ, ਮੌਜੀ ਕਲੋਨੀ, ਡਾਬਾ, ਲੁਧਿਆਣਾ ਤੋਂ। ਔਰ ਅਗਲੀ ਸੁਨੇਹੇ ਦੇ ਨਾਲ ਅਬਦੁਲ ਗੱਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜਿਆਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ, ਰਾਜੇਂਦਰ ਕਟਾਰੇ, ਨਾਚਗੁਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ। ਵਿਜੇ ਗੋਇਲ, ਬਜ਼ੀਤਪੁਰ, ਕਾਤੀਆਂ ਵਾਲੀ, ਫਾਜ਼ਿਲਕਾ। ਦਾਦਾ ਅਸਵਾਨੀ ਗੋਇਲ, ਪ੍ਰੀਤਮ ਸਰਪੰਚ, ਸ਼ੁਕਰੀਆ ਜੀ। ਪਿੰਡ ਚੰਦਬਾਜਾ, ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀਆਂ ਨਵਕੀਰਤ, ਗੁਰਸੀਰਤ, ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਹੀ ਪੁਰਬਾ ਪਰਿਵਾਰ। ਆਕਾਸ਼ਵਾਣੀ ਜਲੰਧਰ ਸਵੇਰੇ ਹੀ ਆਪਣੀ ਹਾਜ਼ਰੀ ਲਗਵਾ ਚੁੱਕਾ ਜੀ। ਜਸਵੰਤ ਸਿੰਘ, ਪੋਤਾ ਏਕਮ, ਪੋਤੀ ਮਨਕੀਰਤ, ਜੰਡਵਾਲਾ, ਮੀਰਾ, ਸਾਗਲਾ, ਫਾਜ਼ਿਲਕਾ ਤੋਂ। ਅਗਲੀ ਫਰਮਾਇਸ਼ ਦੇ ਨਾਲ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਰਜਤ ਅਤੇ ਬੇਬੀ ਗਰਿਮਾ ਬਗੜੀਆ। ਤੁਹਾਡੇ ਸਾਰਿਆਂ ਦੀ ਫਰਮਾਇਸ਼ ਹੈ ਨੂਰਾ ਸਿਸਟਰਸ ਦੀ ਆਵਾਜ਼ 'ਚ ਗੀਤ ਸੁਣਨ ਦੀ। ਲਓ ਫਿਰ ਅਸੀਂ ਵੀ ਸੁਣਾ ਦਿੰਦੇ ਹਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸੁਣ ਰਹੇ ਹੋ ਧਮਕ ਜਲੰਧਰ ਪੈਂਦੀ। ਪ੍ਰੋਗਰਾਮ ਚ ਅਗਲਾ ਸੁਨੇਹਾ ਕੁਲਵੰਤ ਸਿੰਘ ਪੋਤਰਾ ਲਵਰਾਜ ਸਿੰਘ ਔਲਖ ਪੋਜੋ ਕੇ ਫਿਰੋਜ਼ਪੁਰ ਤੋਂ, ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾ ਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ, ਪੂਰੇ ਦਿਲ ਦੇ ਨਾਲ ਪਹੁੰਚ ਗਏ ਨੇ ਜੀ ਜ਼ਿਲ੍ਹਾ

मुरादाबाद, ग्राम दुल्हापुर उत्तर प्रदेश तो मुकेश कश्यप, शीतल, सोनू सुरेश, राजपाल पंकज, काजल सीमा, मानवी तन्वी, लक्ष्य सोनी, मोहिनी ऋतिक और बलवीर सिंह। अपने सुनेहे पूरे समय नाल भेज देंदे ने साडे इसरो ते। तपा मंडी तो शमशेर सिंह, हांस, सतपाल मान। और अगला सुनेहा साढ़े तक पहुंचाया न्यू गुरु रामदास कलोनी गुरदासपुर तो प्रीतम दास संगुराना, सत्या देवी, पोत्रे वान्या ते पोत्री अरमान, अविताज कनेडा ते काका दयावी कंगुराना, सारा ही अंगुराना परिवार साढ़े कोल सुनेहा राही पहुंच गए ने जी। मनदीप सिंह दीपा बस स्टैंड जलाल दीवाल जिला लुधियाना तो, गुरमीत सिंह मीता साउथ एक्सटेंशन नवी दिल्ली तो, ਮਲੇਕਾ ਸਿਰਸਾ ਤੋਂ ਰਾਮ ਸਵਰੂਪ ਲੋਹਾਨੀਵਾਲ, ਪਰਮਜੀਤ ਪੰਮੀ ਤੇ ਪੂਜਾ ਵਰਮਾ, ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਤੇ ਅਨੀਤਾ ਰਾਣੀ ਆਪਣੇ ਸੁਨੇਹਿਆਂ ਨਾਲ ਪਹੁੰਚ ਗਏ ਨੇ ਜੀ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਮਿਅੰਕ ਭਾਟੀਆ। ਅਗਲੀ ਫਰਮਾਇਸ਼ ਨਾਲ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐਸ ਨਹਾਵਕਰ, ਨਿਰਮਲਾ ਵਿਸ਼ਾਲ ਮਲਕਾਪੁਰ ਮਹਾਰਾਸ਼ਟਰ ਤੋਂ, ਨਾਰਾਇਣ ਇੰਗਲੇ ਸੋਪਾਨ ਤਾਇਡੇ, ਆਸ਼ੀਸ਼ ਮੁਹੇਰਕਰ। ਗੀਤ ਮਿਸ ਪੂਜਾ ਦੀ ਕੋਈ ਸੁਣਨਾ ਚਾਹੁੰਦਾ ਹੈ ਤੇ ਕੋਈ ਇੰਦਰਜੀਤ ਨਾਗਰਾ ਦੀ ਆਵਾਜ਼, ਅਸੀਂ ਕੋਸ਼ਿਸ਼ ਕਰਾਂਗੇ ਦੋਨਾਂ ਦੀ ਹੀ ਆਵਾਜ਼ਾਂ ਦਾ ਮੇਲ ਤੁਹਾਡੇ ਨਜ਼ਰ ਕਰੀਏ। ਅਗਲੇ ਸੁਨੇਹੇ ਨਾਲ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ ਦਾ ਸੁਨੇਹਾ। ਮਜਨੂ ਕਟੀਲਾ ਤੋਂ ਕਮਲ ਬਾਲੂਜਾ, ਮਧੂ ਸਾਗਰ, ਉਮੰਗ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਔਰ ਇਸ਼ਿਤਾ ਅਰੋੜਾ ਦਾ ਸੁਨੇਹਾ। ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਸੁਨੇਹੇ ਦੇ ਨਾਲ, ਔਰ ਬੁਲਟਾਣਾ ਵਡਸ਼ਿੰਗੀ ਮਹਾਰਾਸ਼ਟਰ ਤੋਂ ਅਮੋਲ ਮਾਨਕਰ, ਸ਼ੋਭਾ ਤਾਈ, ਦੀਪਾਲੀ ਔਰ ਸ਼ਲੋਕ ਕੁਮਾਰ। ਬੁਲਟਾਣਾ ਇਸਲਾਮਪੁਰ ਮਹਾਰਾਸ਼ਟਰ ਤੋਂ ਸਹਿਦੇਵ ਦਮੋਦਰ, ਸ਼ਸ਼ੀਕਲਾ ਔਰ ਸੁਮੇਧ ਕੁਮਾਰ। ਹੁਸਨਜੀਤ ਸਿੰਘ, ਨਵਜੋਤ ਕੌਰ, ਹਰਜੋਤ ਸਿੰਘ, ਰਣਜੀਤ ਵਿਹਾਰ, ਸਰਹਿੰਦ ਰੋਡ, ਪਟਿਆਲਾ ਤੋਂ ਇਹਨਾਂ ਨੇ ਆਕਾਸ਼ਵਾਣੀ ਜਲੰਧਰ 'ਚ ਆਪਣਾ ਸੁਨੇਹਾ ਭੇਜਿਆ ਹੈ। ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਆਸ਼ੀਸ਼ ਰਾਜਾ, ਡੱਬੂ ਸਮਰਾਟ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੁਰ ਰਿਧਾਨ ਖੁਰਾਨਾ। ਹਰਜਿੰਦਰ ਸਿੰਘ ਬਰਾਰ, ਵੀ ਪੀ ਓ ਜੀਦਾ ਡਿਸਟ੍ਰਿਕਟ ਬਠਿੰਡਾ ਤੋਂ ਸੁਨੇਹਿਆਂ ਨਾਲ, ਬਲਾਕੀ ਪੱਤੀ ਪਿੰਡ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ, ਜਿੰਮੀ ਫੌਜੀ, ਤਪੂਰਾ ਮੱਲ, ਸੋਨੂ, ਪਿੰਕੀ, ਵਿੱਕੀ, ਕੀਰਤ, ਸੰਧੂ, ਜੱਗਰ, ਭੋਰਾ। ਔਰ ਅਗਲਾ ਸੁਨੇਹਾ ਵੀ ਪੀ ਓ ਮਿੱਡੂਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ ਸੁਮਨ ਤੇ ਮਨੀਸ਼ਾ ਦਾ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡੈਕਿਸਟਰੋ, ਰੋਜ਼ੀ ਪਰਲ ਤੇ ਵਿਲਿਸ ਡੈਕਿਸਟਰੋ। ਔਰ ਹੀਰਾ ਸਿੰਘ ਜਗਰਾਓਂ, ਹੀਰਾ ਬਾਗ ਜਗਰਾਓਂ ਲੁਧਿਆਣਾ ਤੋਂ, ਜਗਦੀਸ਼ ਪਾਲ ਮਹਿਤਾ, ਲੀਲਾਵਤੀ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ, ਪਾਰੂਸ਼ੀ ਔਰ ਦੀਪਾਂਸ਼ੂ ਮਹਿਤਾ। ਕਿਸੇ ਵੀ ਗੀਤ ਨਾਲ ਕਹਿੰਦੇ ਸਨ ਸਾਡੇ ਨਾਮ ਸ਼ਾਮਿਲ ਕਰ ਦਿੱਤੇ ਜਾਣ। ਗਾਂਵ ਪਾਂਡਰ ਕਬਡਾ ਤੋਂ ਸਾਡੇ ਕੋਲ ਮੈਸੇਜ ਭੇਜਿਆ ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ ਔਰ ਧਨਸ਼੍ਰੀ ਬੁਰਾਂਡੇ। ਅਸੀਂ ਤੁਹਾਡੀ ਸਾਰਿਆਂ ਦੀ ਫਰਮਾਇਸ਼ ਜਿਹੜੀ ਹੈ ਉਹ ਪੂਰੀ ਕਰਨ ਜਾ ਰਹੇ ਹਾਂ ਜੀ, ਜਿਨ੍ਹਾਂ ਨੇ ਮਿਸ ਪੂਜਾ ਦੀ ਕੀਤੀ ਸੀ ਔਰ ਕਿਸੇ ਨੇ ਇੰਦਰਜੀਤ ਨਾਗਰਾ ਦੀ। ਲਓ ਫਿਰ ਦੋਨਾਂ ਹੀ ਆਵਾਜ਼ਾਂ 'ਚ ਗੀਤ ਤੁਹਾਡੇ ਨਜ਼ਰ ਕਰ ਰਹੇ ਹਾਂ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਧਮਕ ਜਲੰਧਰ ਪੈਂਦੀ 'ਚ ਧਮਕਾ ਪਾਣ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸੋਭਾ ਨਾਇਕ ਅਤੇ ਸਾਰਾ ਹੀ ਡਾਗਲਾ ਪਰਿਵਾਰ, ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਨ, ਸੰਗੀਤਾ, ਲਿਪੀ ਅਤੇ ਦੀਪਾਲੀ ਗੋਪ, ਇਹ ਪਹੁੰਚੇ ਨੇ ਆਪਣੇ ਸੁਨੇਹਿਆਂ ਦੇ ਨਾਲ ਪੱਛਮ ਸਿੰਘਭੂਮ ਚਾਈਬਾਸਾ ਝਾਰਖੰਡ ਤੋਂ। ਲਓ ਜੀ, ਦੀਪਾਲੀ ਹਰ ਥਾਂ 'ਤੇ ਪਹੁੰਚੀ ਹੋਈ ਹੈ। ਅਗਲੇ ਸੁਨੇਹੇ ਦੇ ਨਾਲ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਵਿਵਾਨ ਔਰ ਸੰਧੂ। ਅਗਲੇ ਸੁਨੇਹਾ ਜਿਹੜਾ ਆਕਾਸ਼ਵਾਣੀ ਜਲੰਧਰ ਭੇਜਿਆ, ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਨੇ। ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਸੰਤ ਰਾਮ ਚਾਵਰੀਆ, ਅੰਕੁਸ਼, ਕੁਸਮ ਅਤੇ ਪੂਨਮ, ਔਰ ਬਾਲਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼, ਰਾਹੁਲ, ਨੰਗਲਖੇੜਾ ਨੇੜੇ ਫਗਵਾੜਾ ਤੋਂ, ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ, ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ। ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ, ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ, ਮੁਹੰਮਦ ਸੈਯਦ ਅਬਾਸੀ, ਨਿਗਹਤ, ਪਰਵੀਨ ਅਬਾਸੀ, ਸ਼ਾਹਾਨ ਅਬਾਸ, ਸਰਫਰਾਜ਼, ਫਰਦੀਨ, ਸੁਹਾਨ, ਅਰਜ਼ਾਨ, ਅਬਾਨ ਔਰ ਅਬਾਸੀ ਪਰਿਵਾਰ, ਉੱਪਰਕੋਟ ਮੁਹੱਲਾ ਚੌਖੁੰਟੀ ਬੁਲੰਦਸ਼ਹਿਰ ਤੋਂ, ਸੰਜੇ ਢਿੰਗੀਆ, ਨਮਨ ਅਤੇ ਅਪਾਰ ਢਿੰਗੀਆ, ਔਰ ਅਰਸ਼ਦੀਪ, ਸੁਰਜੀਤ ਸਿੰਘ ਅਮਰਕੋਟ ਤੋਂ, ਪਿੰਡ ਤੰਗੌਰੀ, ਜ਼ਿਲ੍ਹਾ ਸਾਹਿਬਜ਼ਾਦਾ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਔਰ ਅਗਲਾ ਸੁਨੇਹਾ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਇਕਬਾਲ ਸਿੰਘ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ, ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ ਪਿੰਡ ਹਠੂਰ ਤਹਿਸੀਲ ਜਗਰਾਓਂ ਤੋਂ। ਔਰ ਹਮੇਸ਼ਾ ਦੀ ਤਰ੍ਹਾਂ ਇਹ ਸਾਨੂੰ ਸੁਨੇਹੇ ਅੱਜ ਵੀ ਇਹਨਾਂ ਨੇ ਸਮੇਂ ਨਾਲ ਭੇਜਿਆ ਔਰ ਇਸੇ ਤਰ੍ਹਾਂ ਹੀ ਭੇਜਦੇ ਰਿਹਾ ਕਰੋ। ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਪੁਰਾਣੇ ਸਰੋਤੇ ਔਰ ਨਵੇਂ ਸਰੋਤੇ ਵੀ ਜਦੋਂ ਆਉਂਦੇ ਨੇ ਤਾਂ ਵੀ ਦਿਲ ਬਾਗ ਬਾਗ ਹੋ ਜਾਂਦਾ ਹੈ। ਸੋ ਉਡੀਕ ਹੁੰਦੀ ਹੈ ਆਪਣੇ ਪੁਰਾਣੇ ਸਰੋਤਿਆਂ ਦੀ। ਅਗਲੇ ਸੁਨੇਹੇ ਦੇ ਨਾਲ ਪਿੰਡ ਹੀਰਾਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤੇ, ਇਹ ਤੁਹਾਨੂੰ ਲਿਖਣ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਤੁਸੀਂ ਸਾਰੇ ਹੀ, ਖਾਸ ਕਰ ਜਿਹੜੇ ਬਹੁਤ ਸਾਰੇ ਨਾਮ ਪਹਿਲੇ ਪਹਿਲੇ ਆ ਜਾਂਦੇ ਨੇ ਪੱਕੇ ਸਰੋਤਿਆਂ ਦੇ ਹੀ ਆਉਂਦੇ ਨੇ। ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਰਿਣਮਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ, ਇਹਨਾਂ ਦੇ ਵੀ ਨਾਮ ਸ਼ਾਮਿਲ ਹੋ ਗਏ ਜੀ। ਬਹੁਤ ਬਹੁਤ ਸ਼ੁਕਰੀਆ। ਔਰ ਪਿੰਡ ਬਿੱਲੀਮਾਰ ਜਲਾਲਾਬਾਦ ਤੋਂ ਪ੍ਰੇਮ ਖੁਰਾਨਾ, ਪ੍ਰਵੀਨ, ਅਲੀਸ਼ਾ, ਅਰਮਾਨ, ਰਕੇਸ਼, ਮਮਤਾ, ਅਨੰਨਿਆ ਔਰ ਅਨੁਸ਼ਕਾ ਖੁਰਾਨਾ ਦਾ। ਲਿਵਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਕਪੁਰੀ, ਰਾਜਾ ਦਾਸ ਮਾਨਕਪੁਰੀ। ਔਰ ਪ੍ਰੋਗਰਾਮ 'ਚ ਅਗਲਾ ਸੁਨੇਹਾ ਆਰਿਆਨਗਰ ਕੋਹਕਾ ਭਿਲਾਈ ਤੋਂ ਉੱਤਮ ਸਿੰਘ, ਜੰਘੇਲ, ਮੋਰਸ ਔਰ ਅਨਿਲ ਕੁਮਾਰ, ਅਜੀਤ, ਆਯੂਸ਼, ਨੰਦਨੀ, ਧਮਦਾ ਗ੍ਰਾਮ ਸੁਖਰੀ ਕਲਾ ਤੋਂ ਅਮਿਤ, ਜੰਘੇਲ, ਸ਼ਕੁਨ, ਆਰੁਸ਼ੀ, ਓਸ਼ਿਕਾ, ਅੰਜਲੀ। ਕਿਆ ਹੀ ਬਾਤ ਹੈ, ਸਾਰੇ ਹੀ ਅ ਤੋਂ, ਇੱਕ ਬਸ ਸ਼ਕੁਨ ਹੀ ਨੇ ਸ਼ ਤੋਂ, ਬਾਕੀ ਸਾਰੇ ਹੀ ਅ ਤੋਂ ਨੇ। ਅਗਲੇ ਸੁਨੇਹੇ ਦੇ ਨਾਲ ਪ੍ਰੋਗਰਾਮ 'ਚ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ। ਔਰ ਅਗਲਾ ਸੁਨੇਹਾ ਤਰਸੇਮ ਸਿੰਘ ਮਾਨ, ਗੁਰਸਿਮਰਨ ਵੀਰ ਕੌਰ, ਹੁਸਨਪ੍ਰੀਤ ਔਰ ਸਾਰਾ ਹੀ ਮਾਨ ਪਰਿਵਾਰ, ਪਿੰਡ ਸ਼ੇਰਗੜ੍ਹ ਮਲੋਟ ਤੋਂ। ਔਰ ਅਗਲਾ ਸੁਨੇਹਾ ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼, ਸਾਰਾ ਹੀ ਕਾਟਪਾਲ ਪਰਿਵਾਰ, ਪਿੰਡ ਬਨਵਾਲਾ, ਹਨਵੰਤਾ, ਫਾਜ਼ਿਲਕਾ ਤੋਂ, ਯੋਗ ਨਗਰ, ਬੁਢਲਾਡਾ, ਪੰਜਾਬ ਤੋਂ, ਨਰਿੰਦਰ ਮਹਿਤਾ, ਸੁਨੀਤਾ, ਹਨੀ ਮਹਿਤਾ, ਸਿਮਰਨ ਔਰ ਪ੍ਰੇਮਲਤਾ ਮਹਿਤਾ, ਪਿੰਡ ਥੈ ਕਲੰਦਰ ਤੋਂ ਕ੍ਰਿਸ਼ਨ ਬਾਗਲਾ, ਆਸ਼ਾ ਸਾਜਨ, ਪ੍ਰਿੰਸ ਰਜਨੀ ਆਂਚਲ ਔਰ ਵੰਸ਼ ਬਾਗਲਾ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ ਮੱਕੜ, ਕਮਲ ਸਾਨੀ, ਪਿੰਗਾਵਾਲਾ ਚੌਂਕ, ਗੋਰਾਇਆ ਤੋਂ। ਔਰ ਅਗਲਾ ਸੁਨੇਹਾ ਅਨੀਤਾ ਸੰਧੂ, ਸੁਰਿੰਦਰ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ ਔਰ ਮੈਕਸ, ਇਹ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ ਇਹਨਾਂ ਨੇ ਸਾਡੇ ਤੱਕ ਸੁਨੇਹਾ ਭੇਜਿਆ ਹੈ। ਔਰ ਪ੍ਰੋਗਰਾਮ 'ਚ ਅਗਲਾ ਸੁਨੇਹਾ ਬੀਡ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ, ਸਾਕਸ਼ੀ, ਅੰਜਲੀ, ਬਾਲਾ ਸਾਹਿਬ, ਜੈ ਸ਼੍ਰੀ, ਮਹੇਤਰੇ, ਰਾਮ ਨਿਵਾਸ ਅਗਰਵਾਲ, ਧਨੰਜਯ ਟਬੂਲ, ਪੀ ਬੀ ਕੁਲਥੇ, ਚੱਕ ਸੱਤ, ਡੀ ਬੀ ਐਨ ਭਾਦੂਵਾਲੀ ਢਾਣੀ ਤੋਂ ਟੇਕ ਚੰਦ, ਚਾਰਣ, ਸੰਤੋਸ਼ ਦੇਵੀ, ਸੱਤਿਆਪ੍ਰਿਆ, ਜੈ ਸਿੰਘ, ਬਿਟੀਆ, ਯੋਗੇਸ਼ਰੀ, ਰਣਜੀਤ ਸਿੰਘ ਸੁਧਾਰ ਔਰ ਰਣਜੀਤ ਸਿੰਘ ਸੁਥਾਰ, ਗੁਰਦੇਵ ਸਿੰਘ, ਹਰਨੇਕ ਸਿੰਘ, ਕ੍ਰਿਸ਼ਨ ਲਾਲ ਰਾਹੜ, ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ, ਬੀ ਪ੍ਰਾਕ ਦੀ ਆਵਾਜ਼, ਗੀਤ ਤੁਹਾਡੇ ਰੇਡੀਓ ਸੈੱਟ 'ਤੇ।

0: ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਵੇਲਾ ਜਿਹੜਾ ਨਾ ਉਹ ਬਿਲਕੁਲ ਬੀਤ ਹੀ ਚੁੱਕਾ ਹੈ। ਸੋ ਇੱਕ ਦੋ ਨਾਮ ਜਿਹੜੇ ਪੜ੍ਹੇ ਜਾਣਗੇ ਜ਼ਰੂਰ ਪੜ੍ਹਾਂਗੇ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਔਰ ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ। ਔਰ ਪ੍ਰੋਗਰਾਮ ਚਗਲਾ ਸੁਨੇਹਾ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ, ਸੋਨੂ ਭਾਟੀਆ, ਇਹ ਜਮਸ਼ੇਦਪੁਰ ਤੋਂ ਨੇ। ਔਰ ਪ੍ਰੋਗਰਾਮ ਚਗਲਾ ਸੁਨੇਹਾ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ ਔਰ ਆਯਾਨ ਬਾਬੂ ਧਨੌਰੀ ਤੇਲੀਵਾਲਾ ਤੋਂ। ਜੀ ਆਰ ਪੌਲ, ਸਾਰਾ ਹੀ ਪੌਲ ਪਰਿਵਾਰ, ਸਰਾਵਾ ਨਗਰ ਜਲੰਧਰ ਤੋਂ। ਪਿੰਡ ਕੰਦੋਲਾ ਕਲਾਂ ਅਮਰਜੀਤ ਕੰਦੋਲਾ, ਹਰਜਿੰਦਰ ਕੌਰ, ਦੀਪਕ ਅੰਜਲੀ। ਔਰ ਪ੍ਰੋਗਰਾਮ 'ਚ ਜ਼ਿਲ੍ਹਾ ਨਾਂਦੇੜ ਯਤਾਲਾ ਮਹਾਰਾਸ਼ਟਰ ਤੋਂ ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ, ਸ਼ੁਭਮ ਪ੍ਰਸਾਦ ਜੈਸਵਾਲ, ਅਰਨਵ ਦੁਰਗੇਸ਼ਵਰੀ, ਰਾਖੀ ਅਤੇ ਤ੍ਰਿਪਤੀ ਜੈਸਵਾਲ। ਤੁਹਾਡੇ ਸਾਰਿਆਂ ਦੇ ਨਾਮ ਦੇ ਨਾਲ ਹੀ ਅੱਜ ਦਾ ਇਹ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਖਤਮ ਹੋਇਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 12 ਵੱਜ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ।
1: प्रधानमंत्री नरेंद्र मोदी ने कहा है कि दुनिया का भारत पर विश्वास बढ़ता जा रहा है। उन्होंने कहा कि देश तेजी से विकास के रास्ते पर आगे बढ़ रहा है। प्रधानमंत्री ने नई दिल्ली के यशोभूमि में सेमिकॉन इंडिया 2026 में की बात कही।
2: भारत की क्वार्टरली जीडीपी रिपोर्ट आई और इस चैलेंजिंग पीरियड में भी भारत ने 7.8% ग्रोथ हासिल करके दिखाई है। और इसी दरमियान जापान की क्रेडिट रेटिंग एजेंसी ने भारत की सॉवरेन रेटिंग में सुधार किया है, अपग्रेड किया, और ये भी 3 दशक के बाद, करीब 35 साल के बाद हुआ।
1: इस अवसर पर श्री मोदी ने विश्वकर्मा जयंती की शुभकामना

0: ਨਮਸਕਾਰ ਪ੍ਰੋਗਰਾਮ ਵਸਦੇ ਵੜੇ ਸੁਣਨ ਵਾਲਿਆਂ ਨੂੰ ਪ੍ਰਭਜੋਤ ਦਾ ਨਮਸਕਾਰ ਤੇ ਬਹੁਤ ਬਹੁਤ ਸਵਾਗਤ
1: ਜੀ ਮੇਰੇ ਵੱਲੋਂ ਵੀ ਯਾਨੀ ਮੀਨੂ ਵੱਲੋਂ ਵੀ ਬਹੁਤ ਬਹੁਤ ਸਵਾਗਤ ਤੇ ਨਮਸਕਾਰ ਹੋਰ ਦੱਸੋ ਪ੍ਰਭਜੋਤ ਜੀ ਠੀਕ ਠਾਕ ਹੋ ਤੁਸੀਂ
0: ਬਿਲਕੁਲ ਠੀਕ ਠਾਕ ਹਾਂ ਜੀ ਤੁਸੀਂ

0: ਸੁਣਾਓ ਕੀ ਹਾਲ ਚਾਲ ਨੇ?
1: ਮੈਂ ਵੀ ਬਹੁਤ ਵਧੀਆ, ਕਿਉਂਕਿ ਕਹਿੰਦੇ ਨੇ ਕਿ ਹਾਲਾਤ ਆਸ ਪਾਸ ਦੇ ਜਿਵੇਂ ਮਰਜ਼ੀ ਦੇ ਹੋਣ, ਤੁਹਾਨੂੰ ਖੁਸ਼ ਰਹਿਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਖੁਸ਼ ਰਹਿੰਦੇ ਹੋ ਤਾਂ ਮੈਨੂੰ ਲੱਗਦਾ ਪਰਮਾਤਮਾ ਤੁਹਾਡੀ ਝੋਲੀ ਦੇ ਵਿੱਚ ਹਰ ਘੰਟੇ ਖੁਸ਼ੀ ਪਾਉਂਦਾ ਹੈ।
0: ਬਿਲਕੁਲ ਜੀ। ਔਰ ਦੇਖੋ, ਜਦੋਂ ਜਿਵੇਂ ਵੀ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ, ਜਿਸ ਤਰ੍ਹਾਂ ਦੀ ਸਾਡੀ ਸੋਚ ਹੋਏਗੀ ਸ਼ੁਰੂਆਤ ਵੇਲੇ ਉੱਠਦੇ ਸਾਰ, ਉਸੇ ਤਰ੍ਹਾਂ ਦੀ ਹੀ ਸੋਚ ਜਿਹੜੀ ਹੈ ਉਹ ਸਾਰਾ ਦਿਨ ਰਹੇਗੀ।
1: ਬਿਲਕੁਲ ਸਹੀ ਗੱਲ ਹੈ ਪ੍ਰਭਜੋਤ ਜੀ। ਜਿਵੇਂ ਕਿ ਆਪਾਂ ਕਹਿੰਦੇ ਹਾਂ ਨਾ ਕਿ ਸਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ, ਸਕਾਰਾਤਮਕ ਸੋਚ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰੀਏ
0: ਜੀ।
1: ਇਸ ਦਾ ਮਤਲਬ ਹੈ ਕਿ ਮੁਸ਼ਕਲ ਸਮੇਂ ਵਿੱਚ ਵੀ ਅਸੀਂ ਉਮੀਦ ਬਣਾਈ ਰੱਖੀਏ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਰਹੀਏ।
0: ਬਿਲਕੁਲ ਜੀ। ਇੱਕ ਛੋਟੀ ਜਿਹੀ ਮੁਸਕਰਾਹਟ ਜਿਹੜੀ ਹੈ ਨਾ, ਉਹ ਜੇ ਤੁਸੀਂ ਉੱਠਦੇ ਸਾਰ ਜਾਂ ਤਾਂ ਤੁਹਾਡੇ ਕੋਲ ਤੁਹਾਡੇ ਬੱਚੇ ਨੇ ਜਾਂ ਤੁਹਾਡੇ ਘਰ ਦਾ ਕੋਈ ਵੀ ਪਰਿਵਾਰ ਦਾ ਮੈਂਬਰ ਹੈ, ਜੇ ਤੁਸੀਂ ਉੱਠਦੇ ਸਾਰ ਇੱਕ ਵਾਰੀ ਸਵੇਰੇ ਹੈਲੋ, ਹਾਏ, ਗੁੱਡ ਮੋਰਨਿੰਗ ਜਾਂ ਸਤਿ ਸ਼੍ਰੀ ਅਕਾਲ, ਨਮਸਤੇ, ਜੋ ਵੀ ਕਹਿਣਾ ਚਾਹੁੰਦੇ ਹੋ, ਉੱਠ ਕੇ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਦਿਨ ਦੀ ਸ਼ੁਰੂਆਤ ਆਪਣੇ ਆਪ ਵਧੀਆ ਹੋਏਗੀ, ਤੁਹਾਡੀ ਸੋਚ ਜਿਹੜੀ ਹੈ ਉਹ ਵਧੀਆ ਹੋਏਗੀ, ਔਰ ਤੁਸੀਂ ਸਾਰਾ ਦਿਨ ਇੱਕ ਪੋਜ਼ਿਟਿਵ ਸੋਚ ਦੇ ਨਾਲ ਹੀ ਉੱਠਦੇ ਫਿਰੋਗੇ।
1: ਬਿਲਕੁਲ ਸਹੀ ਕਿਹਾ। ਅਤੇ ਇਹ ਵੀ ਸੋਚ ਸੱਚ ਹੈਗਾ ਕਿ ਜੇਕਰ ਅਸੀਂ ਨਕਾਰਾਤਮਕ ਪੱਖ ਦੇਖਾਂਗੇ ਤਾਂ ਛੋਟੀ ਜਿਹੀ ਸਮੱਸਿਆ ਵੀ ਸਾਨੂੰ ਵੱਡੀ ਲੱਗਣ ਲੱਗ ਜਾਂਦੀ ਹੈ
0: ਜੀ।
1: ਪਰ ਜੇ ਅਸੀਂ ਆਪਣੇ ਆਪ ਨੂੰ ਕਹੀਏ ਕਿ ਮੈਂ ਕੋਸ਼ਿਸ਼ ਕਰਦੀ ਰਹਾਂਗੀ, ਮੈਂ ਹਮੇਸ਼ਾ ਖੁਸ਼ ਰਹਾਂਗੀ, ਮੈਂ ਹਮੇਸ਼ਾ ਚੱਲਦੀ ਰਹਾਂਗੀ, ਰੁਕਾਂਗੀ ਨਹੀਂ, ਮੁਸ਼ਕਲਾਂ ਨੂੰ ਪਿੱਛੇ ਹਟਾ ਕੇ ਚੰਗਿਆਈਆਂ ਵੱਲ ਵੱਧਦੀ ਰਹਾਂਗੀ, ਤਾਂ ਮੈਨੂੰ ਲੱਗਦਾ ਕਿ ਸਭ ਕੁਝ ਚੰਗਾ ਚੰਗਾ ਹੁੰਦਾ ਜਾਂਦਾ।
0: ਬਿਲਕੁਲ ਜੀ। ਜ਼ਰੂਰ ਸਵੇਰੇ ਉੱਠ ਕੇ ਹਲਕੀ ਫੁਲਕੀ ਐਕਸਰਸਾਈਜ਼, ਹਲਕੀ ਫੁਲਕੀ ਸੈਰ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਔਰ ਮੇਰਾ ਮੰਨਣਾ ਇਹ ਹੈ ਕਿ ਤੁਸੀਂ ਇੱਕ ਵਾਰੀ ਜ਼ਰੂਰ ਇਹ ਕਿਹਾ ਕਰੋ, ਆਈ ਐਮ ਹੈਲਦੀ, ਆਈ ਐਮ ਹੈਪੀ, ਅਤੇ ਇਸ ਦੇ ਨਾਲ ਹੀ ਤੁਹਾਡੀ ਜਿਹੜੀ ਸ਼ੁਰੂਆਤ ਹੈ ਉਹ ਬਹੁਤ ਵਧੀਆ ਹੋਏਗੀ। ਔਰ ਦੇਖੋ, ਕਦੀ ਨਾ ਕਦੀ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਤੁਸੀਂ ਇੱਕ ਕੱਪ ਚਾਹ ਜਦੋਂ ਪੀਂਦੇ ਹੋ ਤਾਂ ਫਿਰ ਹੋਰ ਵੀ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਦਿਲ ਦੀਆਂ ਉਹ ਜ਼ਰੂਰ ਸਾਂਝੀਆਂ ਹੁੰਦੀਆਂ ਨੇ, ਔਰ ਤੁਸੀਂ ਬਹੁਤ ਚੰਗਾ ਚੰਗਾ ਮਹਿਸੂਸ ਕਰਦੇ ਹੋ। ਔਰ ਮੈਨੂੰ ਲੱਗਦਾ ਹੈ ਮੀਨੂ ਕਿ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਜ਼ਰੂਰ ਕਰਨੀਆਂ ਚਾਹੀਦੀਆਂ ਨੇ।
1: ਬਿਲਕੁਲ ਸਹੀ ਕਿਹਾ ਤੁਸੀਂ। ਦੇਖੋ, ਅੱਜ ਤਾਂ ਮੌਸਮ ਨੇ ਵੀ ਥੋੜ੍ਹੀ ਕਰਵਟ ਬਦਲੀ ਹੈ, ਮੌਸਮ 'ਚ ਵੀ ਤਬਦੀਲੀ ਆਈ ਹੈ ਨਾ, ਜਿਸਨੇ ਦੱਸਿਆ ਸਾਨੂੰ ਕਿ ਹਮੇਸ਼ਾ ਹਰ ਚੀਜ਼ ਇੱਕੋ ਵਰਗੀ ਨਹੀਂ ਰਹਿੰਦੀ
0: ਜੀ,
1: ਚੀਜ਼ਾਂ ਤਬਦੀਲ ਹੁੰਦੀਆਂ ਰਹਿੰਦੀਆਂ ਨੇ। ਔਰ ਜੇਕਰ ਤੁਸੀਂ ਇਸ ਤਬਦੀਲੀ ਨੂੰ ਦੇਖੋਗੇ ਤਾਂ ਬਹੁਤ ਸਾਰੇ ਲੋਕ ਖੁਸ਼ ਵੀ ਹੋਣਗੇ, ਕਿਉਂਕਿ ਰਾਹਤ ਮਿਲੀ ਹੈ ਤੇਜ਼ ਧੁੱਪ ਤੋਂ, ਗਰਮੀ ਤੋਂ,
0: ਹੈ ਨਾ। ਔਰ ਦੇਖੋ, ਜਦੋਂ ਇਹ ਬਦਲਾਵ ਆਉਂਦੇ ਨੇ ਤਾਂ ਹੋਰ ਵੀ ਬੜਾ ਕੁਛ ਬਦਲ ਜਾਂਦਾ ਹੈ, ਤੁਹਾਡੇ ਮਨ ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਬਦਲ ਜਾਂਦੀਆਂ ਨੇ, ਤੁਸੀਂ ਕਿਸੇ ਤਰ੍ਹਾਂ, ਅਸੀਂ ਇਹ ਨਹੀਂ ਕਹਿੰਦੇ ਕਿ ਕਈ ਵਾਰੀ ਤੁਹਾਡੀ ਸੋਚ ਜਿਹੜੀ ਹੈ ਕਿਤੇ ਹੋਰ ਚਲੀ ਜਾਂਦੀ ਹੈ, ਔਰ ਤੁਸੀਂ ਉਸ ਦੇ ਵਿੱਚ ਵੀ ਖੁਸ਼ ਰਹਿਣਾ ਸਿੱਖੋ, ਆਪਣੀ ਸੋਚ ਜਿਹੜੀ ਹੈ ਉਹ ਪੋਜ਼ਿਟਿਵ ਰੱਖੋ ਅਤੇ ਤੁਹਾਡਾ ਜਿਹੜਾ ਸਾਰੇ ਮਾਹੌਲ ਹੈ ਆਸਾ ਪਾਸਾ ਵੀ ਬਹੁਤ ਜ਼ਿਆਦਾ ਖੁਸ਼ਨੁਮਾ ਹੋ ਜਾਏਗਾ।
1: ਪ੍ਰਭਜੋਤ ਜੀ, ਜਿਵੇਂ ਕਿ ਮੌਸਮ ਦੀ ਅਸੀਂ ਗੱਲ ਕਰ ਰਹੇ ਹਾਂ, ਦੇਖੋ ਮੌਸਮ ਤਬਦੀਲ ਹੋਇਆ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਵੀ ਨਾਲ ਲੈ ਕੇ ਆਏਗਾ
0: ਜੀ।
1: ਜਿਵੇਂ ਕਿ ਅੱਜ ਕੱਲ੍ਹ ਡੇਂਗੂ ਦਾ ਮੱਛਰ ਬਹੁਤ ਜ਼ਿਆਦਾ ਹੋ ਜਾਣਾ ਹੈ ਕਿਉਂਕਿ ਬਰਸਾਤ ਹੋ ਰਹੀ ਹੈ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਡੇਂਗੂ ਦੇ ਬਚਾਅ ਲਈ ਵੀ ਬਹੁਤ ਕੁਛ ਕਰੀਏ, ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕਰੀਏ। ਮਾਹਰਾਂ ਦੀ ਤਾਂ ਬਾਅਦ ਦੀ ਗੱਲ ਹੈ, ਪਹਿਲੇ ਆਪਣੇ ਪੱਧਰ ਦੇ ਉੱਤੇ ਦੇਖੀਏ ਕਿ ਸਾਫ਼ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ। ਇਹ ਡੇਂਗੀ ਹੈ ਨਾ ਜਿਹੜੀ, ਬਹੁਤ ਤੰਗ ਕਰਦੀ ਹੈ, ਹੈ ਨਾ। ਹੈ ਤਾਂ ਛੋਟੀ ਜਿਹੀ, ਮੱਛਰ ਤਾਂ ਛੋਟਾ ਜਿਹਾ, ਪਰ ਬੜਾ ਤੰਗ ਕਰਦਾ। ਅਤੇ ਦੇਖੋ, ਬਹੁਤ ਸਾਰਾ ਇਨਫਲੂਐਂਜ਼ਾ ਹੋ ਰਿਹਾ, ਬਹੁਤ ਸਾਰਾ ਵਾਇਰਲ ਜਿਹੜਾ ਉਹ ਹੋ ਰਿਹਾ, ਔਰ ਉਹ ਜ਼ਰੂਰ ਆਪਣਾ ਖਿਆਲ ਰੱਖੋ। ਦੇਖੋ, ਅਸੀਂ ਪਹਿਲਾਂ ਜਦੋਂ ਕੋਵਿਡ ਆਇਆ ਸੀ, ਕਰੋਨਾ ਆਇਆ ਸੀ, ਤਾਂ ਅਸੀਂ ਮਾਸਕ ਪਾ ਕੇ ਰੱਖਦੇ ਸੀ ਨਾ। ਸੋ ਜੀ, ਹੁਣ ਵੀ ਤੁਸੀਂ ਕੋਸ਼ਿਸ਼ ਕਰੋ ਕਿ ਇਸ ਮੌਸਮ ਦੇ ਵਿੱਚ ਮਾਸਕ ਪਾ ਕੇ ਜ਼ਰੂਰ ਰੱਖੋ। ਜੇ ਤੁਹਾਡੇ ਆਸੇ ਪਾਸੇ ਕੋਈ ਵੀ ਹੈ ਤਾਂ ਤੁਸੀਂ ਜ਼ਰੂਰ ਆਪਣੀ ਇਤਿਆਦ ਵਰਤੋ। ਔਰ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਮਾੜੀ ਮੋਟੀ ਖਾਂਸੀ ਨਹੀਂ ਜਾ ਰਹੀ, ਬੁਖਾਰ ਨਹੀਂ ਜਾ ਰਿਹਾ, ਜ਼ਰੂਰ ਕਿਸੇ ਮਾਹਿਰ ਡਾਕਟਰ ਨੂੰ ਦਿਖਾਓ ਅਤੇ ਆਪਣਾ ਇਲਾਜ ਜਿਹੜਾ ਜਲਦੀ ਤੋਂ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰੋ।
1: ਅਤੇ ਧਿਆਨ ਵਿੱਚ ਰੱਖਣਾ, ਮੱਛਰਾਂ ਤੋਂ ਬਚਣ ਲਈ ਤੁਸੀਂ ਪੂਰੀ ਬਾਹਾਂ ਦੇ ਕੱਪੜੇ ਪਾਉਣੇ ਨੇ
0: ਜੀ,
1: ਮੱਛਰਦਾਨੀਆਂ, ਮੱਛਰ ਭਜਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਦੇ ਰਹਿਣਾ, ਘਰ ਦੀਆਂ ਖਿੜਕੀਆਂ ਦਰਵਾਜ਼ਿਆਂ ਦੀ ਅਤੇ ਜਿਹੜੀ ਜਾਲੀ ਲੱਗੀ ਹੋਈ ਉਹਨੂੰ ਲਗਾ ਕੇ ਰੱਖਣਾ। ਸੋ ਆਪਣੇ ਆਸ ਪਾਸ ਇਹ ਵੀ ਜ਼ਰੂਰ ਦੇਖਣਾ ਕਿ ਜੇਕਰ ਪਲਾਸਟਿਕ ਦਾ ਕੋਈ ਟੁੱਟਿਆ ਫੁੱਟਿਆ ਭਾਂਡਾ ਪਿਆ ਹੋਇਆ ਉਸਨੂੰ ਪਾਣੀ ਦੇ ਨਾਲ ਭਰਿਆ ਨਹੀਂ ਰੱਖਣਾ, ਉਹਨੂੰ ਡੋਲ ਦੇਣਾ।
0: ਬਿਲਕੁਲ। ਵੈਸੇ ਮੈਨੂੰ ਅੱਜ ਕੱਲ੍ਹ ਮੱਛਰਦਾਨੀਆਂ ਬਹੁਤ ਘੱਟ ਲੋਕ ਵਰਤਦੇ ਨੇ, ਪਰ ਦੇਖੋ ਜਿਹੜੇ ਹੋਰ ਸਾਧਨ ਨੇ ਉਹ ਤੁਸੀਂ ਵਰਤ ਸਕਦੇ ਹੋ।
1: ਬਿਲਕੁਲ।
0: ਜਿਹੜੇ ਤੁਸੀਂ ਕਿਹਾ ਕਿ ਘਰ ਦੇ ਜਾਲੀਆਂ, ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਬੰਦ ਰੱਖੋ, ਔਰ ਆਪਣਾ ਆਲਾ ਦੁਆਲਾ ਸਾਫ਼ ਰੱਖੋ, ਖਾਣ ਪੀਣ ਦੇ ਵਿੱਚ ਆਪਣੀ ਵਰਤੋਂ ਜਿਹੜੀ ਹੈ ਉਹ ਵਧੀਆ ਕਰੋ, ਸਾਫ਼ ਸੁਥਰਾ ਭੋਜਨ ਖਾਓ, ਔਰ ਇਸ ਮੌਸਮ ਦੇ ਵਿੱਚ ਤੁਸੀਂ ਬਾਜ਼ਾਰ ਤੋਂ ਖਾਣਾ ਜਿਹੜਾ ਅਵੋਇਡ ਹੀ ਕਰੋ, ਹੈ ਨਾ।
1: ਬਿਲਕੁਲ। ਜੇਕਰ ਤੁਸੀਂ ਬਾਹਰ ਦਾ ਖਾਣਾ ਚਾਹੁੰਦੇ ਵੀ ਹੋ ਤਾਂ ਕੋਸ਼ਿਸ਼ ਕਰੋ ਕਿ ਹੈਲਦੀ ਚੀਜ਼ਾਂ ਖਾਈਆਂ ਜਾਣ, ਫਰੂਟਸ ਵਗੈਰਾ ਲੈ ਕੇ ਖਾ ਸਕਦੇ ਹੋ, ਅਤੇ ਧਿਆਨ ਤੁਸੀਂ ਪੂਰਾ ਰੱਖੋਗੇ ਆਪਣਾ।

0: ਅੱਜ ਉਹਨਾਂ ਦੀ ਗੱਲਬਾਤ ਹੀ ਅਸੀਂ ਤੁਹਾਡੇ ਅੱਗੇ ਰੱਖਾਂਗੇ, ਮਰੀਜ਼ ਦਾ ਕਿਵੇਂ ਰੱਖੀਏ ਖਿਆਲ, ਇਹ ਦੱਸਣਗੇ ਸਾਨੂੰ ਰੇਡੀਓ ਡਾਕਟਰ ਦੇ ਦੌਰਾਨ।
1: ਜੀ ਸੁਣੀਏ ਫਿਰ
0: ਜੀ
2: ਵੀ ਅੱਜ ਦੇ ਇਸ ਪ੍ਰੋਗਰਾਮ 'ਚ ਜਿਨ੍ਹਾਂ ਦੇ ਨਾਲ ਮੁਲਾਕਾਤ ਕਰਨੀ ਹੈ ਉਹਨਾਂ ਦਾ ਨਾਮ ਹੈ ਕੁਲਵਿੰਦਰ ਕਮਲ। ਕੁਲਵਿੰਦਰ ਕਮਲ ਦੀ ਖਾਸੀਅਤ ਕੀ ਹੈ ਬਈ, ਬਹੁਤ ਸਾਰੀਆਂ ਰਚਨਾਵਾਂ ਤੁਸੀਂ ਅੱਗੇ ਇਹਨਾਂ ਦੀਆਂ ਸੁਣੀਆਂ ਹੋਣਗੀਆਂ, ਇੱਕ ਕਵਿਤਰੀ ਨੇ, ਔਰ ਸਭ ਤੋਂ ਵੱਡੀ ਗੱਲ ਹਰ ਵੇਲੇ ਪੇਸ਼ੈਂਟਸ ਦੀ ਸੇਵਾ 'ਚ ਹਾਜ਼ਰ ਰਹਿੰਦੇ ਨੇ, ਇੱਕ ਨਰਸ ਨੇ, ਬਾਕੀ ਜਿਨ੍ਹਾਂ ਨੂੰ ਆਪਾਂ ਸਿਸਟਰ ਦਾ ਦਰਜਾ ਦਿੱਤਾ ਹੋਇਆ, ਔਰ ਕੋਈ ਵੀ ਹੋਵੇ ਵੱਡੀ ਉਮਰ ਦਾ ਛੋਟੀ ਉਮਰ ਦਾ, ਇਹਨਾਂ ਨੂੰ ਪਿਆਰ ਨਾਲ ਸਿਸਟਰ ਕਹਿ ਕੇ ਬੁਲਾਉਂਦਾ। ਔਰ ਜਦੋਂ ਆਪਾਂ ਇੱਕ ਸਿਸਟਰ ਯਾਨੀ ਕਿ ਇੱਕ ਨਰਸ ਅਤੇ ਇੱਕ ਕਵਿਤਰੀ ਦਾ ਤਾਲਮੇਲ ਬਿਠਾਉਂਦੇ ਹਾਂ ਤਾਂ ਫਿਰ ਆਓ ਜਾਣਦੇ ਇਹਨਾਂ ਦੇ ਕੋਲੋਂ ਹੀ ਕੁਲਵਿੰਦਰ ਕਮਲ ਪਹਿਲਾਂ ਇੱਕ ਨਰਸ ਨੇ ਜਾਂ ਪਹਿਲਾਂ ਇੱਕ ਕਵਿਤਰੀ ਨੇ। ਬਹੁਤ ਬਹੁਤ ਸਵਾਗਤ ਕੁਲਵਿੰਦਰ ਜੀ, ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਸੁਖਜੀਤ ਜੀ।
2: ਸਭ ਤੋਂ ਪਹਿਲਾਂ ਤਾਂ ਫਿਰ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਪਹਿਲਾਂ ਇੱਕ ਪੇਸ਼ੈਂਟਸ ਦੀ ਸੇਵਾ ਕਰਨ ਵਾਲੇ ਹੋ ਕਿ ਇੱਕ ਕਵਿਤਰੀ ਹੋ?
1: ਦੇਖੋ ਜੀ, ਇਸ ਚੀਜ਼ ਨੂੰ ਜਿਹੜਾ ਫੈਸਲਾ ਕਰਨਾ ਉਹ ਬੜਾ ਮੁਸ਼ਕਲ ਹੈ, ਕਿਉਂਕਿ ਹਰ ਮਨੁੱਖ ਦੇ ਅੰਦਰ ਇੱਕ ਕਵੀ ਜਨਮ ਤੋਂ ਹੀ ਬੈਠਾ ਹੁੰਦਾ।

0: मित्री ने बहुत बहुत स्वागत कुलविंदर जी जी आया नू।
1: बहुत बहुत धन्यवाद सुजीत जी।
0: सब तो पहले तो फिर यही जानना चाहेंगे कि तुसी पहला एक पेशेंट्स की सेवा करने वाले हो कि एक कवित्री हो।
1: देखो जी, इस चीज़ नू जिहड़ा फैसला करना वो बड़ा मुश्किल है, क्योंकि हर मनुख दे अंदर एक कवि जन्म तो ही बैठा होंदा है।
0: हाँ जी।
1: और जिहड़ी नर्स होना कुदरत ने औरत दे हिस्से विच वैसे लिखिया है, बच्ची जदों जमदी है उस दिन तो ही उहदे दिमाग दे विच उहदे सिस्टम दे विच रब इस तरह का फिट करता है कि वह भैण बन के, धी बन के, फिर पत्नी बन के, माँ बन के, एक नर्स का काम जन्म तो लैके मौत तक निभाउंदी निभाउंदी है। इसलिए कवित्री और नर्स का होना नालों नाल चलता जन्म तो लैके मौत तक हर औरत दे विच।
0: जी जी, यानी कि तुहाडे दोनों चीज़ां रल गड ने, इकट्ठियां नालों नाल चलदियां ने।
1: जी बिल्कुल।
0: देखो, अज 17 सितंबर का दिन है
1: जी,
0: और 17 सितंबर का दिन असीं पेशेंट सेफ्टी डे दे तौर ते मनाउने आ
1: जी।
0: और कहिंदे ने कि एक पेशेंट, एक रोगी, कोई भी बीमार व्यक्ति जदों हस्पताल दे विच एडमिट हुंदा ना, ते सब तो वधिया उहदी देखभाल डॉक्टर करदे ने, और डॉक्टर देखभाल करके चले जांदे ने, ते उस तो बाद जिम्मेवारी आउंदी है प्यारी जी सिस्टर दी, जिहनूं आपां नर्स कहिंदे आ, ते उह ही पेशेंट कोल 24 घंटे उपलब्ध हुंदी है। ठीक है जी, तुसीं अज दे दिन नूं किस तरीके देखदे हो?
1: देखो जी, जिहड़ा वर्ल्ड पेशेंट सेफ्टी डे है, इह पूरी दुनिया ते मनाया जांदा है, क्योंकि वर्ल्ड हैल्थ ऑर्गेनाइजेशन ने बहुत सारे दिन इस तरह के रखे हुए हैं जिहड़े समुचे संसार के उपर मनाए जाते हैं, आलमी दिवस जिन्हां नूं असीं कहिंदे हां, उन्हां दे विचों ही वर्ल्ड पेशेंट सेफ्टी दिवस जिहड़ा है वह एक दिन है, और हर साल 17 सितंबर नूं मनाया जांदा। इस वार भी साडा मेन मकसद हुंदा कि इंप्रूविंग डायग्नोसिस फॉर द पेशेंट सेफ्टी। डायग्नोसिस का मतलब है कि असीं बीमारी की जांच करके बीमारी का कारण ते उदों अगे इलाज की जिहड़ी प्लानिंग करनी है उस तरीके दे नाल चलना हुंदा है। जे बीमारी दी जांच सही तरीके नाल हो जावे, बीमारी सही तरीके नाल पता लग जावे कि बीमारी है की, तां इलाज करना जड़ा हो सौखा हो जांदा है।
0: जी, जी।
1: इस करके जांच तो लैके इलाज तक जड़ी मरीज दी सेहत दी सुरक्षा जड़ी है उहदे वास्ते इह दिवस जड़ा हो मनाया जांदा
0: है। जी। और तुसीं गल कीती डायग्नोस दी, और डायग्नोस भी हो गया, सारा कुछ हो गया। एक नर्स दी जिम्मेवारी सब तो वध इह हुंदी है जे एक वार्ड दे विच 25 पेशेंट्स ने, ਸਾਰਿਆਂ ਨੂੰ ਮਿੱਥੇ ਸਮੇਂ ਤੇ ਦਵਾਈ ਦੇਣੀ ਹੈ। ਜੇਕਰ ਉਹਦੇ ਇੰਜੈਕਸ਼ਨ ਲੱਗਣਾ, ਮਿੱਥੇ ਸਮੇਂ ਤੇ ਇੰਜੈਕਸ਼ਨ ਲੱਗਣਾ। ਜੇਕਰ ਗਲੂਕੋਸ ਮੁੱਕਣ ਵਾਲਾ ਹੈ ਤੇ ਉਹਦੀ ਬੋਤਲ ਪਹਿਲਾਂ ਤਿਆਰ ਕਰਕੇ ਰੱਖਣੀ ਹੈ। ਔਰ ਇੰਨੀ ਸਾਰੀ ਜ਼ਿੰਮੇਵਾਰੀ ਇੱਕ ਨਰਸ ਦੇਖਦੀ ਹੈ, ਤੇ ਇਸ ਤੋਂ ਇਲਾਵਾ ਪੇਸ਼ੈਂਟ ਦਾ ਬੈੱਡ ਠੀਕ ਠਾਕ ਹੈ, ਉਹਦੇ ਆਸੇ ਪਾਸੇ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਜਿਹੜੀ ਉਸ ਦੇ ਵਾਸਤੇ ਖਤਰਨਾਕ ਹੈ। ਇਹਨਾਂ ਗੱਲਾਂ ਦਾ ਧਿਆਨ ਤੁਸੀਂ ਕਿਵੇਂ ਰੱਖਦੇ ਹੋ?
1: ਦੇਖੋ ਜੀ, ਇੱਕ ਤਾਂ ਇੱਕ ਪ੍ਰੋਫੈਸ਼ਨਲਿਜ਼ਮ ਹੁੰਦਾ ਜਿਹੜੀ ਕਿ ਸ਼ੁਰੂ ਤੋਂ ਲੈ ਕੇ ਟ੍ਰੇਨਿੰਗ ਦੇ ਦੌਰਾਨ ਸਿਖਾਇਆ ਜਾਂਦਾ। ਬਾਕੀ ਇੱਕ ਐਂਥੂਜ਼ੀਅਜ਼ਮ ਹੁੰਦਾ ਹੈ ਇਸ ਪ੍ਰੋਫੈਸ਼ਨ ਦੇ ਵਿੱਚ ਕਿ ਤੁਸੀਂ ਹਰ ਦਿਨ ਨਵੀਂ ਚੀਜ਼ ਸਿੱਖਦੇ ਹੋ। ਫਿਰ ਇੱਕ ਐਥਿਕਸ ਹੁੰਦੀਆਂ ਜਿਹੜੇ ਇਸ ਪੜ੍ਹਾਈ ਦੇ ਦੌਰਾਨ ਜਿਹੜੀਆਂ ਤੁਹਾਨੂੰ ਸਿਖਾਈਆਂ ਜਾਂਦੀਆਂ, ਕਿਉਂਕਿ ਸਾਡੇ ਪ੍ਰੋਫੈਸ਼ਨ ਦਾ ਜਿਹੜਾ ਸਿੱਧਾ ਸੰਬੰਧ ਹੈ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਦੇ ਨਾਲ ਜੁੜਿਆ ਹੁੰਦਾ ਹੈ, ਤੇ ਸਾਡੇ ਵੱਲੋਂ ਕੀਤੀ ਗਈ ਨਿੱਕੀ ਜਿਹੀ ਕੁਤਾਈ ਜਿਹੜੀ ਹੈ ਮਰੀਜ਼ ਨੂੰ ਬਹੁਤ ਭਾਰੀ ਪੈਂਦੀ ਹੈ। ਇਸ ਕਰਕੇ ਹਰ ਨਰਸ ਜਿਹੜੀ ਹੈ ਉਹ ਕਿਸੇ ਵੀ ਪੱਧਰ ਤੇ ਹੋਵੇ, ਛੋਟੇ ਤੋਂ ਲੈ ਕੇ ਬਿਲਕੁਲ ਐਡਮਿਨਿਸਟ੍ਰੇਟਿਵ ਲੈਵਲ ਤੱਕ, ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਦੀ ਵਜ੍ਹਾ ਦੇ ਨਾਲ ਕਿਸੇ ਨੂੰ ਫਾਇਦਾ ਜ਼ਰੂਰ ਹੋਵੇ ਪਰ ਕਿਸੇ ਨੂੰ ਨੁਕਸਾਨ ਨਾ ਹੋਵੇ।
0: ਜੀ।
1: ਪਰ ਮਨੁੱਖ ਹੋਣ ਦੇ ਨਾਤੇ ਮਨੁੱਖ ਗਲਤੀਆਂ ਦਾ ਪੁਤਲਾ ਹੈ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵੇਲੇ ਜੇਕਰ ਕੋਈ ਕੁਤਾਹੀ ਰਹਿ ਜਾਵੇ ਤਾਂ ਉਹ ਸਾਡੇ ਵਾਸਤੇ ਵੀ, ਸਾਡੇ ਮਰੀਜ਼ ਵਾਸਤੇ, ਸਾਡੀ ਸੁਰੱਖਿਆ ਵਾਸਤੇ, ਸਾਡੀ ਸਿਹਤ ਵਾਸਤੇ ਬਹੁਤ ਨੁਕਸਾਨਦਾਇਕ ਹੁੰਦੀ ਹੈ। ਇਸ ਕਰਕੇ ਹਰ ਇੱਕ ਨੂੰ ਕੋਸ਼ਿਸ਼ ਇਹੀ ਕਰਨੀ ਪੈਂਦੀ ਹੈ ਕਿ ਅਸੀਂ ਆਪਣੇ ਕੰਮ ਦੇ ਵਿੱਚ ਪਰਫੈਕਟ ਹੋਈਏ, ਆਪਣੇ ਸਕਿੱਲ ਨੂੰ ਜਿਹੜਾ ਉਹ ਅਪਡੇਟ ਰੱਖੀਏ, ਅਤੇ ਮਰੀਜ਼ਾਂ ਨੂੰ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਤਨਦੇਹੀ ਦੇ ਨਾਲ ਉਹਨਾਂ ਦੀ ਸੇਵਾ ਅਤੇ ਸੰਭਾਲ ਕਰ ਸਕੀਏ।
0: ਅੱਛਾ, ਕਦੀ ਇੱਦਾਂ ਹੋਇਆ ਕਿ ਤੁਸੀਂ ਆਪਣੇ ਕਿਸੇ ਪੇਸ਼ੈਂਟ ਨੂੰ ਕਵਿਤਾ ਸੁਣਾਈ ਹੋਵੇ?
1: ਪੇਸ਼ੈਂਟ ਜਦੋਂ ਜਿਹੜੇ ਜਾਣਦੇ ਨੇ ਕਿ ਮੈਂ ਕਵਿਤਰੀ ਹਾਂ, ਉਹ ਸਪੈਸ਼ਲ ਵੀ ਕਹਿ ਦਿੰਦੇ ਆ ਕਿ ਤੁਹਾਨੂੰ ਜਾਣਦੇ ਆ ਅਸੀਂ। ਕਈ ਵਾਰੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਜਾਣਦੇ ਹੁੰਦੇ, ਪਰ ਉਹ ਤੁਹਾਨੂੰ ਜਾਣਦੇ, ਤੁਹਾਨੂੰ ਪੁੱਛਦੇ ਆ। ਫਿਰ ਉੱਥੇ ਹੁੰਦਾ ਵੀ, ਔਰ ਇਸ ਤਰ੍ਹਾਂ ਜ਼ਰੂਰ ਹੋਇਆ ਕਿ ਪੇਸ਼ੈਂਟਸ ਨੂੰ ਦੇਖ ਕੇ ਕਵਿਤਾ ਉਪਜ ਗਈ ਹੋਵੇ।
0: ਜੀ,
1: ਇਸ ਤਰ੍ਹਾਂ ਬਹੁਤ ਵਾਰ ਹੁੰਦਾ ਹੈ। ਕਈ ਵਾਰੀ ਓਪਰੇਸ਼ਨ ਥੀਏਟਰ 'ਚ ਕੰਮ ਕਰਦਿਆਂ ਜਾਂ ਕਿਸੇ ਵਾਰਡ 'ਚ ਕੰਮ ਕਰਦਿਆਂ, ਲੇਬਰ ਰੂਮ 'ਚ ਕੰਮ ਕਰਦਿਆਂ, ਬਹੁਤ ਸਾਰੀਆਂ ਥਾਵਾਂ ਹੁੰਦੀਆਂ ਜਿੱਥੋਂ ਕਵਿਤਾਵਾਂ ਉਪਜਦੀਆਂ ਹੈ, ਕਿਉਂਕਿ ਸਾਹਿਤ ਜਿਹੜਾ ਹੈ ਇਹ ਪੂਰੇ ਜੀਵਨ ਚੱਕਰ ਨਾਲ ਸੰਬੰਧਿਤ ਹੈ।
0: ਬਿਲਕੁਲ ਜੀ, ਲੇਬਰ ਰੂਮ ਦੇ ਵਿੱਚ ਜਦੋਂ ਮਾਂ ਇੱਕ ਨਵੀਂ ਜਾਨ ਨੂੰ ਜਨਮ ਦੇ ਰਹੀ ਹੁੰਦੀ, ਵਾਕਈ ਜਦੋਂ ਆਪ ਮੁਹਾਰੇ ਕਵਿਤਾ ਤਾਂ ਫੁੱਟਦੀ
1: ਹੈ। ਬਾਕੀ ਸਾਹਿਤ ਜੀਵਨ ਚੱਕਰ ਨਾਲ ਸੰਬੰਧਿਤ ਹੋਣ ਕਰਕੇ, ਤੇ ਹਸਪਤਾਲ ਜਿਹੜਾ ਇੱਕ ਇਹੋ ਜਿਹੀ ਥਾਂ ਹੈ ਜਿੱਥੇ ਜਨਮ ਤੋਂ ਲੈ ਕੇ ਮੌਤ ਤੱਕ ਹਰ ਪੱਖ ਜਿਹੜਾ ਦੇਖਣ ਨੂੰ ਤੁਹਾਨੂੰ ਮਿਲਦਾ ਹੈ।
0: ਬਿਲਕੁਲ।
1: ਇੱਕ ਪਾਸੇ ਤੁਸੀਂ ਲੇਬਰ ਰੂਮ ਦੇ ਬਾਹਰ ਦੇਖੋਗੇ ਤੇ ਲੋਕਾਂ ਦੇ ਚਿਹਰੇ ਖਿੜੇ ਹੋਏ ਹੁੰਦੇ ਆ, ਨਵੀਆਂ ਜ਼ਿੰਦਗੀਆਂ ਆ ਰਹੀਆਂ, ਚਾਹੇ ਉਹ ਬੱਚੀ ਹੋਵੇ ਚਾਹੇ ਬੱਚਾ ਲੜਕਾ ਹੋਵੇ, ਤੁਹਾਨੂੰ ਵਧਾਈਆਂ ਮਿਲਦੀਆਂ, ਖੁਸ਼ੀਆਂ ਸਭ ਦੇ ਚਿਹਰੇ ਤੇ ਝਲਕਦੀਆਂ। ਦੂਸਰੇ ਪਾਸੇ ਤੁਸੀਂ ਮੁਰਦਾ ਘਰ ਦੇ ਬਾਹਰ ਖੜੇ ਹੋ ਕੇ ਦੇਖ ਲਓ, ਹਰ ਰਿਸ਼ਤੇ ਦਾ ਵੱਖੋ ਵੱਖਰਾ

0: ਜਿਹੜਾ ਰਿਐਕਸ਼ਨ ਵੱਖੋ ਵੱਖਰੀ ਪ੍ਰਤੀਕਿਰਿਆ ਤੁਰ ਗਏ ਜੀਵ ਦੇ ਨਾਲ ਜਿਹੜਾ ਉਹ ਸੰਬੰਧ ਹੁੰਦਾ ਉਸ ਤਰੀਕੇ ਦੇ ਨਾਲ ਹੁੰਦਾ ਹੈ। ਤਾਂ ਤੁਸੀਂ ਹਰ ਭਾਵਨਾ ਜਿਹੜੀ ਹੈ ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਸਮੁੱਚੇ ਜੀਵਨ ਦਾ ਜਿਹੜਾ ਝਲਕਾਰਾ ਹੈ ਉਹ ਹਸਪਤਾਲ ਦੇ ਵਿੱਚੋਂ ਮਿਲਦਾ ਹੈ।
1: ਬਿਲਕੁਲ ਠੀਕ ਹੈ।
0: ਜੀਵਨ ਦਾ ਜਿਹੜਾ ਪਰਛਾਵਾਂ ਆ ਉਹ ਸਾਡੀਆਂ ਕਵਿਤਾਵਾਂ ਦੇ ਉੱਪਰ ਪੈਂਦਾ ਹੈ।
1: ਬਿਲਕੁਲ ਪੈ ਜਾਂਦਾ ਹੈ। ਕੁਲਵਿੰਦਰ ਕੰਵਲ ਜੀ, ਕਿਵੇਂ ਤੁਹਾਡੇ ਦਿਮਾਗ ਵਿੱਚ ਆਇਆ ਸੀ ਕਿ ਮੈਂ ਸਿਹਤ ਵਿਭਾਗ ਨਾਲ ਜੁੜ ਕੇ ਇੱਕ ਨਰਸ ਬਣਨਾ?
0: ਅਸਲ ਦੇ ਵਿੱਚ ਜਿਹੜਾ ਇਸ ਪ੍ਰੋਸੀਜਰ ਸੀਗਾ ਉਹ ਇਸ ਤਰ੍ਹਾਂ ਚੱਲਿਆ ਕਿ ਅਸੀਂ ਕੁਛ ਸਹੇਲੀਆਂ ਸੀਗੀਆਂ ਜਿਨ੍ਹਾਂ ਦਾ ਵੱਡੇ ਭੈਣਾਂ ਭਰਾ ਪਹਿਲਾਂ ਇਸ ਪ੍ਰੋਫੈਸ਼ਨ ਦੇ ਵਿੱਚ ਸੀਗੇ। ਵੈਸੇ ਮੇਰੇ ਅਧਿਆਪਕ ਜਿਹੜੇ ਸੀ ਮੈਨੂੰ ਬਹੁਤ ਪਿਆਰ ਕਰਦੇ ਸੀ, ਕਿਉਂਕਿ ਇੱਕ ਇੰਟੈਲੀਜੈਂਟ ਬੱਚਾ ਜਦੋਂ ਹੁੰਦਾ ਤਾਂ ਉਹ ਅਧਿਆਪਕਾਂ ਦੀ ਅੱਖ ਦਾ ਤਾਰਾ ਹੁੰਦਾ। ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਵਿਦਿਆਰਥੀ ਅੱਗੇ ਜਾ ਕੇ ਸਾਡਾ ਨਾਮ ਰੋਸ਼ਨ ਕਰੇਗਾ। ਤਾਂ ਮੇਰੇ ਅਧਿਆਪਕਾਂ ਦੀ ਚਾਹਤ ਸੀ ਕਿ ਮੈਂ ਡਾਕਟਰ ਬਣਾ, ਪਰ ਕੁਛ ਕਿਸਮਤ ਦਾ ਚੱਕਰ ਇਸ ਤਰ੍ਹਾਂ ਦਾ ਹੁੰਦਾ ਕਿ ਤੁਹਾਨੂੰ ਥੋੜ੍ਹਾ ਜਿਹਾ ਖਿੱਚ ਕੇ ਉਸਦੇ ਨਾਲ ਰਲਦੇ ਮਿਲਦੇ ਪ੍ਰੋਫੈਸ਼ਨ ਵੱਲ ਲੈ ਜਾਂਦੀ ਹੈ। ਸੋ ਮੈਂ ਨਰਸਿੰਗ ਫੀਲਡ ਦੇ ਵਿੱਚ ਦਾਖਲਾ ਲਿਆ, ਹਾਲਾਂਕਿ ਮੇਰੇ ਅਧਿਆਪਕਾਂ ਦੀ ਬਾਅਦ ਵਿੱਚ ਵੀ ਇਹੀ ਤਮੰਨਾ ਰਹੀ ਕਿ ਡਾਕਟਰ ਬਣਨ ਵਾਲੀ ਕੁੜੀ ਸੀ ਪਰ ਨਰਸਿੰਗ ਫੀਲਡ ਵਿੱਚ ਚਲੀ ਗਈ। ਮੇਰੇ ਨਾਲੋਂ ਵੱਧ ਅਫਸੋਸ ਉਹਨਾਂ ਨੂੰ ਰਿਹਾ ਇਸ ਗੱਲ ਦਾ, ਪਰ ਮੈਨੂੰ ਕਦੀ ਅਫਸੋਸ ਨਹੀਂ ਹੋਇਆ ਕਿਉਂਕਿ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਮਾਨਸਿਕ ਸੰਤੁਸ਼ਟੀ ਜਿੰਨੀ ਖੱਟੀ ਹੈ ਸ਼ਾਇਦ ਦੂਸਰੇ ਕਿਸੇ ਪ੍ਰੋਫੈਸ਼ਨ ਦੇ ਵਿੱਚ ਨਾ ਮੈਨੂੰ ਮਿਲਦਾ।
1: ਬਿਲਕੁਲ ਜੀ, ਮਾਨਸਿਕ ਤੇ ਆਤਮਿਕ ਸੰਤੁਸ਼ਟੀ ਇੱਥੇ ਮਿਲਦੀ
0: ਹੈ। ਬਿਲਕੁਲ, ਕਿਉਂਕਿ ਅਸੀਂ ਸੇਵਾ ਕਰਦੇ ਹਾਂ ਗੁਰਦੁਆਰਿਆਂ 'ਚ, ਮੰਦਰਾਂ 'ਚ ਜਾਂ ਹੋਰ ਥਾਵਾਂ 'ਤੇ ਜਾ ਕੇ, ਔਰ ਕਈ ਵਾਰ ਅਸੀਂ ਕੰਮ ਕਰਦੇ ਹਾਂ ਤਾਂ ਅਸੀਂ ਸਿਰਫ ਸੇਵਾ ਭਾਵ ਨਾਲ ਜਾਂਦੇ ਹਾਂ।
1: ਬਿਲਕੁਲ,
0: ਇਹ ਉਹ ਪ੍ਰੋਫੈਸ਼ਨ ਆ ਜਿਹਦੇ ਵਿੱਚ ਤੁਹਾਨੂੰ ਸੇਵਾ ਵੀ ਮਿਲਦੀ ਹੈ ਔਰ ਸੇਵਾ ਬਦਲੇ ਪੈਸਾ ਵੀ ਮਿਲਦਾ।
1: ਪੈਸਾ ਵੀ ਮਿਲਦਾ ਹੈ। ਭੈਣਾਂ ਭਰਾਵਾਂ 'ਚੋਂ ਕਿੰਨਵਾਂ ਨੰਬਰ ਤੁਹਾਡਾ?
0: ਮੈਂ ਦੂਸਰੇ ਨੰਬਰ 'ਤੇ ਹਾਂ, ਮੇਰੇ ਵੱਡਾ ਇੱਕ ਭਰਾ ਹੈ
1: ਜੀ,
0: ਛੋਟੇ ਦੋ ਭੈਣ ਭਰਾ ਨੇ
1: ਜੀ। ਅਸੀਂ ਤਾਂ ਪੁੱਛਿਆ ਹੀ ਨਹੀਂ, ਮੁੱਢਲੀ ਸਿੱਖਿਆ ਕਿੱਥੋਂ ਹਾਸਲ ਕੀਤੀ ਤੁਸੀਂ?
0: ਮੁੱਢਲੀ ਸਿੱਖਿਆ ਪਿੰਡ ਹੈਬਤਪੁਰ ਦੇ ਮਿਡਲ ਸਕੂਲ ਤੋਂ ਮੈਂ ਮੁੱਢਲੀ ਸਿੱਖਿਆ ਲਈ, ਫਿਰ ਹਾਈ ਸਕੂਲ ਜਿਹੜਾ ਉਹ ਸੁਲਤਾਨਪੁਰ ਲੋਧੀ ਤੋਂ ਹੋਇਆ, ਉਸ ਤੋਂ ਬਾਅਦ ਕਾਲਜ ਦੀ ਜਿਹੜੀ ਐਜੂਕੇਸ਼ਨ ਸੁਲਤਾਨਪੁਰ ਲੋਧੀ ਤੋਂ ਹੋਈ, ਨਰਸਿੰਗ ਦੀ ਪੜ੍ਹਾਈ ਮੈਂ DMC ਕਾਲਜ ਲੁਧਿਆਣਾ ਤੋਂ ਕੀਤੀ
1: ਜੀ,
0: ਤੇ ਉਸ ਤੋਂ ਵੀ ਉੱਪਰ ਉੱਚ ਵਿੱਦਿਆ ਮੈਂ ਇੰਗਲੈਂਡ ਤੋਂ ਲਈ।
1: ਅਰੇ ਵਾਹ, ਕੀ ਬਾਤ ਹੈ। ਤੇ ਉਸ ਤੋਂ ਬਾਅਦ ਫਿਰ ਸਰਕਾਰੀ ਨੌਕਰੀ ਵਿੱਚ
0: ਜੀ।
1: ਔਰ ਦੇਖੋ ਨਾ, ਇੱਕ ਨਰਸ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਉਸਨੇ 24 ਘੰਟੇ ਪੇਸ਼ੈਂਟ ਦੇ ਕੋਲ ਹੋਣਾ, ਉਹਦੀਆਂ ਲੋੜਾਂ ਦੇ ਮੁਤਾਬਕ ਹੀ ਉਹ ਚੱਲਦੀ ਹੈ
0: ਜੀ।
1: ਔਰ ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ ਸੀ?
0: ਇਸ ਚੀਜ਼ ਨੂੰ ਤਾਂ ਮੈਂ ਖੁਦ ਨੂੰ ਵੀ ਕਈ ਵਾਰੀ ਜਵਾਬ ਦੇਣਾ ਹੋਵੇ ਤਾਂ ਮੈਨੂੰ ਮੁਸ਼ਕਿਲ ਹੋ ਜਾਂਦਾ ਹੈ ਕਿ ਜਦੋਂ ਬਹੁਤ ਛੋਟੇ ਸੀ ਤਾਂ ਘਰ ਵਿੱਚ ਕਿਤਾਬਾਂ ਪਈਆਂ ਦੇਖਣੀਆਂ, ਭਾਈ ਚਤਰ ਸਿੰਘ ਜੀਵਨ ਸਿੰਘ ਵਾਲੀਆ ਦੀਆਂ ਲਿਖੀਆਂ ਹੋਈਆਂ। ਥੋੜੇ ਜੇ ਵੱਡੇ ਹੋਏ ਸਮਝ ਲੱਗਣ ਲੱਗੀ ਤਾਂ ਪਿਤਾ ਜੀ ਦੇ ਨਾਲ ਗੁਰਦੁਆਰੇ ਵਿੱਚ ਕਵਿਤਾਵਾਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹ ਕਿਤਾਬਾਂ ਦੇਖ ਕੇ ਇੱਕ ਦਿਨ ਮਾਤਾ ਜੀ ਨੂੰ ਪੁੱਛਿਆ ਕਿ ਇਹ ਕਿਤਾਬਾਂ ਕਿੱਥੋਂ ਆਈਆਂ? ਕਹਿੰਦੇ ਤੁਸੀਂ ਪੜ੍ਹਨੀਆਂ। ਮੈਂ ਕਿਹਾ ਜ਼ਰੂਰ ਪੜ੍ਹਾਂਗੇ। ਸਾਨੂੰ ਉਹਨਾਂ ਨੇ ਬੰਦਿਸ਼ ਲਾ ਦਿੱਤੀ ਕਿ ਆਪਣੇ ਸਕੂਲ ਦਾ ਕੰਮ ਕਰਨ ਤੋਂ ਬਾਅਦ ਤੁਸੀਂ ਹਰ ਰੋਜ਼ ਪੜ੍ਹੋਗੇ। ਪਹਿਲਾਂ ਬੰਦਿਸ਼ ਲੱਗੀ, ਹੌਲੀ ਹੌਲੀ ਚਸਕਾ ਲੱਗ ਗਿਆ। ਉਹਨਾਂ ਕਿਤਾਬਾਂ ਨੇ ਮਨ ਵਿੱਚ ਇਸ ਤਰ੍ਹਾਂ ਦਾ ਧਾਰਿਆ ਕਿ ਹੌਲੀ ਹੌਲੀ ਕਵਿਤਾ ਵਾਲੇ ਪਾਸੇ ਨੂੰ ਚੱਲ ਪਿਆ। ਔਰ ਤੁਹਾਨੂੰ ਮੈਂ ਇੱਕ ਹੈਰਾਨੀ ਦੀ ਗੱਲ ਦੱਸਾਂ ਕਿ ਉਹ ਜਿਹੜੀਆਂ ਕਿਤਾਬਾਂ ਸੀਗੀਆਂ ਮੇਰੀ ਮਾਤਾ ਜੀ ਨੂੰ ਉਸ ਜ਼ਮਾਨੇ ਦੇ ਵਿੱਚ ਦਾਜ ਵਿੱਚ ਮਿਲੀਆਂ ਸੀਗੀਆਂ ਉਹਨਾਂ ਦੇ ਦਾਦਾ ਜੀ ਵੱਲੋਂ, ਔਰ ਉਹ ਕਿਤਾਬਾਂ ਹਾਲੇ ਤੱਕ ਮੈਂ ਸਾਂਭੀਆਂ ਹੋਈਆਂ। ਬੇਸ਼ੱਕ ਉਹਨਾਂ ਦਾ ਪੇਪਰ ਭੁਰਭੁਰਾ ਹੋ ਚੁੱਕਾ ਹੈ, ਕਿਉਂਕਿ ਉਸ ਇਸ ਚੀਜ਼ ਨੂੰ ਤਕਰੀਬਨ 65-70 ਸਾਲ ਹੋ ਗਏ ਮਾਤਾ ਜੀ ਦੇ ਜਦੋਂ ਉਹਨਾਂ ਨੂੰ ਕਿਤਾਬਾਂ ਮਿਲੀਆਂ ਸੀਗੀਆਂ। ਮੇਰੇ ਵਾਸਤੇ ਬੜਾ ਵੱਡਾ ਖਜ਼ਾਨਾ ਹੈ, ਬੜਾ ਕੀਮਤੀ ਖਜ਼ਾਨਾ ਹੈ ਮੇਰੇ ਲਈ।
1: ਬਹੁਤ ਅੱਛੀ ਗੱਲ
0: ਜੀ। ਔਰ ਉਸੇ ਚੀਜ਼ ਨੇ ਮੈਨੂੰ ਕਵਿਤਾ ਵਾਲੇ ਪਾਸੇ ਤੋਰ ਦਿੱਤਾ।
1: ਸ਼ਾਦੀ ਕਿੰਨੀ ਕੁ ਦੂਰ ਹੋਈ ਸੀ?
0: ਸ਼ਾਦੀ ਵੀ ਬਹੁਤ ਨੇੜੇ ਹੋਈ, ਮੇਰੇ ਪਿੰਡ ਤੋਂ ਕੋਈ ਤਕਰੀਬਨ 6 ਕਿਲੋਮੀਟਰ ਦੂਰ ਕਸਬਾ ਸੁਲਤਾਨਪੁਰ ਲੋਧੀ, ਜਿੱਥੇ ਮੇਰੀ ਸ਼ਾਦੀ ਹੋਈ। ਮੇਰੇ ਹਸਬੈਂਡ ਡਾਕਟਰ ਨੇ
1: ਜੀ,
0: ਔਰ ਸੋਹਣਾ ਗਾ ਲੈਂਦੇ ਨੇ, ਮੇਰੀਆਂ ਕਵਿਤਾਵਾਂ ਨੂੰ ਗਾਉਂਦੇ ਨੇ, ਔਰ ਮੇਰਾ ਬੇਟਾ ਸੋਹਣਾ ਗਾਉਂਦਾ ਹੈ
1: ਜੀ,
0: ਔਰ ਮੇਰੀ ਹਰ ਲਿਖੀ ਜਾਣ ਵਾਲੀ ਕਵਿਤਾ ਦਾ ਪਹਿਲਾ ਸਰੋਤਾ, ਪਹਿਲਾ ਪਾਠਕ ਮੇਰਾ ਬੇਟਾ ਹੁੰਦਾ ਹੈ
1: ਜੀ।
0: ਔਰ ਉਹ ਵਿੱਚੋਂ ਗਲਤੀਆਂ ਵੀ ਕੱਢਦਾ
1: ਜੀ,
0: ਦੱਸਦਾ ਵੀ ਹੈ ਕਿ ਇੱਥੇ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਮੰਮਾ, ਇਹ ਹੋਰ ਇੰਪ੍ਰੈਸਿਵ ਹੋ ਜੂਗੀ, ਹੋਰ ਪ੍ਰਭਾਵਸ਼ਾਲੀ ਬਣ ਜਾਏਗੀ ਕਵਿਤਾ। ਔਰ ਮੈਨੂੰ ਵਧੀਆ ਲੱਗਦਾ ਕਿ ਬੱਚੇ ਤੱਕ ਵੀ ਇਹ ਚੀਜ਼ ਜਾ ਰਹੀ ਹੈ।
1: ਕਹਿੰਦੇ ਨੇ ਕਿ ਇੱਕ ਨਰਸ ਹੋਣਾ ਮਤਲਬ ਕਿ ਹਸਪੀਟਲ ਨੂੰ ਸਮਰਪਿਤ ਹੋਣਾ
0: ਜੀ।
1: ਕਈ ਵਾਰੀ ਕੀ ਹੁੰਦਾ, ਤੁਹਾਡੇ ਤੋਂ ਅਗਲਾ ਬੰਦਾ ਨਹੀਂ ਪਹੁੰਚਿਆ, ਹਨਾ, ਜਿਸ ਦੀ ਤੁਹਾਡੇ ਤੋਂ ਬਾਅਦ ਡਿਊਟੀ ਹੈ, ਥੋੜੀ ਐਕਸਟੈਂਡ ਵੀ ਹੋ ਜਾਂਦੀ ਹੈ।
0: ਹਾਂਜੀ,
1: ਪਰਿਵਾਰ ਨੂੰ ਕਿਵੇਂ ਦੇਖਿਆ ਫਿਰ ਤੁਸੀਂ?
0: ਜੀ ਬਿਲਕੁਲ, ਹੁੰਦਾ ਤਾਂ ਥੋੜ੍ਹਾ ਮੁਸ਼ਕਿਲ ਹੈ, ਪਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਮਰਪਿਤ ਹੋ ਜਾਂਦੇ ਹੋ, ਕਿਸੇ ਕਿੱਤੇ ਨੂੰ ਸਮਰਪਿਤ ਹੋ ਜਾਂਦੇ ਹੋ, ਤਾਂ ਤੁਹਾਨੂੰ ਉਹ ਚੀਜ਼ ਜਿਹੜੀ ਉਹ ਚੰਗੀ ਲੱਗਣ ਲੱਗ ਪੈਂਦੀ ਹੈ। ਮੇਰੇ ਲਈ ਮੇਰਾ ਹਸਪਤਾਲ ਜਿੱਥੇ ਵੀ ਮੈਂ ਕੰਮ ਕੀਤਾ, ਸ਼ੁਰੂ ਤੋਂ ਬਹੁਤਾ ਲੰਬਾ ਸਮਾਂ ਮੈਂ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ 'ਚ ਕੰਮ ਕੀਤਾ, ਹੁਣ ਇਸ ਵੇਲੇ ਤਾਂ ਮੈਂ ਜ਼ਿਲ੍ਹਾ ਕਪੂਰਥਲਾ ਦੇ ਹਸਪਤਾਲ ਵਿੱਚ ਐਜ਼ ਐਨ ਐਡਮਿਨਿਸਟ੍ਰੇਟਰ ਦੇ ਤੌਰ 'ਤੇ ਕੰਮ ਕਰ ਰਹੀ ਹਾਂ। ਪਰ ਪਹਿਲਾਂ ਜਦੋਂ ਸ਼ਿਫਟਿੰਗ ਡਿਊਟੀ ਹੁੰਦੀ ਸੀ, ਸਿਰਫ ਕਲੀਨਿਕਲ ਕੰਮ ਹੁੰਦਾ ਸੀ, ਤਾਂ ਮੈਨੂੰ ਇਵੇਂ ਲੱਗਦਾ ਹੁੰਦਾ ਸੀ ਇਹ ਹਸਪਤਾਲ ਨਹੀਂ ਮੇਰਾ ਆਪਣਾ ਘਰ ਹੈ। ਮੈਂ ਹਸਪਤਾਲ ਨੂੰ ਇੱਕ ਸੰਸਥਾ ਦੇ ਰੂਪ ਵਿੱਚ ਘੱਟ ਅਤੇ ਇੱਕ ਘਰ ਦੇ ਰੂਪ ਵਿੱਚ ਜ਼ਿਆਦਾ ਦੇਖਿਆ। ਉੱਥੇ ਕੰਮ ਕਰਨ ਵਾਲੇ ਸਾਰੇ ਸਟਾਫ ਨੂੰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਵਜੋਂ ਦੇਖਿਆ। ਜਦੋਂ ਆਪਾਂ ਇਸ ਤਰੀਕੇ ਨਾਲ ਚੱਲਦੇ ਹਾਂ ਤਾਂ ਤੁਹਾਨੂੰ ਇਹ ਨਹੀਂ ਹੁੰਦਾ ਕਿ ਮੈਂ ਫਟਾਫਟ ਡਿਊਟੀ ਖਤਮ ਕਰਾਂ ਅਤੇ ਭੱਜ ਜਾਵਾਂ। ਤੁਹਾਨੂੰ ਇਹ ਹੁੰਦਾ ਕਿ ਮੇਰਾ ਘਰ ਹੈ, ਮੈਂ ਇਹਨੂੰ

0: ਆਸਾਨ ਹੋ ਜਾਂਦਾ ਹੈ, ਚੀਜ਼ਾਂ ਨੂੰ ਹੈਂਡਲ ਕਰਨਾ ਈਜ਼ੀ ਹੋ ਜਾਂਦਾ।
1: ਜੀ ਜੀ ਜੀ, ਤੇ ਪਰਿਵਾਰ ਵੀ ਨਾਲੋ ਨਾਲ ਦੇਖਿਆ ਗਿਆ।
0: ਬਿਲਕੁਲ,
1: ਤੇ ਪਰਿਵਾਰਕ ਮੈਂਬਰਾਂ ਦਾ ਵੀ ਪੂਰਾ ਸਹਿਯੋਗ ਰਿਹਾ।
0: ਹਾਂਜੀ ਬਿਲਕੁਲ ਜੀ, ਪੂਰਾ ਸਹਿਯੋਗ ਰਿਹਾ।
1: ਰਸੋਈ ਚ ਜਾਣ ਦੇ ਕਿੰਨੇ ਕੁ ਸ਼ੌਕੀਨ ਹੋ?
0: ਹਾਂ, ਰਸੋਈ ਦੀ ਮੈਂ ਬਹੁਤ ਸ਼ੌਕੀਨ ਹਾਂ, ਮੈਨੂੰ ਖਾਣਾ ਬਣਾਉਣ ਦਾ ਬੜਾ ਸ਼ੌਕ ਹੈ। ਬੇਸ਼ੱਕ ਸਮਾਂ ਘੱਟ ਮਿਲਦਾ ਹੈ, ਪਰ ਬੱਚਿਆਂ ਦੀਆਂ ਫਰਮਾਇਸ਼ਾਂ ਜਦੋਂ ਹੁੰਦੀਆਂ ਉਹਨਾਂ ਨੂੰ ਪੂਰੀਆਂ ਕਰਕੇ, ਜਦੋਂ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਝਲਕਦੀ ਮਾਂ ਦੇ ਹੱਥ ਦਾ ਪੱਕਾ ਖਾ ਕੇ, ਤਾਂ ਉਹ ਜਿਹੜੀ ਤ੍ਰਿਪਤੀ ਮਿਲਦੀ ਹੈ ਮਨ ਨੂੰ, ਉਹ ਤੁਹਾਨੂੰ ਪੱਕੇ ਪਕਾਏ ਭੋਜਨ ਚੋਂ ਨਹੀਂ ਮਿਲਦੀ,
1: ਮਿਲ ਸਕਦੀ ਜਾਂ ਬਾਜ਼ਾਰੋਂ ਲਿਆਂਦੇ
0: ਭੋਜਨ ਚੋਂ ਨਹੀਂ ਮਿਲਦੀ। ਕਿਉਂਕਿ ਔਰਤ ਨੂੰ ਖੁਦ ਖਾਣ ਦੀ ਬਜਾਏ ਆਪਣੇ ਪਰਿਵਾਰ ਨੂੰ ਖਵਾ ਕੇ ਜ਼ਿਆਦਾ ਮਜ਼ਾ ਆਉਂਦਾ।
1: ਬਿਲਕੁਲ, ਬੱਚੇ ਕਰਦੇ ਕੀ ਨੇ ਜੀ ਤੁਹਾਡੇ?
0: ਹਾਂ, ਵੱਡਾ ਬੇਟਾ ਮੇਰਾ ਜਿਹੜਾ ਉਹ ਕੈਨੇਡਾ ਸੈਟਲਡ ਹੈ, ਉਹਦੀ ਸ਼ਾਦੀ ਹੋ ਚੁੱਕੀ ਹੈ, ਇੱਕ ਨੰਨੀ ਜੀ ਪਿਆਰੀ ਜੀ ਬੱਚੀ ਹੈ ਉਹਨਾਂ ਦੇ ਕੋਲ। ਇਹ ਛੋਟਾ ਬੇਟਾ ਮੇਰਾ ਜਿਹੜਾ ਉਹ ਅਜੇ ਪੜ੍ਹ ਰਿਹਾ ਹਾਇਰ ਐਜੂਕੇਸ਼ਨ, ਉਹਨੇ MBA ਤੋਂ ਬਾਅਦ ਲਾਅ ਕਰ ਰਿਹਾ ਔਰ ਅੱਗੇ ਉੱਚ ਵਿਦਿਆ ਹਾਸਲ ਕਰ ਰਿਹਾ।
1: ਕਿਹਾ ਸੀ ਕਿ ਮੇਰਾ ਬੇਟਾ ਮੇਰਾ ਪਹਿਲਾ ਪਾਠਕ ਹੁੰਦਾ, ਮੇਰੀ ਪਹਿਲੀ ਕਵਿਤਾ ਸੁਣਦਾ।
0: ਹਾਂਜੀ,
1: ਅੱਜ ਅਸੀਂ ਤੁਹਾਡੇ ਸਰੋਤੇ ਬਣਨਾ ਚਾਹਾਂਗੇ, ਕਿਹੜੀ ਕਵਿਤਾ ਸਾਨੂੰ ਸੁਣਾਉਣ ਜਾ ਰਹੇ ਹੋ ਤੁਸੀਂ?
0: ਜੀ ਬਿਲਕੁਲ, ਮੈਂ ਇੱਕ ਗਜ਼ਲ ਆਪਣੇ ਸਰੋਤਿਆਂ ਦੇ ਨਾਲ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਰਹੀ ਹਾਂ
1: ਜੀ।
0: ਉਦਾਸੇ ਮੌਸਮਾਂ ਵਿੱਚ ਜ਼ਿੰਦਗੀ ਦੇ ਗੀਤ ਗਾਉਣੇ ਨੇ, ਚਲੋ ਉੱਠੋ ਕਿ ਆਪਾਂ ਖੰਡਰਾਂ ਤੋਂ ਘਰ ਬਣਾਉਣੇ ਨੇ।
1: ਬਹੁਤ ਅੱਛੇ, ਬਹੁਤ ਅੱਛੇ।
0: ਅਸੀਂ ਹਰ ਹਾਲ ਉੱਡਣਾ ਹੈ ਉਹਨਾਂ ਦੀ ਕੈਦ ਵਿੱਚੋਂ, ਹੁਣ ਰਿਹਾਈ ਨਾ ਮਿਲੀ ਤਾਂ ਪਿੰਜਰੇ ਨੂੰ ਖੰਭ ਲਾਉਣੇ ਨੇ।
1: ਬਹੁਤ ਅੱਛੇ, ਬਹੁਤ ਹੀ ਅੱਛਾ।
0: ਮਿਹਰਬਾਨੀ, ਮੈਂ ਬੰਧਨ ਤੋੜ ਕੇ ਸਾਰੇ ਹੀ ਰਸਮਾਂ ਤੇ ਰਿਵਾਜ਼ਾਂ ਦੇ, ਗੁਲਾਮੀ ਦੇ ਜੋ ਸੂਚਕ ਨੇ ਉਹ ਮੂਲੋਂ ਹੀ ਮਿਟਾਉਣੇ ਨੇ। ਮੈਂ ਆਪਣਾ ਰਾਹ ਤੇ ਮੰਜ਼ਿਲ ਆਪ ਮਰਜ਼ੀ ਨਾਲ ਮਿਥਣੇ ਨੇ, ਸ਼ਨਾਖਤ ਵਾਸਤੇ ਖੁਦ ਮੀਲ ਪੱਥਰ ਵੀ ਲਗਾਉਣੇ ਨੇ, ਕਿ ਬਣਾ ਦੁਰਗਾ ਜ਼ਰੂਰਤ ਪੈਣ ਤੇ ਇੱਕ ਪੰਖੜੀ ਫੁੱਲ ਤੋਂ, ਚਲਾ ਸ਼ਮਸ਼ੀਰ ਰਾਹਾਂ ਦੇ ਬੜੇ ਰਾਖਸ਼ ਹਰਾਉਣੇ ਨੇ। ਉਹਨਾਂ ਦੀ ਤੇ ਸਾਡੀ ਸੋਚ ਦੇ ਵਿੱਚ ਫਰਕ ਹੈ ਕਾਫੀ, ਉਹਨਾਂ ਪੱਥਰ ਬਣਾਉਣੇ ਨੇ ਅਸਾਂ ਸ਼ੀਸ਼ੇ ਬਣਾਉਣੇ ਨੇ, ਕਿ ਉਹਨਾਂ ਸਾਨੂੰ ਹਮੇਸ਼ਾ ਰੱਖਿਆ ਪਰਦਾ ਨਸ਼ੀ ਕਰਕੇ, ਉਹਨਾਂ ਪਰਦੇ ਗਿਰਾਉਣੇ ਨੇ ਅਸਾਂ ਪਰਦੇ ਹਟਾਉਣੇ ਨੇ। ਕਿ ਬੜਾ ਇਤਰਾਜ਼ ਕਰਦੇ ਜੋ ਤੇਰੇ ਖਾਬਾਂ ਖਿਆਲਾਂ ਤੇ, ਉਹਨਾਂ ਦੀ ਸੋਚ ਤੇ ਇੱਕ ਦਿਨ ਕੰਵਲ ਅੰਕੁਸ਼ ਲਗਾਉਣੇ ਨੇ। ਉਦਾਸੇ ਮੌਸਮਾਂ ਵਿੱਚ ਜ਼ਿੰਦਗੀ ਦੇ ਗੀਤ ਗਾਉਣੇ ਨੇ, ਚਲੋ ਉੱਠੋ ਕਿ ਆਪਾਂ ਖੰਡਰਾਂ ਤੋਂ ਘਰ ਬਣਾਉਣੇ।
1: ਬਹੁਤ ਹੀ ਅੱਛਾ, ਜਿਹੜੇ ਖੰਡਰਾਂ ਤੋਂ ਘਰ ਬਣਾਉਣੇ ਸਿੱਖ ਗਏ ਸਮਝ ਲਓ ਕਾਮਯਾਬ ਹੋ ਗਏ।
0: ਬਿਲਕੁਲ,
1: ਬਹੁਤ ਹੀ ਅੱਛਾ। ਇੰਨੀਆਂ ਪਿਆਰੀਆਂ ਰਚਨਾਵਾਂ ਲਿਖਣ ਦਾ ਸਮਾਂ ਕਿੱਦਾਂ ਕੱਢਦੇ ਹੋ?
0: ਜਦੋਂ ਕਿਸੇ ਚੀਜ਼ ਦਾ ਜਨੂਨ ਹੋਵੇ, ਚਸਕਾ ਹੋਵੇ, ਤਾਂ ਉਦੋਂ ਤੁਸੀਂ ਜਿਹੜਾ ਸਮਾਂ ਆਰਾਮ ਵਾਸਤੇ ਜਾਂ ਹੋਰ ਚੀਜ਼ਾਂ ਲਈ ਰੱਖਿਆ ਹੁੰਦਾ ਤਾਂ ਉਹ ਥੋੜ੍ਹਾ ਜਿਹਾ ਕੁਰਬਾਨ ਕਰਨਾ ਪੈਂਦਾ। ਮੈਂ ਵੀ ਇਹੀ ਕਰਦੀ ਹਾਂ, ਕਿਉਂਕਿ ਮੇਰਾ ਆਪਣਾ ਪ੍ਰੋਫੈਸ਼ਨ ਜਿਹੜਾ ਬਹੁਤ ਚੈਲੇਂਜਿੰਗ ਹੈ, ਬਹੁਤ ਡਿਮਾਂਡਿੰਗ ਹੈ, ਤਾਂ ਮੈਨੂੰ ਆਪਣੀ ਨੀਂਦ ਵਿੱਚੋਂ, ਆਪਣੇ ਹੋਰ ਕੰਮਾਂ ਦੇ ਵਿੱਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਇਸ ਪਾਸੇ ਲਗਾਉਣਾ ਪੈਂਦਾ, ਥੋੜ੍ਹਾ ਪੜ੍ਹਨ ਵਾਸਤੇ। ਕਿਉਂਕਿ ਚੰਗਾ ਸਾਹਿਤ ਸਿਰਜਣ ਵਾਸਤੇ ਚੰਗਾ ਸਾਹਿਤ ਪੜ੍ਹਨਾ ਵੀ ਪੈਂਦਾ।
1: ਕਿਤਾਬਾਂ ਵੀ ਪਾਠਕਾਂ ਦੀ ਝੋਲੀ 'ਚ ਪਾਈਆਂ?
0: ਹਾਂਜੀ ਬਿਲਕੁਲ, ਮੇਰੀ ਜਿਹੜੀਆਂ ਸਾਂਝੀਆਂ ਕਵਿਤਾਵਾਂ, ਸਾਂਝੇ ਕਾਵਿ ਸੰਗ੍ਰਹਿ ਬਹੁਤ ਸਾਰੇ ਛਪ ਚੁੱਕੇ ਨੇ, ਔਰ ਇੱਕ ਕਿਤਾਬ ਜਿਹੜੀ ਸੁਲਤਾਨਪੁਰ ਲੋਧੀ ਦੇ ਇਤਿਹਾਸ ਨਾਲ ਸੰਬੰਧਿਤ ਹੈ, ਉਸਨੂੰ ਭਾਸ਼ਾ ਵਿਭਾਗ ਨੇ ਛਾਪਿਆ ਜਦੋਂ ਆਪਣਾ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਆਇਆ, ਉਹਦੇ ਤੇ ਕਿਤਾਬ ਜਿਹੜੀ ਹੈ ਭਾਸ਼ਾ ਵਿਭਾਗ ਨੇ ਛਾਪ ਕੇ ਸੰਗਤਾਂ ਦੇ ਵਿੱਚ ਵੱਡੇ ਪੱਧਰ ਤੇ ਮੁਫਤ ਵੰਡੀ ਹੈ।
1: ਦੇਖੋ, ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਜਦੋਂ ਕੋਈ ਨਵਾਂ ਜੀ ਆਉਂਦਾ, ਸਾਰਿਆਂ ਦੇ ਚਿਹਰੇ ਖਿੜ ਜਾਂਦੇ ਨੇ, ਤੁਹਾਡਾ ਵੀ ਖਿੜ ਜਾਂਦਾ। ਕਈ ਵਾਰੀ ਪਤਾ ਹੁੰਦਾ ਕਿ ਇਸ ਨੇ ਹੁਣ ਜ਼ਿਆਦਾ ਦੇਰ ਸਾਡੇ ਕੋਲ ਨਹੀਂ ਰਹਿਣਾ
0: ਜੀ,
1: ਹਨਾ। ਕੋਈ ਵਿਅਕਤੀ ਏਦਾਂ ਦਾ ਆਉਂਦਾ, ਬਹੁਤ ਜ਼ਿਆਦਾ ਢਿੱਲਾ, ਬਹੁਤ ਜ਼ਿਆਦਾ ਬਿਮਾਰ, ਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੀਆਂ ਨਰਸਾਂ ਹੁੰਦੀਆਂ ਨੇ, ਇਹਨਾਂ ਦਾ ਦਿਲ ਨਹੀਂ ਹੁੰਦਾ, ਇਹ ਤਾਂ ਬਸ ਐਵੇਂ ਟੁੱਟ ਟੁੱਟ ਕੇ ਪੈਂਦੀਆਂ ਰਹਿੰਦੀਆਂ ਨੇ ਤੇ ਟੀਕੇ ਲਾਉਂਦੀਆਂ ਰਹਿੰਦੀਆਂ ਨੇ, ਦੇਖੋ ਸਾਡਾ ਪੇਸ਼ੈਂਟ ਮਰਦਾ ਪਿਆ ਜੇ। ਕਦੀ ਅੰਦਰੋਂ ਅੰਦਰ ਤੁਹਾਨੂੰ ਵੀ ਦੁੱਖ ਲੱਗਦਾ?
0: ਅਕਸਰ ਲੱਗਦਾ, ਕਿਉਂਕਿ ਇਹ ਜਿਸ ਤਰ੍ਹਾਂ ਦੀ ਧਾਰਨਾ ਆਮ ਲੋਕਾਂ 'ਚ ਬਣੀ ਹੋਈ ਹੈ ਕਿ ਨਰਸਾਂ ਟੁੱਟ ਟੁੱਟ ਪੈਂਦੀਆਂ ਨੇ, ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਆਪਾਂ ਘਰ ਦੇ ਵਿੱਚ ਜਦੋਂ ਇੱਕ ਬੱਚਾ ਸਾਂਭਣਾ ਮੁਸ਼ਕਲ ਹੋ ਜਾਂਦਾ ਜਾਂ ਇੱਕ ਬਜ਼ੁਰਗ ਸਾਂਭਣਾ ਮੁਸ਼ਕਲ ਹੋ ਜਾਂਦਾ, ਜਦੋਂ ਇੱਕ ਔਰਤ ਦੇ ਇੱਕ ਲੜਕੀ ਨਰਸ ਦੇ ਜਿੰਮੇ 60 ਤੋਂ 70 ਮਰੀਜ਼ ਹੋਣਗੇ, ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਉਸਦੇ ਉੱਤੇ ਜਿਹੜਾ ਕੰਮ ਦਾ ਬੋਝ, ਕੰਮ ਦਾ ਬਰਡਨ। ਕਿਉਂਕਿ ਹਰ ਬੰਦੇ ਨੂੰ ਸਿਰਫ ਆਪਣੇ ਤੱਕ ਉਹ ਸੀਮਤ ਹੁੰਦਾ ਹੈ ਕਿ ਮੈਨੂੰ ਕੇਅਰ ਮਿਲਣੀ ਚਾਹੀਦੀ ਹੈ, ਇਹ ਮੈਂ ਦੀ ਭਾਵਨਾ ਜਿਹੜੀ ਹੈ ਇਸ ਚੀਜ਼ ਨੇ ਹਰ ਜਗ੍ਹਾ ਥੋੜੀ ਮੁਸ਼ਕਲ ਕ੍ਰੀਏਟ ਕੀਤੀ ਹੋਈ ਹੈ। ਉਹ ਇੱਕ ਲੜਕੀ ਦੇ ਵਾਸਤੇ 70 ਮਰੀਜ਼ ਇੱਕੋ ਜਿਹੇ ਹੁੰਦੇ ਆ, ਕਿਸੇ ਵੇਲੇ ਕੰਮ ਦੇ ਤਣਾਅ ਨਾਲ ਖਿੱਚ ਵੀ ਪੈਂਦੀ ਹੈ, ਪਰ ਜ਼ਿਆਦਾਤਰ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਦੀ ਛਵੀ ਬਣਾ ਦਿੱਤੀ ਗਈ ਹੈ।
1: ਬਿਲਕੁਲ ਜੀ, ਬਿਲਕੁਲ।
0: ਔਰ ਜਿਹੜੀ ਗੱਲ ਰਹੀ ਕਿ ਮਨ ਦੇ ਵਿੱਚ ਭਾਵਨਾ ਦੀ, ਤਾਂ ਕਰੋਨਾ ਜਿਹੜੀ ਆ ਹਰ ਇੱਕ ਦੇ ਮਨ 'ਚ ਹੁੰਦੀ ਹੈ, ਅਤੇ ਖਾਸ ਕਰ ਮੈਂ ਆਪਣੇ ਬਾਰੇ ਦੱਸਦਿਆਂ ਕਿ ਮੈਂ ਕਿਉਂਕਿ ਕਵਿਤਾ ਦੇ ਨਾਲ ਜੁੜੀ ਹਾਂ, ਤਾਂ ਮੇਰਾ ਮਨ ਤਾਂ ਬਹੁਤ ਜਲਦੀ ਪਸੀਜਦਾ ਹੈ ਕਿਸੇ ਨੂੰ ਤਕਲੀਫ ਦੇ ਵਿੱਚ ਦੇਖ ਕੇ।
1: ਕੋਈ ਕਰੋਨਾ ਦੀ ਗੱਲ ਕੀਤੀ ਤੁਸੀਂ, ਕਰੋਨਾ ਦੇ ਨਾਲ

0: ਇੱਕ ਲਫ਼ਜ਼ ਜੁੜ ਗਿਆ ਕਰੋਨਾ
1: ਜੀ।
0: ਜਦੋਂ ਕਰੋਨਾ ਆਇਆ ਸੀ ਉਦੋਂ ਤੁਹਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ
1: ਬਹੁਤ ਜ਼ਿਆਦਾ
0: ਠੀਕ ਹੈ। ਮਾਸਕ ਪਾਇਆ ਹੋਣਾ ਤੇ ਹੱਥਾਂ ਦੇ ਵਿੱਚ ਗਲਵਸ ਪਾਏ ਹੋਣੇ, ਘਰ ਤੋਂ ਵੀ ਦੂਰ ਰਹਿਣਾ ਪਿਆ ਹੋਵੇਗਾ।
1: ਹਾਂਜੀ ਬਿਲਕੁਲ ਜੀ।
0: ਉਦੋਂ ਕਿਸ ਤਰੀਕੇ ਟਾਈਮ ਬਿਤਾਇਆ?
1: ਉਦੋਂ ਸਭ ਤੋਂ ਮਹੱਤਵਪੂਰਨ ਇਹ ਸੀ ਕਿ ਜਿਹੜਾ ਬੰਦਾ ਸਾਡੇ ਤੱਕ ਪਹੁੰਚ ਰਿਹਾ, ਬੇਸ਼ੱਕ ਅਸੀਂ ਖੁਦ ਰਿਸਕ ਤੇ ਹੁੰਦੇ ਸੀ, ਇਹ ਹੁੰਦਾ ਸੀ ਕਿ ਜਿਹੜਾ ਤੁਹਾਡੇ ਤੱਕ ਆ ਰਿਹਾ ਹੈ ਉਹ ਤੁਹਾਡਾ ਓਟ ਆਸਰਾ ਤੱਕ ਕੇ ਆ ਰਿਹਾ। ਇੱਕ ਹਸਪਤਾਲ ਦਾ ਆਸਰਾ ਹੁੰਦਾ ਸੀ ਬੰਦੇ ਨੂੰ, ਔਰ ਇੱਕ ਦੇਖਭਾਲ ਕਰਨ ਵਾਲੇ ਦਾ ਆਸਰਾ ਹੁੰਦਾ ਸੀਗਾ। ਤੇ ਦੂਸਰੇ ਸਾਡੇ ਮਨ 'ਚ ਇਹ ਵੀ ਚਿੰਤਾ ਹੁੰਦੀ ਸੀ ਇੱਕ ਇਨਸਾਨ ਹੋਣ ਦੇ ਨਾਤੇ ਕਿ ਅਸੀਂ ਆਪਣੇ ਪਰਿਵਾਰ ਤੱਕ ਇਹ ਬਿਮਾਰੀ ਨਾ ਲੈ ਕੇ ਜਾਈਏ, ਅਸੀਂ ਖੁਦ ਇਸ ਦੇ ਲਪੇਟੇ 'ਚ ਨਾ ਆ ਜਾਈਏ।
0: ਜੀ, ਜਿਹੜਾ ਅੱਜ ਦਾ ਦਿਨ ਅਸੀਂ ਮਨਾ ਰਹੇ ਹਾਂ 17 ਸਤੰਬਰ ਦਾ, ਤੇ ਇਹਦੇ ਵਿੱਚ ਅਸੀਂ ਖਾਸ ਤੌਰ ਤੇ ਗੱਲ ਕੀਤੀ ਹੈ ਜਨ ਜਾਗਰੂਕਤਾ ਵਧਾਉਣਾ, ਰੋਗੀਆਂ ਦੀ ਸੁਰੱਖਿਆ ਦੇ ਵਿੱਚ ਸੁਧਾਰ ਕਰਨਾ, ਉਹਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ, ਦਵਾਈ ਵੇਲੇ ਸਿਰ ਲੈਣੀ ਹੈ, ਜੇ ਉਹਨੂੰ ਛੁੱਟੀ ਹੋ ਰਹੀ ਹੈ ਤੇ ਉਹਨੂੰ ਪੂਰੇ ਚੰਗੇ ਤਰੀਕੇ ਸਮਝਾ ਕੇ ਭੇਜਣਾ, ਔਰ ਪੂਰੇ ਵਿਸ਼ਵ ਦੇ ਵਿੱਚ ਨਰਸਾਂ ਦੀ ਜਿਹੜੀ ਹੈ ਖਾਸ ਤੌਰ ਤੇ ਮਹੱਤਤਾ ਕੀ ਹੈ ਉਸ ਦੇ ਬਾਬਤ ਜਾਣਕਾਰੀ ਦੇਣਾ। ਔਰ ਤੁਸੀਂ ਜਿਹੜਾ ਇਸਦਾ ਪ੍ਰੋਗਰਾਮ ਦੇ ਸ਼ੁਰੂ ਵਿੱਚ ਇੱਕ ਥੀਮ ਵੀ ਦੱਸਿਆ ਸੀ ਕਿ ਰੋਗੀ ਦੀ ਸੁਰੱਖਿਆ ਦੇ ਲਈ ਇਲਾਜ ਦੇ ਵਿੱਚ ਸੁਧਾਰ ਕਰਨਾ, ਠੀਕ ਹੈ ਨਾ, ਡਾਇਗਨੋਸ ਕਰਨਾ ਤੇ ਉਸ ਤਰੀਕੇ ਦੇ ਨਾਲ ਦਵਾਈ ਦੇਣੀ, ਇਹ ਅੱਜ ਦੇ ਦਿਨ ਦਾ ਇੱਕ ਮੁੱਖ ਮੰਤਵ ਰੱਖਿਆ ਗਿਆ। ਤੇ ਸਾਡੇ ਬਹੁਤ ਸਾਰੇ ਸੁਣਨ ਵਾਲੇ ਤੇ ਸਾਡੀਆਂ ਬਹੁਤ ਸਾਰੀਆਂ ਸੁਣਨ ਵਾਲੀਆਂ ਇਸ ਕਿੱਤੇ ਨੂੰ, ਇਸ ਪੇਸ਼ੇ ਨੂੰ ਅਪਣਾਉਣਾ ਚਾਹੁੰਦੀਆਂ
1: ਹੋਣਗੀਆਂ,
0: ਕੀ ਕਹਿਣਾ ਚਾਹੋਗੇ ਉਹਨਾਂ ਨੂੰ?
1: ਜੀ ਬਿਲਕੁਲ, ਕਿਉਂਕਿ ਇੱਕ ਮਰੀਜ਼ ਨੂੰ ਜਿਹੜਾ ਤੁਸੀਂ ਤੰਦਰੁਸਤ ਦੇਖਣਾ ਚਾਹੁੰਦੇ ਹੋ, ਸਾਡਾ ਮਕਸਦ ਵੀ ਇਹੀ ਹੁੰਦਾ ਕਿ ਜਿਹੜਾ ਸਾਡੇ ਕੋਲ ਆਇਆ ਉਹ ਬਿਮਾਰ ਹੋ ਕੇ ਆਇਆ, ਬਿਮਾਰ ਹੋ ਕੇ ਆਉਣਾ ਉਹਦੀ ਜ਼ਰੂਰਤ ਨਹੀਂ ਸੀ, ਉਹਦੀ ਮਜਬੂਰੀ ਸੀ, ਕਿਉਂਕਿ ਮਨੁੱਖੀ ਸਰੀਰ ਹੈ, ਇਹ ਚੱਲਦਾ ਚੱਲਦਾ ਕਿਸੇ ਵੀ ਵੇਲੇ ਬਿਮਾਰ ਪੈ ਸਕਦਾ। ਉਸ ਤੋਂ ਅੱਗੇ ਸਾਡੀ ਜਿਹੜੀ ਹੈ ਸਿਹਤ ਪ੍ਰਕਿਰਿਆ ਉਹ ਸ਼ੁਰੂ ਹੁੰਦੀ ਹੈ, ਔਰ ਸਾਡਾ ਕੰਮ ਉੱਥੇ ਸ਼ੁਰੂ ਹੁੰਦਾ ਜਦੋਂ ਮਰੀਜ਼ ਸਾਡੇ ਹਸਪਤਾਲ ਦੇ ਵਿੱਚ ਅੰਦਰ ਵੜ ਜਾਂਦਾ, ਦੇਖ ਰੇਖ ਜਿਹੜੀ ਦੀ ਕਰਨੀ ਹੁੰਦੀ ਹੈ, ਔਰ ਸਾਨੂੰ ਉਹਦੀ ਕੇਅਰ ਇਸ ਤਰ੍ਹਾਂ ਕਰਨੀ ਪੈਂਦੀ ਹੈ ਕਿ ਸਾਡੇ ਆਪਣੇ ਪਰਿਵਾਰ ਦਾ ਜੀ ਹੈ, ਆਪਣੇ ਘਰ ਦਾ ਜੀ ਹੈ, ਸਾਡਾ ਆਪਣਾ ਰਿਸ਼ਤੇਦਾਰ ਹੈ। ਤੇ ਮੈਂ ਜਿਹੜੀਆਂ ਲੜਕੀਆਂ ਇਸ ਪ੍ਰੋਫੈਸ਼ਨ 'ਚ ਆਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਇਹੀ ਕਹਾਂਗੀ ਕਿ ਜਦੋਂ ਵੀ ਜੇ ਤੁਸੀਂ ਇਸ ਪ੍ਰੋਫੈਸ਼ਨ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਮਨ ਵਿੱਚ ਇਹ ਧਾਰਨਾ ਜ਼ਰੂਰ ਰੱਖ ਕੇ ਆਉਣਾ ਹੈ ਕਿ ਤੁਹਾਨੂੰ ਦਿਨ ਅਤੇ ਰਾਤ ਇੱਕ ਕਰਨਾ ਪਏਗਾ। ਤੁਸੀਂ ਇਹ ਨਹੀਂ ਸੋਚ ਸਕਦੇ ਕਿ ਦਿਨ ਤਿਉਹਾਰ 'ਤੇ ਤੁਸੀਂ ਹਰ ਵੇਲੇ ਘਰੇ ਹੋਵੋਗੇ, ਆਪਣੇ ਪਰਿਵਾਰ ਨਾਲ ਹੋਵੋਗੇ। ਇਹ ਕਿੱਤਾ ਤੁਹਾਡੇ ਕੋਲੋਂ ਤੁਹਾਡਾ ਪੂਰਨ ਸਮਰਪਣ ਮੰਗਦਾ, ਤੁਹਾਡਾ ਦਿਨ ਵੀ ਮੰਗਦਾ ਅਤੇ ਤੁਹਾਡੀ ਰਾਤ ਵੀ ਮੰਗਦਾ। ਤੁਹਾਨੂੰ ਆਪਣੇ ਪਰਿਵਾਰ ਦੀਆਂ ਕੁਛ ਜਿਹੜੀਆਂ ਪ੍ਰਾਇਰਟੀਜ਼ ਜਿਹੜੀਆਂ ਉਹ ਪਾਸੇ ਰੱਖਣੀਆਂ ਪੈਂਦੀਆਂ ਇਸ ਕਿੱਤੇ ਨੂੰ ਸਮਰਪਿਤ ਹੋਣ ਲੱਗਿਆਂ, ਕਿਉਂਕਿ ਬਾਅਦ ਵਿੱਚ ਤੁਹਾਡੇ ਕੋਲ ਚੋਇਸ ਨਹੀਂ ਹੁੰਦੀ ਕਿ ਮੈਂ ਇਹ ਡਿਊਟੀ ਕਰ ਸਕਦਾ ਇਹ ਨਹੀਂ ਕਰ ਸਕਦਾ। ਸਾਡੇ ਸਾਹਮਣੇ ਸਾਡਾ ਮਰੀਜ਼ ਹੁੰਦਾ, ਉਸਦੀ ਜ਼ਿੰਦਗੀ ਹੁੰਦੀ ਹੈ, ਜ਼ਿੰਦਗੀ ਜਿਹੜੀ ਹੈ ਜੀਵਨ ਜਿਹੜਾ ਹੈ ਉਹ ਸਭ ਤੋਂ ਕੀਮਤੀ ਹੁੰਦਾ ਹੈ। ਅਤੇ ਅਸੀਂ ਜੇ ਇਸ ਪ੍ਰੋਫੈਸ਼ਨ ਨੂੰ ਚੁਣਨਾ ਹੈ ਤਾਂ ਸਮੁੱਚੇ ਸਮਰਪਣ ਦੀ ਭਾਵਨਾ ਨਾਲ ਆਓ, ਇਹ ਪ੍ਰੋਫੈਸ਼ਨ ਬਹੁਤ ਬਹੁਤ ਬਹੁਤ ਸਤਿਕਾਰਯੋਗ ਹੈ।
0: ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਸੋਹਣੀ ਗੱਲ ਕਹੀ ਤੁਸੀਂ। ਸਾਨੂੰ ਪੱਕਾ ਪਤਾ ਕਿ ਘਰ ਬੈਠੀਆਂ ਬੱਚੀਆਂ ਧੀਆਂ ਧਿਆਣੀਆਂ ਤੁਹਾਡੇ ਤੋਂ ਜ਼ਰੂਰ ਪ੍ਰਭਾਵਿਤ ਹੋਣਗੀਆਂ। ਅੱਛਾ, ਇੱਕ ਛੋਟੀ ਜਿਹੀ ਗੱਲ ਰਹਿ ਗਈ ਸੀ, ਜ਼ਰੂਰ ਪੁੱਛਣੀ ਚਾਹਾਂਗੇ, ਉਹ ਇਹ ਹੈ ਕਿ ਪੇਸ਼ੈਂਟ ਠੀਕ ਹੋ ਕੇ ਘਰ ਚਲੇ ਗਏ, ਕੁਝ ਦੁਬਾਰਾ ਮਿਲਣ ਵੀ ਆਉਂਦੇ ਨੇ ਤੰਦਰੁਸਤ ਹੋ ਕੇ?
1: ਹਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਜਦੋਂ ਬੇਸ਼ੱਕ ਉਚੇਚਾ ਕੋਈ ਮਿਲਣ ਨਾ ਆਵੇ, ਪਰ ਕਈ ਵਾਰੀ ਹੁੰਦਾ ਕਿ ਫੋਲੋ ਅਪ ਵਾਸਤੇ ਓਪੀਡੀ 'ਚ ਆਇਆ ਅਤੇ ਮਰੀਜ਼ ਨੂੰ ਲੱਗਿਆ ਕਿ ਫਲਾਣੇ ਸਿਸਟਰ ਨੇ ਮੇਰੀ ਬਹੁਤ ਕੇਅਰ ਕੀਤੀ ਸੀ, ਉਹ ਪੁੱਛਦੇ ਜ਼ਰੂਰ ਹੈ ਕਿ ਉਹ ਮੈਡਮ ਕਿਹੜੀ ਡਿਊਟੀ 'ਤੇ ਹੈਗੇ ਆ। ਅਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਰਾਹ ਗਲੀ ਬਾਜ਼ਾਰ ਦੇ ਵਿੱਚ ਕਦੀ ਮਿਲਦੇ ਹੋ ਅਤੇ ਤੁਹਾਡਾ ਧਿਆਨ ਨਹੀਂ ਵੀ ਹੁੰਦਾ, ਉਹ ਤੁਹਾਨੂੰ ਦੇਖਦੇ ਆ ਤਾਂ ਉਹ ਵਲ ਪਾ ਕੇ ਤੁਹਾਨੂੰ ਲੰਘ ਕੇ ਮਿਲਣ ਜ਼ਰੂਰ ਆਉਂਦੇ ਆ, ਕਿ ਮੈਡਮ ਜੀ ਮੈਨੂੰ ਪਛਾਣਿਆ, ਮੈਂ ਤੁਹਾਡੇ ਹਸਪਤਾਲ ਦਾਖਲ ਸੀ, ਤੁਸੀਂ ਮੇਰੀ ਬਹੁਤ ਦੇਖਭਾਲ ਕੀਤੀ ਸੀ, ਮੈਂ ਹੁਣ ਬਿਲਕੁਲ ਤੰਦਰੁਸਤ ਹਾਂ, ਔਰ ਬੜੀ ਖੁਸ਼ੀ ਹੁੰਦੀ ਉਸ ਵੇਲੇ।
0: ਕੁਲਵਿੰਦਰ ਕਮਲ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆ ਰਿਹਾ, ਜੀ ਕਰਦਾ ਗੱਲਾਂ ਕਰੀ ਜਾਈਏ, ਪਰ ਸਮੇਂ ਦੀ ਹੱਦ ਦੇ ਵਿੱਚ ਵੀ ਬੱਝਣਾ ਪੈਂਦਾ, ਔਰ ਦੁਆ ਕਰਦੇ ਹਾਂ ਜਿਹੜੀਆਂ ਵੀ ਤੁਹਾਡੇ ਮਨ ਦੇ ਵਿੱਚ ਖੁਆਇਸ਼ਾਂ ਨੇ ਜ਼ਰੂਰ ਪੂਰੀਆਂ ਹੋਣ, ਔਰ ਇਸੇ ਤਰ੍ਹਾਂ ਤਨਦੇਹੀ ਨਾਲ ਤੁਸੀਂ ਸੇਵਾ ਕਰਦੇ ਰਹੋ ਮਰੀਜ਼ਾਂ ਦੀ, ਔਰ ਤੁਹਾਡੀਆਂ ਬਹੁਤ ਸਾਰੀਆਂ ਹੋਰ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਵਿੱਚ ਪੈਣ, ਤੁਸੀਂ ਵੀ ਆਪ ਸਿਹਤਮੰਦ ਰਹੋ, ਤੰਦਰੁਸਤ ਰਹੋ, ਔਰ ਖਾਸ ਤੌਰ 'ਤੇ ਅੱਜ 17 ਸਤੰਬਰ ਦੇ ਦਿਨ ਨੂੰ ਮਹੱਤਵਪੂਰਨ ਤੁਸੀਂ ਬਣਾ ਦਿੱਤਾ ਜੀ ਅੱਜ ਸਾਡੇ ਸਟੂਡੀਓ 'ਚ ਆ ਕੇ, ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ
2: ਜੀ। ਜੀ, ਮਰੀਜ਼ ਦਾ ਕਿਵੇਂ ਰੱਖੀਏ ਖਿਆਲ, ਕੁਲਵਿੰਦਰ ਕਮਲ ਹੋਰਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਦੱਸਿਆ, ਬਹੁਤ ਹੀ ਸੋਹਣੀ ਸ਼ਖਸੀਅਤ, ਅਤੇ ਸੁਖਜੀਤ ਕੌਰ ਹੋਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ।
3: ਬਿਲਕੁਲ ਜੀ, ਜਿਹੜੀਆਂ ਨਰਸਾਂ ਹੁੰਦੀਆਂ ਨੇ ਉਹਨਾਂ ਨੂੰ ਦਿਨ ਰਾਤ ਨਹੀਂ ਸੋਚਣਾ ਹੁੰਦਾ ਕਿ ਦਿਨ ਹੈ ਕਿ ਰਾਤ, ਬਸ ਸੇਵਾ ਦੇ ਵਿੱਚ ਹੀ ਲੱਗੇ ਰਹਿਣਾ ਚਾਹੀਦਾ। ਅਤੇ ਹੁਣ ਗੱਲ ਇਹ ਹੈ ਕਿ ਆਪਣਾ ਮਨ ਵੀ ਕਰ ਰਿਹਾ, ਅਤੇ ਕੁਲਵਿੰਦਰ ਕਮਲ ਹੋਣੀ ਬਹੁਤ ਅੱਛੇ ਰਾਈਟਰ ਵੀ ਨੇ, ਇਹਨਾਂ ਨੂੰ ਵੀ ਇੱਕ ਗੀਤ ਸੁਣਾ ਦਈਏ ਵਧੀਆ ਜਿਹਾ।
2: ਬਿਲਕੁਲ, ਸੁਣਾਉਂਦੇ ਹਾਂ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
6: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
5: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
7: ਹੈਲੋ,
8: ਨਮਸਕਾਰ। ਭਾਰਤੀ ਦੂਰ ਸੰਚਾਰ ਨਿਯਾਮਕ ਪ੍ਰਾਧੀਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
9: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।

0: ਲੋ ਜੀ, ਗੀਤ ਵੀ ਸੁਣ ਲਿਆ ਤੇ ਬ੍ਰੇਕ ਵੀ ਲੈ ਲਈ ਤੇ ਫਿਰ ਆਪਾਂ ਹਾਜ਼ਰ ਆਪਣਾ ਪ੍ਰੋਗਰਾਮ ਵਸਦੇ ਬੜੇ ਲੈ ਕੇ।
1: ਬਿਲਕੁਲ
0: ਜੀ,
1: ਦੇਖੋ ਜੀ, ਅੱਜ ਹੈ ਵੀਰਵਾਰ ਤਾਂ ਬਹੁਤ ਸਾਰੇ ਸਿਲਸਿਲੇ ਹੁੰਦੇ ਨੇ, ਜਿਵੇਂ ਅਸੀਂ ਪਹਿਲੇ ਸਿਲਸਿਲਾ ਰੇਡੀਓ ਡਾਕਟਰ ਸੁਣਿਆ ਤੇ ਹੁਣ ਅਗਲਾ ਸਿਲਸਿਲਾ ਹੈ ਕਥਾ ਲੋਕ।
0: ਬਿਲਕੁਲ ਜੀ, ਕਥਾ ਲੋਕ 'ਚ ਅਸੀਂ ਹਰ ਵਾਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਨਾਟਕੀ ਅੰਦਾਜ਼ ਵਿੱਚ ਕਹਾਣੀ ਲੈ ਕੇ ਆਉਂਦੇ ਹਾਂ, ਜਿਸ ਵਿੱਚ ਅਸੀਂ ਕੁਝ ਸੰਦੇਸ਼ ਵੀ ਦਿੰਦੇ ਹਾਂ, ਕੁਝ ਸੁਨੇਹੇ ਵੀ ਦਿੰਦੇ ਹਾਂ ਆਪਣੇ ਸੁਣਨ ਵਾਲਿਆਂ ਨੂੰ। ਤੇ ਅੱਜ ਦੀ ਕਹਾਣੀ ਕਿਹੜੀ ਹੈ ਮੀਨੂ?
1: ਆਓ ਰੰਗ ਦਬੀਏ
0: ਜੀ, ਤੇ ਸੁਣੀਏ ਫਿਰ।
1: ਹਾਂਜੀ,

0: ਬੱਚਿਆਂ ਵਾਲੇ ਹੋ ਕੇ ਉਹ ਪਹਿਲੀ ਵਾਰ ਮਿਲੇ ਸਨ। ਬੱਚਿਆਂ ਤੋਂ ਬਹੁਤ ਪਹਿਲਾਂ ਜਦੋਂ ਇੱਕ ਦੂਜੇ ਨੂੰ ਮਿਲੇ ਸਨ ਤਾਂ ਉਸ ਮਿਲਣੀ 'ਚ ਕੱਚੇ ਦੁੱਧ ਵਰਗਾ ਸਵਾਦ ਸੀ। ਸੱਜਰੀ ਸੂਈ ਮੱਝ ਦੇ ਦੁੱਧ ਦੀ ਪਹਿਲੀ ਧਾਰ ਵਰਗਾ ਮਿੱਠਾ ਮਿੱਠਾ ਅਤੇ ਫਿੱਕਾ ਫਿੱਕਾ, ਇੱਕ ਅਜੀਬ ਤਰ੍ਹਾਂ ਦਾ ਝਾਕਾ ਸੀ। ਇੱਕ ਦੂਜੇ ਨੂੰ ਛੂਹਣ ਨਾਲ ਸਭ ਕੁਝ ਬਣ ਵੀ ਜਾਣਾ ਸੀ ਅਤੇ ਸਭ ਕੁਝ ਵਿਗੜ ਵੀ ਜਾਣਾ ਸੀ। ਜਦੋਂ ਉਹ ਕਾਲਜ ਵਿੱਚ ਪੜ੍ਹਦੇ ਸਨ, ਜਮਾਤੀ ਸਨ, ਕਿਰਨ ਚਿੱਤਰਕਾਰੀ ਪੜ੍ਹ ਰਹੀ ਸੀ ਅਤੇ ਰਾਜਨ ਸਧਾਰਨ ਪਾਸ ਕੋਰਸ, ਪਰ ਰਾਜਨ ਐਥਲੀਟ ਸੀ। ਇੱਕ ਮੀਲ ਦੀ ਦੌੜ ਲਈ ਉਹ ਆਪਣੇ ਕਾਲਜ ਵਿੱਚ ਹੀ ਨਹੀਂ ਸਗੋਂ ਜ਼ਿਲ੍ਹੇ ਭਰ ਦੇ ਕਾਲਜਾਂ ਵਿੱਚ ਮਸ਼ਹੂਰ ਸੀ। ਦੋਵੇਂ ਗੁਣੀ ਸਨ, ਦੋਵੇਂ ਇੱਕ ਦੂਜੇ ਵੱਲ ਖਿੱਚੇ ਗਏ ਸਨ, ਪਰ ਨਿਰੀ ਖਿੱਚ ਨਾਲ ਹੀ ਕੀ ਬਣਦਾ। ਜਿਹੜਾ ਝਾਕਾ ਕਾਲਜ ਵਿੱਚ ਦਾਖਲਾ ਲੈਣ ਵਾਲੇ ਦਿਨ ਪੈਦਾ ਹੋਇਆ ਸੀ, ਉਹ ਕਨਵੋਕੇਸ਼ਨ ਵਾਲੇ ਦਿਨ ਤੱਕ ਕਾਇਮ ਰਿਹਾ ਅਤੇ ਉਹ ਇੱਕ ਦੂਜੇ ਦੇ ਹੋ ਕੇ ਵੀ ਇੱਕ ਦੂਜੇ ਦੇ ਨਾ ਹੋ ਸਕੇ। ਹੁਣ ਗੱਲ ਕੁਝ ਹੋਰ ਸੀ, ਇੱਕ ਦੂਜੇ ਦੇ ਨਾ ਹੋ ਕੇ ਵੀ ਇੱਕ ਦੂਜੇ ਨਾਲ ਹੋਇਆਂ ਵਰਗੀ ਖਿੱਚ ਰੱਖਦੇ ਸੀ, ਸ਼ਾਇਦ ਉਸ ਤੋਂ ਵੀ ਬਹੁਤੀ। ਉਸ ਨੂੰ ਪਤੀ ਮਿਲ ਚੁੱਕਾ ਸੀ ਅਤੇ ਉਸ ਨੂੰ ਪਤਨੀ, ਦੋਵੇਂ ਰਾਜ਼ੀ ਖੁਸ਼ੀ ਵੱਸਦੇ ਸਨ, ਪਰ ਖੁਸ਼ੀ ਵੱਸਦੇ ਕਿਹੜਾ ਉਸ ਕਿਸੇ ਨੂੰ ਜਾਣੋ ਹਟ ਜਾਂਦੇ ਜਿਸ ਕਿਸੇ ਨੂੰ ਕਦੀ ਸੱਚੇ ਦਿਲੋਂ ਚਾਹਿਆ ਹੁੰਦਾ। ਉਸ ਨੇ ਆਪਣੇ ਪਤੀ ਨੂੰ ਅਤੇ ਉਸ ਨੇ ਆਪਣੀ ਪਤਨੀ ਨੂੰ ਆਪਣੇ ਕੁਆਰਪਨ ਦੇ ਚਾਹਵਾਨਾਂ ਨਾਲ ਮਿਲਾਉਣ ਦੀ ਗੱਲ ਕੀਤੀ ਹੋਈ ਸੀ, ਪਰ ਮੌਕਾ ਨਹੀਂ ਸੀ ਮਿਲ ਸਕਿਆ। ਜਦੋਂ ਮੌਕਾ ਮਿਲਿਆ ਤਾਂ ਦੋਵੇਂ ਬੱਚਿਆਂ ਵਾਲੇ ਹੋ ਚੁੱਕੇ ਸਨ। ਜੇ ਕਿਰਨ ਦੀ ਗੋਦੀ ਮੁੰਡਾ ਸੀ ਤਾਂ ਰਾਜਨ ਦੀ ਪਤਨੀ ਦੀ ਗੋਦ ਵਿੱਚ ਵੀ ਮੁੰਡਾ ਹੀ ਸੀ, ਪਰ ਦਿੱਲੀ ਅਤੇ ਬੰਬਈ ਵਿੱਚ ਫਾਸਲਾ ਸੀ। ਨਾ ਕਦੀ ਰਾਜਨ ਦਾ ਬੰਬਈ ਤੋਂ ਦਿੱਲੀ ਆਉਣ ਦਾ ਢੰਗ ਲੱਗਿਆ ਅਤੇ ਨਾ ਹੀ ਕਿਰਨ ਦੇ ਦਿੱਲੀ ਤੋਂ ਬੰਬਈ ਜਾਣ ਦਾ। ਮਿਲਣ ਦਾ ਕੋਈ ਫੌਰੀ ਕਾਰਨ ਵੀ ਨਹੀਂ ਸੀ। ਇੱਕ ਦੂਜੇ ਨੂੰ ਮਿਲ ਕੇ ਇਹੀਓ ਵੇਖਣਾ ਸੀ ਕਿ ਕੋਈ ਕਿਵੇਂ ਰਹਿ ਰਿਹਾ ਹੈ, ਆਪਣੇ ਘਰ ਵਿੱਚ ਕਿਵੇਂ ਸੀ। ਸਗੋਂ ਕੇਵਲ ਇੰਨਾ ਹੀ ਦੇਖਣਾ ਹੁੰਦਾ ਸੀ ਕਿ ਸੁਖੀ ਵੀ ਸੀ ਜਾਂ ਨਹੀਂ। ਜੇ ਹੋਰ ਪੁੱਛੋ ਤਾਂ ਇੱਕ ਦੂਜੇ ਨੂੰ ਸੁਖੀ ਵੇਖਣ ਦੀ ਸ਼ੁਭ ਇੱਛਾ ਹੀ ਸੀ ਜਿਹੜੀ ਕਦੀ ਵੀ ਪੂਰੀ ਹੋ ਸਕਦੀ ਸੀ। ਸ਼ੁਭ ਇੱਛਾ ਵੀ ਕੀ ਹੁੰਦੀ ਹੈ, ਇੱਕੋ ਜਿੰਨੇ ਵਸੀਲਿਆਂ ਵਾਲਾ ਕੋਈ ਕਿਸੇ ਲਈ ਕਰ ਵੀ ਕੀ ਸਕਦਾ। ਜੇ ਵਸੀਲੇ ਹੋਣ ਤਾਂ ਵੀ ਕੋਈ ਕਿਸੇ ਲਈ ਕੀ ਕਰ ਸਕਦਾ। ਕਿਸੇ ਹੋਰ ਲਈ ਕੁਝ ਕਰਨਾ ਆਪਣੇ ਘਰ ਦੀ ਖੁਸ਼ੀ ਨੂੰ ਧੱਕਾ ਦੇਣ ਵਾਲੀ ਗੱਲ ਹੁੰਦੀ ਹੈ। ਉਹ ਇੱਕ ਦੂਜੇ ਦੇ ਸ਼ੁਭ ਚਿੰਤਕ ਸਨ। ਰਾਜਨ ਨੂੰ ਵੇਖਦਿਆਂ ਸਾਰ ਕਿਰਨ ਦੇ ਮੂੰਹੋਂ ਅਚਾਨਕ ਹੀ ਨਿਕਲ ਗਿਆ,
1: ਹਾਂ ਤੁਸੀਂ ਕਿੰਨੇ ਮੋਟੇ ਹੋ ਗਏ ਹੋ।
2: ਮੈਨੂੰ ਜਾਪਦਾ ਤੁਸੀਂ ਕੁਝ ਵੱਧ ਕਮਜ਼ੋਰ ਹੋ ਗਏ ਹੋ।
0: ਇੱਕ ਦੀ ਕਮਜ਼ੋਰੀ ਅਤੇ ਦੂਜੇ ਦਾ ਮੋਟਾਪਾ ਤੱਕਦਿਆਂ ਉਹਨਾਂ ਨਵੀਂ ਪਨੀਰੀ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਅਜਿਹਾ ਹੋਣਾ ਕੁਦਰਤੀ ਵੀ ਸੀ, ਉਹਨਾਂ ਨੂੰ ਇੱਕ ਦੂਜੇ ਦੇ ਜੀਵਨ ਸਾਥੀ ਅਤੇ ਬਾਲ ਵੇਖਣ ਦੀ ਰੀਝ ਤਾਂ ਸੀ, ਪਰ ਇਹ ਰੀਝ ਪਹਿਲੀ ਥਾਂ ਨਹੀਂ ਲੈ ਸਕਦੀ ਸੀ। ਜਦੋਂ ਦਾ ਰਾਜਨ ਬੰਬਈ ਤੋਂ ਬਦਲ ਕੇ ਰੋਹਤਕ ਆਇਆ ਸੀ, ਉਹ ਕਈ ਵਾਰ ਕਿਰਨ ਨੂੰ ਦਿੱਲੀ ਮਿਲਣ ਦਾ ਪ੍ਰੋਗਰਾਮ ਬਣਾ ਚੁੱਕਾ ਸੀ, ਪਰ ਕਿਸੇ ਨਾ ਕਿਸੇ ਕਾਰਨ ਹਰ ਵਾਰੀ ਦਿੱਲੀ ਤੋਂ ਦਿੱਲੀ ਦਾ ਕੰਮ ਨਿਪਟਾ ਕੇ ਉਂਝਦਾ ਉਂਝ ਹੀ ਵਾਪਸ ਪਰਤ ਜਾਂਦਾ ਸੀ। ਅੱਜ ਰੋਹਤਕ ਤੋਂ ਦਿੱਲੀ ਨੂੰ ਤੁਰਨ ਲੱਗਿਆ ਉਸ ਟੈਲੀਫੋਨ 'ਤੇ ਗੱਲ ਕਰ ਲਈ ਸੀ, ਅੱਜ ਝਿਜਕਣ ਦੀ ਕੋਈ ਲੋੜ ਨਹੀਂ ਸੀ।
2: ਹਾਂ ਤਾਂ ਤੁਸੀਂ ਆਪਣੇ ਬੱਚੇ ਨੂੰ ਵੀ ਕਲਾਕਾਰ ਹੀ ਬਣਾਓਗੇ।
1: ਅਤੇ ਜੇ ਮੈਂ ਇਹ ਕਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਪਲੇਅਰ ਬਣਾ ਰਹੇ ਹੋ ਤਾਂ ਕਹੋਗੇ ਮੈਂ ਤੁਹਾਡੀ ਨਕਲ ਕਰਦੀ ਹਾਂ।
0: ਦੋ ਵਾਰ ਇੱਧਰੋਂ ਅਤੇ ਦੋ ਵਾਰ ਉੱਧਰੋਂ ਇੰਨੇ ਆਪ ਮੁਹਾਰੇ ਨਿਕਲੇ ਸਨ ਜਿਵੇਂ ਕਿਰਨ ਅਤੇ ਰਾਜਨ ਤੋਂ ਸਿਵਾ ਉੱਥੇ ਕੋਈ ਹੋਰ ਹੈ ਹੀ ਨਹੀਂ ਸੀ। ਹੈ ਵੀ ਕੌਣ ਸੀ? ਦੋਵਾਂ ਧਿਰਾਂ ਨੇ ਇੱਕ ਦੂਜੇ ਦੀ ਪਛਾਣ ਤੱਕ ਨਹੀਂ ਸੀ ਕਰਵਾਈ। ਜਾਣ

0: ਖਾਣ ਦੀ ਲੋੜ ਹੀ ਕੀ ਸੀ? ਇਹ ਉਹ ਹਨ, ਇਹ ਉਹ ਹਨ, ਬਸ ਇਹ ਬੋਲ ਕੇ ਉਹਨਾਂ ਆਪੋ ਆਪਣੇ ਉਹ ਛਿਣ ਪਲ ਭਰ ਲਈ ਵਿਸਾਰ ਹੀ ਦਿੱਤੇ ਸਨ। ਇਹ ਸੁਭਾਵਕ ਅਤੇ ਬੇਤਕੱਲਫ ਮੁਲਾਕਾਤ ਪਿੱਛੋਂ ਉਹ ਆਪੋ ਆਪਣੀ ਥਾਂ ਬੈਠ ਕੇ ਇੱਕ ਦੂਜੇ ਦੇ ਪਰਿਵਾਰ ਦੇ ਕੰਮ ਬਾਰੇ ਗੱਲਾਂ ਕਰਨ ਲੱਗੇ, ਲੰਮੀਆਂ ਕਾਰੋਬਾਰੀ ਗੱਲਾਂ, ਬਾਤਕੱਲਫ ਵੀ ਅਤੇ ਬੇਤਕੱਲਫ ਵੀ। ਮੁੱਢਲੇ ਕੁਦਰਤੀ ਝਾਕੇ ਤੋਂ ਪਿੱਛੋਂ ਛੋਟੇ ਬਾਲ ਵੀ ਇੱਕ ਦੂਜੇ ਨਾਲ ਰਚ ਮਿਚ ਗਏ।
1: ਇਹ ਤੇਰਾ ਨਾਂ ਕੀ ਹੈ? ਬੱਬਲਾ। ਤੇਰਾ ਨਾਂ ਕੀ ਹੈ? ਪਿੱਟਾ।
0: ਜੋ ਆਪ ਘੁਲ ਮਿਲ ਗਏ ਸੀ ਤਾਂ ਬੱਚਿਆਂ ਨੇ ਵੀ ਤਾਂ ਘੁਲ ਮਿਲ ਜਾਣਾ ਹੀ ਸੀ। ਸਗੋਂ ਬੱਚਿਆਂ ਦੇ ਘੁਲਣ ਮਿਲਣ ਦੀ ਸੰਭਾਵਨਾ ਮਾਪਿਆਂ ਦੇ ਮੇਲ ਨਾਲੋਂ ਕਿਤੇ ਵਧੇਰੇ ਕੁਦਰਤੀ ਅਤੇ ਆਪ ਮੁਹਾਰੀ ਸੀ। ਬਬਲੇ ਦੇ ਖਿਡੌਣਿਆਂ ਨਾਲ ਘਰ ਬਣਾਉਣ ਅਤੇ ਟਾਉਣ ਇਹੋ ਹੀ ਖੇਡ ਖੇਡਦਿਆਂ ਦੋਵੇਂ ਇੱਕ ਦੂਜੇ ਨਾਲ ਰਚ ਮਿਚ ਗਏ ਸੀ। ਬਿੱਟੇ ਨੇ ਵੇਖਿਆ ਕਿ ਬਬਲੇ ਦੇ ਖਿਡੌਣੇ ਬਿੱਟੇ ਦੇ ਆਪਣੇ ਖਿਡੌਣਿਆਂ ਨਾਲੋਂ ਸੋਹਣੇ ਵੀ ਸੀ ਅਤੇ ਮਸ਼ੀਨੀ ਵੀ। ਬਿੱਟੇ ਕੋਲ ਤਾਂ ਇੱਕ ਛੋਟਾ ਜਿਹਾ ਫੁੱਟਬਾਲ ਸੀ ਅਤੇ ਇੱਕ ਵਾਲੀਬਾਲ, ਜਿਸ ਨੂੰ ਉਹ ਦਿਨੇ ਰਾਤੀ ਮਕਾਨ ਦੇ ਇੱਕ ਸਿਰੇ ਤੋਂ ਮਕਾਨ ਦੇ ਦੂਜੇ ਸਿਰੇ ਤੱਕ ਧੱਕੀ ਫਿਰਦਾ ਰਹਿੰਦਾ ਸੀ। ਜਾਂ ਫਿਰ ਇੱਕ ਟਰੱਕ ਅਤੇ ਇੱਕ ਟਰੈਕਟਰ ਸੀ ਜਿਹੜੇ ਉਸਨੇ ਪਹਿਲੇ ਜਾਂ ਦੂਜੇ ਦਿਨ ਹੀ ਵਿਗਾੜ ਛੱਡੇ ਸੀ। ਇੱਥੇ ਬਬਲੇ ਕੋਲ ਕਾਰ ਸੀ, ਹਵਾਈ ਜਹਾਜ਼ ਸੀ, ਭਾਂਤ ਭਾਂਤ ਦੀਆਂ ਟੋਪੀਆਂ ਸੀ, ਜੈਕਟਾਂ ਸਨ। ਹਵਾਈ ਜਹਾਜ਼ ਚਲਾਉਂਦਿਆਂ ਉਹ ਹੋਰ ਰੂਪ ਧਾਰਦਾ ਸੀ ਅਤੇ ਕਾਰ ਚਲਾਉਂਦਿਆਂ ਹੋਰ। ਖਿਡੌਣੇ ਵੇਖਦਿਆਂ ਬਿੱਟੇ ਨੂੰ ਬਬਲੇ ਦੇ ਟਾਕਰੇ ਉੱਤੇ ਆਪਣਾ ਆਪ ਜ਼ਰਾ ਛੋਟਾ ਜਾ ਪਿਆ।
1: ਬਬਲੇ ਬਬਲੇ, ਆ ਕੁਸ਼ਤੀ ਲੜੀਏ।
0: ਉਸਨੇ ਵੱਡਾ ਬਣਨ ਲਈ ਬਬਲੇ ਨੂੰ ਕੁਸ਼ਤੀ ਵਿੱਚ ਹਰਾਉਣਾ ਹੀ ਠੀਕ ਸਮਝਿਆ। ਬਬਲਾ ਫੈਸਲਾ ਵੀ ਨਹੀਂ ਸੀ ਕਰ ਸਕਿਆ ਕਿ ਬਿੱਟੇ ਨੇ ਉਸਦੇ ਲੱਕ ਦੁਆਲੇ ਹੱਥ ਪਾ ਲਿਆ। ਬਬਲੇ ਨੇ ਛਡਾਉਣ ਦਾ ਯਤਨ ਵੀ ਕੀਤਾ ਪਰ ਉਸ ਛੱਡਿਆ ਨਹੀਂ। ਫਿਰ ਬਿੱਟੇ ਨੇ ਬਬਲੇ ਦੀ ਪਿੱਠ ਲਾ ਦਿੱਤੀ। ਬੱਚਿਆਂ ਦੇ ਗੁਣਾਂ ਵਿੱਚ ਦੋਹਾਂ ਧਿਰਾਂ ਦੀ ਇੰਨੀ ਦਿਲਚਸਪੀ ਸੀ ਜਿਵੇਂ ਇਹ ਉਹਨਾਂ ਦੇ ਰੰਗ ਦੇ ਪੱਤੇ ਹੋਣ। ਰੰਗ ਤਾਂ ਕਿਰਨ ਨੇ ਵੀ ਮਾੜਾ ਨਹੀਂ ਸੀ ਦੱਬਿਆ ਪਰ ਥੋੜ੍ਹਾ ਹਲਕਾ ਰਹਿ ਗਿਆ ਜਾਪਦਾ ਸੀ। ਇਸ ਗੱਲ ਦੀ ਰਾਜਨ ਨੂੰ ਵੀ ਕੋਈ ਖੁਸ਼ੀ ਨਹੀਂ ਸੀ। ਕਿਰਨ ਨੂੰ ਹਾਰ ਦਾ ਅਹਿਸਾਸ ਦੇਣਾ ਰਾਜਨ ਲਈ ਬਹੁਤਾ ਸੁੱਖਦਾਈ ਨਹੀਂ ਸੀ। ਦੋਵੇਂ ਧਿਰਾਂ ਆਪੋ ਆਪਣੇ ਅਹਿਸਾਸ ਉੱਤੇ ਕਾਬੂ ਪਾਉਣ ਲਈ ਬੱਚਿਆਂ ਨੂੰ ਦੁਬਾਰਾ ਮੁਕਾਬਲੇ ਲਈ ਪ੍ਰੇਰਨ ਲੱਗੀਆਂ, ਪਰ ਬਬਲੇ ਨੇ ਹਾਰ ਮੰਨ ਲਈ ਸੀ ਅਤੇ ਬਿੱਟਾ ਵੀ ਹਾਰੇ ਹੋਏ ਬਬਲੇ ਨਾਲ ਮੁੜ ਘੁਲਣ ਲਈ ਤਿਆਰ ਨਹੀਂ ਸੀ ਜਾਪਦਾ। ਬਬਲੇ ਨੇ ਕੁਸ਼ਤੀ ਦੀ ਹਾਰ ਨੂੰ ਭੁਲਾਉਂਦਿਆਂ ਕਿਹਾ,
1: ਮੰਮੀ ਮੰਮੀ ਮੈਂ ਗਾ ਕੇ ਵਿਖਾਵਾਂ।
2: ਹਾਂ ਹਾਂ ਬੇਟਾ, ਕਿਉਂ ਨਹੀਂ, ਵਿਖਾ ਗਾ ਕੇ।
0: ਬਿੱਟੇ ਲਈ ਇਹ ਨਵੀਂ ਗੱਲ ਸੀ। ਉਸਨੇ ਬੱਚਿਆਂ ਨੂੰ ਗਾਉਂਦਿਆਂ ਤਾਂ ਤੱਕਿਆ ਸੀ ਪਰ ਕੇਵਲ ਸਿਨਮੇ ਵਿੱਚ। ਜ਼ਿੰਦਗੀ ਵਿੱਚ ਕੋਈ ਬਾਲਕ ਉਸ ਦੇ ਸਾਹਮਣੇ ਗਾਉਣ ਲਈ ਤਿਆਰ ਖੜਾ ਸੀ ਉਸਨੂੰ ਯਕੀਨ ਨਹੀਂ ਸੀ ਆ ਰਿਹਾ। ਉਸਨੇ ਬਬਲੇ ਨੂੰ ਵੰਗਾਰਿਆ,
1: ਗਾ ਨਾ, ਗਾਉਂਦਾ ਕਿਉਂ ਨਹੀਂ।
0: ਬਬਲਾ ਬੈਠਕ ਦੇ ਐਨ ਵਿਚਕਾਰ ਖਲੋ ਗਿਆ। ਥੋੜ੍ਹਾ ਜਿਹਾ ਰੁਕ ਕੇ ਅਤੇ ਥੋੜ੍ਹਾ ਜਿਹਾ ਸ਼ਰਮਾ ਕੇ ਉਸਨੇ ਇੱਕ ਫਿਲਮੀ ਗੀਤ ਗਾਇਆ।

ਬਿੱਟਾ ਸੱਚਮੁੱਚ ਹੀ ਪ੍ਰਭਾਵਿਤ ਜਾਪਦਾ ਸੀ, ਜਿਵੇਂ ਕਦੀ ਰਾਜਨ ਕਿਰਨ ਦੀ ਚਿੱਤਰਕਾਰੀ ਤੋਂ ਹੁੰਦਾ ਸੀ। ਪਰ ਰਾਜਨ ਦੇ ਕਿਰਨ ਤੋਂ ਪ੍ਰਭਾਵਿਤ ਹੋਣ ਵਿੱਚ ਅਤੇ ਬਿੱਟੇ ਦੇ ਬਬਲੇ ਤੋਂ ਪ੍ਰਭਾਵਿਤ ਹੋਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਕਿਰਨ ਨੂੰ ਉਦੋਂ ਰਾਜਨ ਆਪਣਾ ਹੀ ਅੰਗ ਸਮਝਦੀ ਸੀ। ਇਹ ਗੱਲ ਬਿੱਟੇ ਅਤੇ ਬਬਲੇ ਉੱਤੇ ਢੁਕਦੀ ਵੀ ਨਹੀਂ ਸੀ ਅਤੇ ਢੁਕਾਈ ਵੀ ਨਹੀਂ ਜਾ ਸਕਦੀ। ਬਿੱਟੇ ਨੂੰ ਬਬਲੇ ਕੋਲੋਂ ਪ੍ਰਭਾਵਿਤ ਹੋਣ ਵਿੱਚ ਇੱਕ ਤਰ੍ਹਾਂ ਦੀ ਹਾਰ ਦਾ ਅਹਿਸਾਸ ਸੀ। ਬਿੱਟੇ ਨੂੰ ਇਸ ਗੱਲ ਦਾ ਸੱਚਮੁੱਚ ਹੀ ਅਫਸੋਸ ਸੀ ਕਿ ਅੰਤਮ ਜਿੱਤ ਬਬਲੇ ਦੀ ਸੀ। ਕੁਝ ਤਾਂ ਇਸ ਲਈ ਕਿ ਕਲਾ ਦਾ ਪ੍ਰਭਾਵ ਵਧੇਰੇ ਚਿਰ ਰਹਿੰਦਾ।

0: ਅਤੇ ਕੁਝ ਇਸ ਲਈ ਕਿ ਉਹ ਆਪਣੀ ਵਡਿਆਈ ਦੱਸਣ ਵਿੱਚ ਪਹਿਲ ਕਰ ਬੈਠਾ ਸੀ ਜਿਹੜੀ ਹੁਣ ਤੱਕ ਭੁੱਲ ਵਿਸਰ ਚੁੱਕੀ ਸੀ। ਉਸ ਦਾ ਦੁਬਾਰਾ ਕੁਸ਼ਤੀ ਲੜਨ ਨੂੰ ਜੀ ਕਰਦਾ ਸੀ ਪਰ ਉਸ ਨੂੰ ਬਹਾਨਾ ਨਹੀਂ ਸੀ ਮਿਲ ਰਿਹਾ। ਉਹ ਕਿਸੇ ਪਾਸਿਓਂ ਇਸ਼ਾਰੇ ਦੀ ਉਡੀਕ ਵਿੱਚ ਸੀ ਪਰ ਉਹ ਵੀ ਨਹੀਂ ਸੀ ਆ ਰਿਹਾ। ਉਸ ਨੇ ਹਾਰ ਮੰਨਣਾ ਹੀ ਮੁਨਾਸਿਬ ਸਮਝਿਆ। ਮੰਨਦਾ ਵੀ ਕਿਵੇਂ ਨਾ, ਜਦੋਂ ਬਬਲਾ ਗਾ ਰਿਹਾ ਸੀ ਤਾਂ ਬਿੱਟੇ ਦਾ ਸਿਰ ਆਪ ਮੁਹਾਰਾ ਹੀ ਤਾਲ ਦੇਣ ਲੱਗ ਪਿਆ ਸੀ। ਹੁਣ ਸਗੋਂ ਉਸ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਉਸ ਨੇ ਸਿਰ ਨਾਲ ਤਾਲ ਕਿਉਂ ਦਿੱਤਾ ਸੀ। ਨਾ ਦਿੱਤਾ ਹੁੰਦਾ ਤਾਂ ਉਹ ਬਬਲੇ ਦੀ ਇਸ ਜਿੱਤ ਤੋਂ ਮੁਨਕਰ ਹੋ ਸਕਦਾ ਸੀ। ਬਿੱਟੇ ਦਾ ਹਾਰ ਬਰਦਾਸ਼ਤ ਕਰਨ ਨੂੰ ਜੀ ਨਹੀਂ ਸੀ ਕਰ ਰਿਹਾ ਪਰ ਇਸ ਤੋਂ ਇਲਾਵਾ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ। ਮਾਪਿਆਂ ਨੇ ਬੱਚਿਆਂ ਦੀ ਹਾਰ ਜਿੱਤ ਵੱਲੋਂ ਧਿਆਨ ਹਟਾ ਲਿਆ ਸੀ। ਉਹ ਆਪੋ ਆਪਣੇ ਰੰਗ ਦੇ ਪੱਤੇ ਖੇਡ ਚੁੱਕੇ ਸਨ। ਕਿਰਨ ਜਿੱਤ ਗਈ ਸੀ ਅਤੇ ਰਾਜਨ ਹਾਰ ਚੁੱਕਾ ਸੀ, ਇਹੋ ਉਹ ਚਾਹੁੰਦੇ ਸਨ। ਇਸ ਮਿਲਣੀ ਦਾ ਸੁਖਾਵਾਂ ਜਿਹਾ ਪ੍ਰਭਾਵ ਸੀ, ਸਾਰੇ ਖੁਸ਼ ਸੀ, ਰੱਜੇ ਰੱਜੇ। ਜੇ ਕੋਈ ਨਹੀਂ ਸੀ ਰੱਜਿਆ ਤਾਂ ਕੇਵਲ ਬਿੱਟਾ ਸੀ। ਉਸ ਨੂੰ ਅਫਸੋਸਿਆ ਤੱਕ ਕਿ ਬਬਲੇ ਨੇ ਕੋਈ ਨਵੀਂ ਚੀਜ਼ ਵਿਖਾਉਣੀ ਚਾਹੀ। ਜਦੋਂ ਮਾਪੇ ਵਿਦਾ ਹੋਣ ਦੀ ਤਿਆਰੀ ਕਰ ਰਹੇ ਸਨ ਤਾਂ ਉਹ ਅੰਦਰੋਂ ਪਿਸਤੌਲ ਚੁੱਕ ਲਿਆਇਆ। ਬਬਲੇ ਨੇ ਬਿੱਟੇ ਨੂੰ ਦੱਸਿਆ ਕਿ ਘੋੜਾ ਕਿੱਥੋਂ ਦਬਾਉਂਦੇ ਨੇ ਅਤੇ ਠਾਹ ਕਿੱਥੋਂ ਹੁੰਦੀ ਹੈ। ਬੜੀ ਵਧੀਆ ਖੇਡ ਸੀ। ਬਿੱਟੇ ਦੇ ਮਾਪਿਆਂ ਨੇ ਵੀ ਉਸ ਨੂੰ ਕਦੀ ਪਿਸਤੌਲ ਲਿਆ ਕੇ ਦਿੱਤੀ ਸੀ ਪਰ ਬਿੱਟੇ ਨੇ ਚਲਾਉਣ ਤੋਂ ਪਹਿਲਾਂ ਹੀ ਤੋੜ ਲਿਆ ਸੀ। ਹੁਣ ਉਸਦਾ ਇਸ ਪਿਸਤੌਲ ਉੱਤੇ ਦਿਲ ਆ ਗਿਆ ਸੀ। ਉਹ ਬਬਲੇ ਦੇ ਪਿਸਤੌਲ ਨੂੰ ਆਪਣੇ ਹੱਥ ਵਿੱਚ ਲੈ ਕੇ ਇਸ ਤਰ੍ਹਾਂ ਫਿਰ ਰਿਹਾ ਸੀ ਜਿਵੇਂ ਉਹ ਉਸਦਾ ਆਪਣਾ ਹੁੰਦਾ। ਬਬਲਾ ਉਸਦੇ ਪਿੱਛੇ ਪਿੱਛੇ ਸੀ ਪਰ ਉਹ ਬਬਲੇ ਨੂੰ ਨੇੜੇ ਨਹੀਂ ਸੀ ਲੱਗਣ ਦੇ ਰਿਹਾ। ਬਿੱਟੇ ਦੀ ਮੰਮੀ ਨੇ ਬਿੱਟੇ ਨੂੰ ਸਮਝਾਉਣਾ ਚਾਹਿਆ,
1: ਦੇ ਦੇ ਪੁੱਤਰ ਬਬਲੇ ਦਾ ਪਿਸਤੌਲ ਦੇ ਦੇ,
0: ਪਰ ਬਿੱਟਾ ਆਪਣੀ ਮੰਮੀ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਉਸ ਨੂੰ ਬਬਲੇ ਦਾ ਆਪਣੇ ਪਿੱਛੇ ਪਿੱਛੇ ਫਿਰਨਾ ਚੰਗਾ ਲੱਗ ਰਿਹਾ ਸੀ। ਉਸ ਨੂੰ ਬਬਲੇ ਨੂੰ ਤਰਸਾਉਣ ਵਿੱਚ ਸਵਾਦ ਆ ਰਿਹਾ ਸੀ। ਮਾਪਿਆਂ ਦੇ ਵਿਦਾ ਕਹਿਣ ਤੋਂ ਪਹਿਲਾਂ ਹੀ ਉਸ ਪਿਸਤੌਲ ਸਮੇਤ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਜਾ ਖੜਾ ਹੋਇਆ। ਬਾਹਰਲੀ ਸੜਕ ਉੱਤੇ ਉਸ ਦੀ ਮੰਮੀ ਨੂੰ ਆਪਣੇ ਬੱਚੇ ਦੀ ਇਸ ਹਰਕਤ ਦਾ ਬੜਾ ਦੁੱਖ ਸੀ। ਬਬਲੇ ਨੇ ਪਿਸਤੌਲ ਦਾ ਖਿਆਲ ਹੀ ਛੱਡ ਦਿੱਤਾ। ਉਸ ਨੇ ਪਿਸਤੌਲ ਤੋਂ ਲੈਣਾ ਹੀ ਕੀ ਸੀ, ਇਹ ਪਟਾਕੇ ਤੋਂ ਪਿੱਛੋਂ ਠੁੱਸ ਹੋ ਜਾਂਦਾ ਸੀ। ਬਬਲਾ ਆਪਣੀ ਔਰਗਨ ਕੱਢ ਲਿਆਇਆ। ਬਿੱਟੇ ਹੋਰਾਂ ਦੇ ਤੁਰਨ ਤੋਂ ਪਹਿਲਾਂ ਮਕਾਨ ਦੇ ਲਾਂਚ ਉਹਨਾਂ ਤੋਂ ਦੂਰ ਖਲੋ ਕੇ ਬਬਲਾ ਔਰਗਨ ਦੀਆਂ ਧੁਨਾਂ ਕੱਢਣ ਲੱਗਿਆ।

0: ਗੁੱਡ।
1: ਬਬਲੇ ਦੇ ਚਿਹਰੇ ਦੀ ਰੌਣਕ ਪਰਤ ਆਈ, ਪਰ ਬਿੱਟੇ ਦੇ ਚਿਹਰੇ ਦੀ ਰੌਣਕ ਬੁੱਝ ਗਈ। ਉਸਨੇ ਬਬਲੇ ਦਾ ਪਿਸਤੌਲ ਬਬਲੇ ਦੇ ਪੈਰਾਂ 'ਚ ਵਗਾਹ ਮਾਰਿਆ ਅਤੇ ਮਾਪਿਆਂ ਤੋਂ ਅੱਗੇ ਅੱਗੇ ਤੁਰਨ ਲੱਗਾ ਬਾਹਰਲੀ ਸੜਕ ਉੱਤੇ। ਬਿੱਟਾ ਪਿਛਾਂ ਵੱਲ ਨਹੀਂ ਸੀ ਤੱਕ ਰਿਹਾ, ਸ਼ਾਇਦ ਉਹ ਆਪਣਾ ਹਾਰਿਆ ਹੋਇਆ ਚਿਹਰਾ ਕਿਸੇ ਨੂੰ ਨਹੀਂ ਸੀ ਵਿਖਾਉਣਾ ਚਾਹੁੰਦਾ। ਰਾਜਨ ਨੂੰ ਜਾਪਿਆ ਜਿਵੇਂ ਉਸ ਤੋਂ ਠੀਕ ਰੰਗ ਨਹੀਂ ਸੀ ਦੱਬਿਆ ਗਿਆ।

ਤੇ ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਸਵੱਛਤਾ ਸੰਬੰਧੀ ਕਾਨੂੰਨ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਰਘੁਬੀਰ ਸਿੰਘ। ਸੱਤ ਵਜੇ ਸੁਣੋਗੇ ਕਿਸਾਨ ਵਾਣੀ। ਅੱਜ ਇਸ ਵਿੱਚ ਖੇਤੀ ਸੰਦੇਸ਼, ਕਿਸਾਨ ਸਮਾਚਾਰ, ਮੌਸਮ ਦਾ ਹਾਲ, ਮੰਡੀਆਂ ਦੇ ਭਾਅ ਤੇ ਗੀਤ ਸੰਗੀਤ ਵੀ ਹੋਏਗਾ। ਇਸ ਤੋਂ ਇਲਾਵਾ ਕਿਸਾਨ ਵਾਣੀ 'ਚ ਤੁਸੀਂ ਹੇਹਾ ਸਮਕਾਲੀਨ ਕਰਨਾ, ਵਿਧੀ ਤੇ ਲਾਭ, ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਨਰਿੰਦਰ ਸਿੰਘ। ਸੱਤ ਵੱਜ ਕੇ 40 ਮਿੰਟ ਤੇ ਸੁਣੋਗੇ ਸਮਾਚਾਰ ਦਰਸ਼ਨ। 7:45 ਤੇ ਗਜ਼ਲਾਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਆਬਸ਼ਾਰ। ਰਾਤ 8 ਵਜੇ ਜਪਾਨ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2026 ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਚੇਅਰ ਫਾਰ ਭਾਰਤ ਦਾ ਸਮਾਂ ਰਹੇਗਾ ਰਾਤ 8 ਵਜੇ। ਉਸ ਤੋਂ ਬਾਅਦ ਜ਼ਿੰਦਗੀ ਦੇ ਫਲਸਫਿਆਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟਸ। ਰਾਤ 10:02 ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣੋਗੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਵਿੱਚ ਕਲਾਕਾਰ ਹੋਣਗੇ ਡਾਕਟਰ ਜਯੋਤੀ ਮਿੱਤੂ। ਇਹਨਾਂ ਦਾ ਸਿਤਾਰ ਵਾਦਨ ਸੁਣੋਗੇ ਰਾਗ ਕਿਰਵਾਨੀ ਵਿੱਚ। ਤਬਲੇ ਤੇ ਸੰਗਤ ਕੀਤੀ ਜਗਮੋਹਨ ਸਿੰਘ ਨੇ। 10:30 ਸੁਣੋਗੇ ਪ੍ਰੋਗਰਾਮ ਸਰਗਮ। ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਦਾ ਸਮਾਂ ਰਹੇਗਾ ਸੌਗਾਤ ਦਾ। ਇਹ ਸਨ ਅੱਜ ਰਾਤ ਤੱਕ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1:10 ਹੋਣ ਜਾ ਰਹੇ ਨੇ, ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਭਾਰਤ ਦੇ ਸੰਕਲਪ ਵਾਂਗ ਪੰਜਾਬ ਨੂੰ ਵੀ ਨਸ਼ਾ ਮੁਕਤ ਕੀਤਾ ਜਾਏਗਾ। ਉਧਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ ਨੇ ਵੀ ਸ਼੍ਰੀ ਮੋਦੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਭਾਰਤ ਸਰਕਾਰ ਨੇ 3 ਸਾਲਾਂ ਦੀ ਮਿਆਦ ਲਈ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ CBFC ਦਾ ਮੁੜ ਗਠਨ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਨੁਸਾਰ ਨਵੇਂ ਬੋਰਡ ਵਿੱਚ 18 ਮੈਂਬਰ ਸ਼ਾਮਲ ਨੇ। ਇਹਨਾਂ ਵਿੱਚ ਪੰਜਾਬ ਤੋਂ ਹਾਂਸਰਾਜ ਹੰਸ ਸਮੇਤ ਵਿਨੋਦ ਅਨੁਪਮ, ਮਨੋਜ ਜੋਸ਼ੀ, ਪ੍ਰੀਟੀ ਜੈਂਟਾ, ਪੰਕਜ ਤ੍ਰਿਪਾਠੀ, ਰਿੱਕੀ ਕੇਜ, ਸੁਨੀਲ ਸ਼ੈਟੀ, ਰੂਪਾਲੀ ਗਾਂਗੁਲੀ ਅਤੇ ਪ੍ਰਿਯਦਰਸ਼ਨ ਸ਼ਾਮਲ ਨੇ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੱਲ੍ਹ ਬੋਰਡ ਦੇ ਪੁਨਰਗਠਨ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਅੱਜ 3 ਦਿਨਾਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਜਾ ਕੇ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣਗੀਆਂ। ਸਥਾਨਕ ਜ਼ਿਲ੍ਹਾ ਪੱਧਰੀ ਕੰਪਲੈਕਸ ਤੋਂ ਵੈਨਾਂ ਨੂੰ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਅਤੇ ਪਰਾਲੀ ਪ੍ਰਬੰਧਨ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਵੈਨਾਂ ਆਉਣ ਵਾਲੇ 40 ਦਿਨਾਂ ਵਿੱਚ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਆਉਣਗੀਆਂ। ਉਹਨਾਂ ਦੱਸਿਆ ਕਿ ਵੈਨਾਂ ਵਿੱਚ ਆਡੀਓ ਸੰਦੇਸ਼ ਲਾਏ ਜਾਣਗੇ ਅਤੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਲਿਟਰੇਚਰ ਦੀ ਵੰਡ ਕੀਤੀ ਜਾਏਗੀ ਤਾਂ ਜੋ ਉਹਨਾਂ ਨੂੰ ਪਰਾਲੀ ਪ੍ਰਬੰਧਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਰੰਧਾਵਾ, ਬੰਗਲ ਅਤੇ ਸੀਰਵਾਲੀ ਵਿਖੇ ਪੁੱਜੀ। ਇਸ ਮੌਕੇ ਇਹਨਾਂ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਨੌਜਵਾਨ, ਮਹਿਲਾਵਾਂ, ਬਜ਼ੁਰਗਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਪ੍ਰਚਾਰ ਵੈਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਫਲਸਫੇ, ਸਮਾਜਿਕ ਬਰਾਬਰੀ, ਆਪਸੀ ਸਦਭਾਵਨਾ ਅਤੇ ਊਚ ਨੀਚ ਦੇ ਭੇਦਭਾਵ ਨੂੰ ਖਤਮ ਕਰਨ ਦੇ ਮਹਾਨ ਸੰਦੇਸ਼ ਦੇ ਆਧਾਰਿਤ ਕਰੀਬ 30 ਮਿੰਟ ਦੀ ਪ੍ਰਭਾਵਸ਼ਾਲੀ ਦਸਤਾਵੇਜ਼ੀ ਫਿਲਮ ਪ੍ਰਦਰਸ਼ਨ ਕੀਤੀ ਗਈ। ਕਾਊਂਟਰ ਇੰਟੈਲੀਜੈਂਟ CI ਅੰਮ੍ਰਿਤਸਰ ਨੇ ਸੀਮਾ ਪਾਰ ਤਸਕਰੀ ਦੇ ਮਡਿਊਲ ਨੂੰ ਨਾਕਾਮ ਕਰਦਿਆਂ 27 ਕਿਲੋ ਹੈਰੋਇਨ, 1 ਅੱਤ ਆਧੁਨਿਕ ਵਿਦੇਸ਼ੀ 30 ਬੋਰ PX-5 ਪਿਸਤੌਲ ਅਤੇ 3 ਕਾਰਤੂਸ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਬੀਤੇ ਦਿਨ ਹੀ ਪੁਲਿਸ ਮੁਖੀ ਗੌਰਵ ਯਾਦਵ ਨੇ ਸਾਂਝੀ ਕੀਤੀ। ਪਠਾਨਕੋਟ ਜ਼ਿਲ੍ਹੇ ਦੇ ਖਿਡਾਰੀਆਂ ਨੇ ਜੋਰਡਨ ਦੇ ਅਮਾਨ ਵਿੱਚ ਹੋਈ 24ਵੀਂ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਸਾਰਦਨ ਪ੍ਰਦਰਸ਼ਨ ਕੀਤਾ ਹੈ। 8 ਤੋਂ 11 ਸਤੰਬਰ ਤੱਕ ਹੋਏ ਇਸ ਵਕਾਰੀ ਮੁਕਾਬਲੇ ਵਿੱਚ ਭਾਰਤੀ ਕਰਾਟੇ ਟੀਮ ਦੀਆਂ ਮੈਂਬਰਾਂ ਅੰਸ਼ਿਕਾ ਭਾਰਦਵਾਜ ਅਤੇ ਵਿਰਾਜ ਸੈਣੀ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਚਾਂਦੀ ਦੇ ਤਗਮੇ ਜਿੱਤ ਕੇ ਇਤਿਹਾਸ ਰਚਿਆ। ਇਹਨਾਂ ਖਿਡਾਰੀਆਂ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਦੱਸਿਆ
1: ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦਿਆਂ ਇਸ ਯੋਜਨਾ ਹੇਠ ਪੰਜਾਬ ਸਮੇਤ ਦੇਸ਼ ਭਰ ਤੋਂ 30 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰਜਿਸਟਰ ਕੀਤਾ ਹੈ। ਇਹ ਯੋਜਨਾ ਵਿਸ਼ਵਕਰਮਾ ਦੇ ਰਵਾਇਤੀ ਹੁਨਰਾਂ ਨੂੰ ਸੰਸਥਾਗਤ ਸਹਾਇਤਾ, ਆਧੁਨਿਕ ਸਾਧਨ, ਹੁਨਰ ਅਪਗ੍ਰੇਡੇਸ਼ਨ ਅਤੇ ਬਾਜ਼ਾਰ ਵਿੱਚ ਵਿਕਰੀ ਲਈ ਮੌਕੇ ਪ੍ਰਦਾਨ ਕਰਕੇ ਅਤੇ ਉਹਨਾਂ ਨੂੰ ਆਪਣੀ ਆਮਦਨ ਵਧਾਉਣ ਦੇ ਯੋਗ ਬਣਾ ਕੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਰਾਹੀਂ
0: ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਇੱਕ ਸੈਂਡਲ ਏ AIR RNG ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਸੁਣੋਗੇ 1:40 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
4: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
4: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
5: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ ਚਗਲਾ ਗੀਤ ਸਿਰਫ ਤੁਮ ਫਿਲਮ ਦਾ। ਆਵਾਜ਼ਾਂ ਕੁਮਾਰ ਸਾਨੂ ਅਤੇ ਅਲਕਾ ਯਾਗਨਿਕ ਦੀਆਂ, ਗੀਤਕਾਰ ਨੇ ਸਮੀਰ ਔਰ ਸੰਗੀਤਕਾਰ ਨੇ ਨਦੀਮ ਸ਼੍ਰਵਣ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: ਫੌਜੀ ਵੀਰੋ, ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਤੁਹਾਡੇ ਮਨੋਰੰਜਨ ਲਈ ਹਿੰਦੀ ਫਿਲਮੀ ਨਗਮੇ ਲੈ ਕੇ। ਪ੍ਰੋਗਰਾਮ 'ਚ ਅਗਲਾ ਗੀਤ ਫਿਰ ਤੇਰੀ ਕਹਾਣੀ ਯਾਦ ਆਈ ਫਿਲਮ ਦਾ, ਆਵਾਜ਼ ਸਾਧਨਾ ਸਰਗਮ ਦੀ। ਇਸ ਗੀਤ ਦੇ ਸੰਗੀਤਕਾਰ ਨੇ ਅਨੂ ਮਲਿਕ।

0: ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 2 ਵਜੇ ਤੁਹਾਡੇ ਮਨੋਰੰਜਨ ਲਈ ਕੁਝ ਹੋਰ ਫਿਲਮੀ ਗੀਤਾਂ ਨਾਲ ਹਾਜ਼ਰ ਹੋਵਾਂਗੇ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖ਼ਬਰਾਂ ਅਤੇ 1:50 'ਤੇ ਉਰਦੂ 'ਚ ਖ਼ਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਯਸ਼ੋ ਭੂਮੀ ਵਿੱਚ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਵਿਆਪੀ ਮਾਹੌਲ ਦੇ ਬਾਵਜੂਦ ਭਾਰਤ ਨੇ 7.8% ਦੀ ਵਿਕਾਸ ਦਰ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਵਿੱਚ 25 ਪੂਰੇ ਹੋਣ ਦੇ ਸੰਬੰਧ ਵਿੱਚ BJP ਦੀ ਮਹੀਨਾ ਭਰ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਹੋ ਗਈ ਹੈ। ਭਾਰਤ ਆਪਣੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਭਾਰਤ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਨਵੀਂ ਦਿੱਲੀ ਵਿੱਚ ਖੇਡਿਆ ਜਾਏਗਾ। ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿਖੇ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕੀਤਾ। 3 ਦਿਨਾਂ ਤੱਕ ਚੱਲਣ ਵਾਲੀ ਇਹ ਕਾਨਫਰੰਸ ਭਾਰਤ ਵਿੱਚ ਸਹਿਯੋਗ, ਨਿਵੇਸ਼, ਨਵੀਨਤਾ ਅਤੇ ਹੁਨਰ ਵਿਕਾਸ ਨੂੰ ਅੱਗੇ ਵਧਾਉਣ 'ਤੇ ਕੇਂਦਰਿਤ ਹੈ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਪਾਸੇ ਭਾਰਤ ਦੀ ਆਰਥਿਕਤਾ ਵੱਧ ਰਹੀ ਹੈ ਅਤੇ ਦੂਜੇ ਪਾਸੇ ਭਾਰਤ ਵਿੱਚ ਵਿਸ਼ਵ ਵਿਆਪੀ ਭਰੋਸਾ ਵੀ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਵਿਆਪੀ ਮਾਹੌਲ ਦੇ ਬਾਵਜੂਦ ਭਾਰਤ ਨੇ 7.8% ਦੀ ਵਿਕਾਸ ਦਰ ਹਾਸਲ ਕੀਤੀ ਹੈ।
2: इसी सितंबर में ही भारत की क्वार्टरली GDP रिपोर्ट आई और इस चैलेंजिंग पीरियड में भी भारत ने 7.8% ग्रोथ हासिल करके दिखाई है। और इसी दरमियान जापान की क्रेडिट रेटिंग एजेंसी ने भारत की सॉवरेन रेटिंग में सुधार किया है, अपग्रेड किया है। और ये भी 3 दशक के बाद, करीब 35 साल के बाद हुआ है।
1: ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਇੱਕ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ

0: ਨਾਲ ਕੰਮ ਕਰ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੈਮੀ ਕੰਡਕਟਰ ਇਕੋਸਿਸਟਮ ਤੇਜ਼ੀ ਨਾਲ ਫੈਲ ਰਿਹਾ ਅਤੇ ਇਹ ਨਵੀਨਤਾ ਨਿਵੇਸ਼ ਤੇ ਵਿਕਾਸ ਲਈ ਨਵੇਂ ਮੌਕੇ ਪੈਦਾ ਕਰ ਰਿਹਾ।
1: ਬੀਤੇ ਇੱਕ ਦਸ਼ਕ ਮੈਂ ਭਾਰਤ ਨੇ ਆਪਣੇ ਟ੍ਰਾਂਸਮਿਸ਼ਨ ਨੈਟਵਰਕ ਕੋ ਵੀ ਐਕਸਪੈਂਡ ਕੀਆ ਹੈ। ਸਾਥੀਓ, ਭਾਰਤ ਮੈਂ ਪਾਵਰ ਇਨਫਰਾਸਟ੍ਰਕਚਰ ਕਾ ਯਹ ਵਿਸਤਾਰ ਹਮਾਰੇ ਸੈਮੀ ਕੰਡਕਟਰ ਇਕੋਸਿਸਟਮ ਕੇ ਲੀਏ ਵੀ ਇੱਕ ਬੜੀ ਸਟ੍ਰੈਂਥ ਹੈ। ਭਾਰਤ ਹਰ ਵੋ ਕਦਮ ਉਠਾ ਰਹਾ ਹੈ ਜੋ ਹਮੇ ਸੈਮੀ ਕੰਡਕਟਰ ਇੰਡਸਟਰੀ ਕਾ ਇੱਕ ਪ੍ਰੀਫਰਡ ਡੈਸਟੀਨੇਸ਼ਨ ਬਣਾਏ।
0: ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਬਣੀਆਂ ਚਿਪਸ ਹੁਣ ਦੇਸ਼ ਦੇ ਅੰਦਰ ਅਤੇ ਦੁਨੀਆ ਭਰ ਵਿੱਚ ਉਪਲਬਧ ਨੇ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲ ਹੀ ਵਿੱਚ ਮੋਹਾਲੀ ਅਤੇ ਸੂਰਤ ਵਿੱਚ ਦੋ ਸੈਮੀ ਕੰਡਕਟਰ ਪਲਾਂਟਾਂ ਵਿੱਚ ਵਪਾਰਕ ਉਤਪਾਦਨ ਸ਼ੁਰੂ ਹੋਇਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਲਈ ਇਸ ਪੜਾਅ ਤੱਕ ਪਹੁੰਚਣਾ ਆਸਾਨ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਸੈਮੀ ਕੰਡਕਟਰ ਮਿਸ਼ਨ 2.0 ਤਹਿਤ ਬਜਟ ਰਾਸ਼ੀ ਨੂੰ ਪਹਿਲੇ ਪੜਾਅ ਦੇ 8 ਅਰਬ ਅਮਰੀਕੀ ਡਾਲਰ ਤੋਂ ਵਧਾ ਕੇ 13.5 ਅਰਬ ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਬ੍ਰਿਕਸ ਸਿਖਰ ਸੰਮੇਲਨ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਭਾਰਤ ਨੇ ਇਸ ਸੰਮੇਲਨ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਜਿਸ ਵਿੱਚ ਹਰੇਕ ਮੈਂਬਰ ਦੇਸ਼ ਦੀ ਸਹਿਮਤੀ ਨਾਲ ਨਵੀਂ ਦਿੱਲੀ ਐਲਾਨਨਾਮਾ ਅਪਣਾਇਆ ਗਿਆ। ਇਸ ਮੌਕੇ ਤੇ ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਕਈ ਦਹਾਕਿਆਂ ਤੋਂ ਸੈਮੀ ਕੰਡਕਟਰ ਉਦਯੋਗ ਸਥਾਪਿਤ ਕਰਨਾ ਚਾਹੁੰਦਾ ਸੀ ਪਰ ਇਹ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸੈਮੀ ਕੰਡਕਟਰ ਜ਼ਰੂਰਤਾਂ ਦੇ ਪੂਰੇ ਦਾਇਰੇ ਵਿੱਚ ਭਾਰਤ ਵਿੱਚ ਚਿਪਸ ਡਿਜ਼ਾਈਨ ਕਰਨ ਲਈ ਘੱਟੋ ਘੱਟ 200 ਸਟਾਰਟਅਪਸ ਅਤੇ ਕੰਪਨੀਆਂ ਦੀ ਮਦਦ ਕਰਨ ਦਾ ਟੀਚਾ ਮਿੱਥਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਵਿੱਚ 25 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ BJP ਦੀ ਮਹੀਨਾ ਭਰ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਹੋ ਗਈ ਹੈ। ਇਹ ਮੁਹਿੰਮ ਅਗਲੇ ਮਹੀਨੇ ਦੀ 17 ਤਰੀਕ ਤੱਕ ਚੱਲੇਗੀ। ਮੁਹਿੰਮ ਦਾ ਪਹਿਲਾ ਦਿਨ ਸੇਵਾ ਦਿਵਸ ਵਜੋਂ ਮਨਾਇਆ ਜਾ ਰਿਹਾ ਜਿਸ ਵਿੱਚ ਦੇਸ਼ ਭਰ ਵਿੱਚ ਖੂਨਦਾਨ ਕੈਂਪ ਲਗਾਏ ਜਾਣਗੇ। ਪਾਰਟੀ ਪ੍ਰਧਾਨ ਨਿਤਿਨ ਨਵੀਨ ਨੇ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਸ਼੍ਰੀ ਨਵੀਨ ਨੇ ਖੁਦ ਪਾਰਟੀ ਦੇ ਹੋਰ ਨੇਤਾਵਾਂ ਅਤੇ ਵਰਕਰਾਂ ਨਾਲ ਖੂਨਦਾਨ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ BJP ਮੁਖੀ ਨੇ ਕਿਹਾ ਕਿ ਦੇਸ਼ ਭਰ ਦੇ ਪਾਰਟੀ ਵਰਕਰ ਇਹਨਾਂ ਖੂਨਦਾਨ ਕੈਂਪਾਂ ਵਿੱਚ ਹਿੱਸਾ ਲੈ ਰਹੇ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨਾਗਰਿਕਾਂ ਦੇ ਜੀਵਨ ਵਿੱਚ ਡੂੰਘਾ ਬਦਲਾਅ ਆਇਆ ਹੈ। ਸ਼੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਜਨਤਕ ਸੇਵਾ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਨੂੰ ਉਜਾਗਰ ਕਰਨਾ ਅਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਸੇਵਾਮੁਖੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਆਪਣੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਸੰਕਲਪ ਹੈ। ਅਮਰੀਕੀ ਕਾਂਗਰਸ ਵਿੱਚ ਰੂਸ ਅਤੇ ਇਰਾਨ 'ਤੇ ਪਾਬੰਦੀਆਂ ਲਗਾਉਣ ਵਾਲੇ ਕਾਨੂੰਨ ਦੇ ਪਾਸ ਹੋਣ ਦਾ ਹਵਾਲਾ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਮੰਤਰਾਲੇ ਅਨੁਸਾਰ ਹਾਲ ਹੀ ਦੇ ਮਹੀਨਿਆਂ ਵਿੱਚ ਵੱਖ ਵੱਖ ਅਮਰੀਕੀ ਵਾਰਤਾਕਾਰਾਂ ਨਾਲ ਇਸ ਮੁੱਦੇ 'ਤੇ ਉੱਚ ਪੱਧਰੀ ਵਿਚਾਰ ਵਟਾਂਦਰੇ ਹੋਏ ਨੇ। ਭਾਰਤੀ ਪੱਖ ਨੇ ਦੁਵੱਲੇ ਸੰਬੰਧਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਊਰਜਾ ਬਾਜ਼ਾਰਾਂ 'ਤੇ ਸੰਭਾਵੀ ਪ੍ਰਭਾਵ ਬਾਰੇ ਆਪਣੀਆਂ ਚਿੰਤਾਵਾਂ ਸਪਸ਼ਟ ਤੌਰ 'ਤੇ ਪ੍ਰਗਟ ਕੀਤੀਆਂ ਨੇ। ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤੀ ਪੱਖ ਨੇ ਆਪਣੇ ਵਪਾਰਕ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰਨ ਦਾ ਆਪਣਾ ਦ੍ਰਿੜ ਇਰਾਦਾ ਵੀ ਸਪਸ਼ਟ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਦੇ ਬਰਾਟਲ ਇਲਾਕੇ ਵਿੱਚ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਵਿੱਚ ਅੱਜ 2 ਦਹਿਸ਼ਤਗਰਦ ਮਾਰੇ ਗਏ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਕੱਲ੍ਹ ਰਾਤ ਇਹ ਕਾਰਵਾਈ ਸ਼ੁਰੂ ਕੀਤੀ। ਜੰਮੂ ਕਸ਼ਮੀਰ ਪੁਲਿਸ ਅਤੇ CRPF ਦੇ ਜਵਾਨਾਂ ਨੇ ਖਰਾਬ ਮੌਸਮ, ਮੁਸ਼ਕਲ ਇਲਾਕੇ ਅਤੇ ਘੱਟ ਰੋਸ਼ਨੀ ਦੇ ਬਾਵਜੂਦ ਮੁਹਿੰਮ ਜਾਰੀ ਰੱਖੀ। ਫੌਜ ਨੇ ਕਿਹਾ ਕਿ ਇਲਾਕੇ ਵਿੱਚ ਤਲਾਸ਼ੀ ਅਤੇ ਨਿਗਰਾਨੀ ਜਾਰੀ ਹੈ। ਭਾਰਤ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਟਿਕਾਣਿਆਂ ਅਤੇ ਅਮਰੀਕਾ ਵਿੱਚ 11 ਸਤੰਬਰ ਦੇ ਦਹਿਸ਼ਤਗਰਦ ਹਮਲਿਆਂ ਲਈ ਜ਼ਿੰਮੇਵਾਰ ਅਲ ਕਾਇਦਾ ਵਿਚਕਾਰ ਸਿੱਧੇ ਸਬੰਧਾਂ ਵੱਲ ਇਸ਼ਾਰਾ ਕੀਤਾ ਹੈ। ਅਫਗਾਨਿਸਤਾਨ ਦੀ ਹਾਲਤ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿੱਚ ਉਹਨਾਂ ਨੇ ਨਿਊਯਾਰਕ ਵਿੱਚ 9/11 ਯਾਦਗਾਰ ਦੀ ਕੌਂਸਲ ਦੀ ਹਾਲੀਆ ਫੇਰੀ ਦਾ ਹਵਾਲਾ ਦਿੱਤਾ। ਸ਼੍ਰੀ ਹਰੀਸ਼ ਨੇ ਦਹਿਸ਼ਤਗਰਦਾਂ ਦੇ ਨਾਲ ਨਾਲ ਉਹਨਾਂ ਨੂੰ ਸਹਾਇਤਾ, ਵਿੱਤ ਸਮਰਥਨ ਅਤੇ ਪਨਾਹ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ। PM ਵਿਸ਼ਵਕਰਮਾ ਯੋਜਨਾ ਨੇ ਅੱਜ 3 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2023 ਵਿੱਚ ਇਸੇ ਦਿਨ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ।

0: ਹੁਣ ਤੱਕ ਇਸ ਯੋਜਨਾ ਤਹਿਤ 30 ਲੱਖ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦਿਆਂ ਇਸ ਯੋਜਨਾ ਹੇਠ ਪੰਜਾਬ ਸਮੇਤ ਦੇਸ਼ ਭਰ ਤੋਂ 30 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰਜਿਸਟਰ ਕੀਤਾ ਹੈ। ਇਹ ਯੋਜਨਾ ਵਿਸ਼ਵਕਰਮਾ ਦੇ ਰਵਾਇਤੀ ਹੁਨਰਾਂ ਨੂੰ ਸੰਸਥਾਗਤ ਸਹਾਇਤਾ, ਆਧੁਨਿਕ ਸਾਧਨ, ਹੁਨਰ ਅਪਗ੍ਰੇਡੇਸ਼ਨ ਅਤੇ ਬਾਜ਼ਾਰ ਵਿੱਚ ਵਿਕਰੀ ਲਈ ਮੌਕੇ ਪ੍ਰਦਾਨ ਕਰਕੇ ਅਤੇ ਉਹਨਾਂ ਨੂੰ ਆਪਣੀ ਆਮਦਨ ਵਧਾਉਣ ਦੇ ਯੋਗ ਬਣਾ ਕੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਰਾਹੀਂ ਇਸ ਯੋਜਨਾ ਹੇਠ ਹੁਣ ਤੱਕ ਲਗਭਗ 24,50,000 ਰਵਾਇਤੀ ਕਾਰੀਗਰ ਮੁੱਢਲੀ ਹੁਨਰ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। 6 ਲੱਖ ਤੋਂ ਵੱਧ ਕਾਰੀਗਰਾਂ ਨੂੰ 5% ਸਲਾਨਾ ਦੀ ਰਿਆਇਤੀ ਵਿਆਜ ਦਰ ਤੇ 1 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਡਾਕ ਵਿਭਾਗ ਰਾਹੀਂ ਇਹਨਾਂ ਕਾਰੀਗਰਾਂ ਨੂੰ ਉਹਨਾਂ ਦੇ ਘਰ ਤੱਕ 18 ਲੱਖ ਤੋਂ ਵੱਧ ਆਧੁਨਿਕ ਔਜ਼ਾਰ ਵੀ ਪਹੁੰਚਾਏ ਗਏ ਹਨ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਜਨਮ ਦਿਨ ਤੇ ਦੁਨੀਆ ਭਰ ਤੋਂ ਸ਼ੁਭਕਾਮਨਾਵਾਂ ਮਿਲ ਰਹੀਆਂ ਨੇ। ਸੋਸ਼ਲ ਮੀਡੀਆ 'ਤੇ ਇਹਨਾਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਆਸ਼ੀਰਵਾਦ ਉਹਨਾਂ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਨੇ ਅਤੇ ਹਰ ਆਸ਼ੀਰਵਾਦ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੇ ਉਹਨਾਂ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰਦਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਸ਼੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ ਨਵੀਂ ਦਿੱਲੀ ਵਿੱਚ ਖੇਡਿਆ ਜਾਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਯਸ਼ੋ ਭੂਮੀ ਵਿੱਚ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਵਿਆਪੀ ਮਾਹੌਲ ਦੇ ਬਾਵਜੂਦ ਭਾਰਤ ਨੇ 7.8% ਦੀ ਵਿਕਾਸ ਦਰ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਵਿੱਚ 25 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ BJP ਦੀ ਮਹੀਨਾ ਭਰ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਹੋ ਗਈ ਹੈ। ਭਾਰਤ ਆਪਣੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਭਾਰਤ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ 7:30 ਨਵੀਂ ਦਿੱਲੀ 'ਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: आदाब, ये आकाशवाणी है। खबरों के साथ मैं नीतिका त्यागी। वज़ीर-ए-आज़म नरेंद्र मोदी ने नई दिल्ली के यशो भूमि में सेमीकॉन इंडिया 2026 का आगाज किया है। उन्होंने कहा कि भारत का सेमीकंडक्टर इको निज़ाम तेजी से वुसअत पा रहा है और इख्तिरा, सरमायाकारी और तरक्की के लिए नए इम्कानात पैदा कर रहा है। मरकजी वजीर अश्विनी वैष्णव ने कहा है कि हुकूमत ने सेमीकंडक्टर की वसीतर जरूरियात के लिए मुल्क भर में चिप डिजाइन करने की खातिर कम अज कम 200 स्टार्टअप और कंपनियों की मदद का हदफ रखा है। वज़ीर आज़म नरेंद्र मोदी की अवामी ज़िंदगी और खिदमात के 25 बरस मुकम्मल होने के मौके पर BJP के मुल्क की सतह पर एक महातवील सेवा संकल्प अभियान का आगाज हो गया है। PM विश्वकर्मा स्कीम को आज 3 बरस मुकम्मल हो गए हैं। भारत ने अमेरिका में 11 सितंबर के दहशतगर्दाना हमलों के जिम्मेदार दहशतगर्दों को साजगार माहौल फराहम करने पर पाकिस्तान की तनकीद की है। और मर्दों के क्रिकेट में आज नई दिल्ली में भारत और अफगानिस्तान के दरमियान तीसरा और आखिरी T20 मैच खेला जाएगा। अब खबरें तफसील से। वज़ीर-ए-आज़म नरेंद्र मोदी ने आज नई दिल्ली के यशो भूमि में सेमीकॉन इंडिया 2026 का इफ्तिताह किया। इस 3 रोज़ा कॉन्फ्रेंस में इश्तराक, सरमायाकारी, इख्तिरा और भारत में हुनरमंदी के फरोग पर तवज्जो मरकूज की जा रही है। इस मौके पर खिताब करते हुए जनाब मोदी ने कहा कि एक तरफ भारत की मईशत तरक्की कर रही है और दूसरी तरफ भारत पर आलमी एतमाद में भी इजाफा हो रहा है। उन्होंने कहा कि चैलेंज भरे आलमी माहौल के बावजूद भारत ने 7.8% की शरह तरक्की दर्ज की है। वज़ीर आज़म ने कहा कि इस वक्त जापान की क्रेडिट दर्जाबंदी एजेंसी ने भी भारत की सॉवरेन दर्जाबंदी को बेहतर किया है। जनाब मोदी ने कहा कि मुल्क का हर शहरी एक तरक्की याफ्ता भारत की तामीर के अज़्म के साथ काम कर रहा है। वज़ीर आज़म ने कहा कि भारत का सेमीकंडक्टर इको निज़ाम तेजी से वसत पा रहा है और ये इख्तिरा, सरमायाकारी और तरक्की के लिए

ਫੌਜੀ ਵੀਰੋ, ਫਨਾ ਫਿਲਮ ਦਾ ਲਿਆ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ। ਆਵਾਜ਼ਾਂ ਸੋਨੂ ਨਿਗਮ ਔਰ ਸੁਨਿਧੀ ਚੌਹਾਨ ਦੀਆਂ। ਇਸ ਗੀਤ ਨੂੰ ਲਿਖਿਆ ਪ੍ਰਸੂਨ ਜੋਸ਼ੀ ਨੇ ਔਰ ਸੰਗੀਤ ਨਿਰਦੇਸ਼ਕ ਨੇ ਜਤਿਨ ਲਲਿਤ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 2:15 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਨਿਰਮਲ ਸਿੱਧੂ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਉੱਠ ਗਏ ਗਵਾਂਢੀ ਯਾਰ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਤੁਸੀਂ ਨਿਰਮਲ ਸਿੱਧੂ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ

ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਨਿਰਮਲ ਸਿੱਧੂ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।

ਭਾਰਤ ਆਪਣੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਮੁਹੱਈਆ ਕਰਵਾਉਣ ਲਈ ਦ੍ਰਿੜ ਸੰਕਲਪ। ਭਾਰਤ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ। ਅੱਜ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ 3 ਸਾਲ ਹੋਏ ਪੂਰੇ। ਯੋਜਨਾ ਦੇ ਤਹਿਤ 30 ਲੱਖ ਤੋਂ ਵੱਧ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਮੁਕੰਮਲ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦਾ ਕੀਤਾ ਖੰਡਨ। ਵੀਡੀਓ ਦੇ ਵਿੱਚ ਦਾਅਵਾ, ਭਾਰਤੀ ਹਵਾਈ ਸੈਨਾ ਦਾ MiG-29 ਲੜਾਕੂ ਜਹਾਜ਼ ਪਾਇਲਟ ਦੀ ਗਲਤੀ ਦੇ ਕਾਰਨ ਲੈਂਡਿੰਗ ਦੇ ਦੌਰਾਨ ਹਾਦਸਾ ਗ੍ਰਸਤ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਤਸਕਰੀ ਦੇ ਮੈਡਿਊਲ ਨੂੰ ਨਾਕਾਮ ਕਰਦਿਆਂ 27 ਕਿਲੋ ਹੈਰੋਇਨ, 1 ਅਤਿ ਆਧੁਨਿਕ ਵਿਦੇਸ਼ੀ 30 ਬੋਰ PX, 5 ਪਿਸਤੌਲ ਅਤੇ 3 ਕਾਰਤੂਸਾਂ ਸਮੇਤ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਭਾਰਤ ਤੇ ਅਫਗਾਨਿਸਤਾਨ ਦੇ ਵਿਚਕਾਰ 3 20-20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ 7:30 ਨਵੀਂ ਦਿੱਲੀ ਵਿੱਚ। ਤੇ ਪਠਾਨਕੋਟ ਜ਼ਿਲ੍ਹੇ ਦੇ ਖਿਡਾਰੀਆਂ ਦਾ ਜਾਰਡਨ ਤੇ ਅਮਾਨ ਦੇ ਵਿੱਚ ਹੋਈ 24ਵੀਂ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ।

ਹਮਦਰਦ ਦੀ ਸ਼ਾਮ ਹੋਵੇ ਜਾਂ ਸੁੱਖ ਦਾ ਸਵੇਰਾ ਹੋਵੇ, ਦਰਦ ਦੀ ਸ਼ਾਮ ਹੋਵੇ ਜਾਂ ਸੁੱਖ ਦਾ ਸਵੇਰਾ ਹੋਵੇ, ਸਭ ਮਨਜ਼ੂਰ ਹੈ ਮੈਨੂੰ, ਸਾਥ ਬਸ ਤੇਰਾ ਹੋਵੇ। ਹਰ ਪਲ ਦੇ ਵਿੱਚ ਸੁੱਖ ਦਾ ਅਹਿਸਾਸ ਦੇਣ ਵਾਲੇ ਸਾਡੇ ਆਪਣੇ ਸਾਡੇ ਹਮੇਸ਼ਾ ਨਾਲ ਰਹਿਣ, ਇਹ ਅਰਦਾਸ ਕਰਦੇ ਹਾਂ। ਅਤੇ ਇਸ ਅਰਦਾਸ ਦੇ ਨਾਲ ਹਾਜ਼ਰ ਹੈ ਤੁਹਾਡੀ ਹੋਸਟ ਲਵਲੈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗਾਇਕ ਵੀ ਕੁਝ ਆਪਣਿਆਂ ਦੇ ਮਿਲਾਪ ਦੀ ਗੱਲ ਕਰ ਰਹੇ ਨੇ, ਕਿਹਦੇ ਮਿਲਾਪ ਅਤੇ ਕੀ ਹੈ ਇਹ ਗੱਲਬਾਤ ਸੁਣਦੇ ਇਸ ਗੀਤ ਦੇ ਵਿੱਚ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਦੇ। ਬਿਲਕੁਲ ਧਿਆਨ ਦੇ ਨਾਲ ਸੁਣੋ, ਤੁਹਾਡੀਆਂ ਤਾਰੀਫਾਂ ਹੋ ਰਹੀਆਂ ਆ ਤੇ ਧਿਆਨ ਦੇ ਨਾਲ ਸੁਣਨ ਦੇ ਨਾਲ ਜੁੜਿਆ ਹੋਇਆ ਅੱਜ ਹੈ ਦਿਨ, ਅੱਜ ਹੈ ਕੌਮਾਂਤਰੀ ਸੁਣਨ ਦਿਵਸ। ਅਸੀਂ ਕੀ ਕਰਦੇ ਹਾਂ, ਕੋਈ ਬੋਲਦਾ ਉਹਦੀ ਗੱਲ ਨੂੰ ਅਸੀਂ ਧਿਆਨ ਦੇ ਨਾਲ ਨਹੀਂ ਸੁਣਦੇ। ਅਸੀਂ ਕਹਿੰਦੇ ਹਾਂ ਕਿ ਐਵੇਂ ਬੋਲੀ ਜਾਂਦਾ ਤਾਂ ਕੰਮ ਹੀ ਬੋਲਣਾ, ਅਸੀਂ ਕੀ ਕਰਨਾ ਸੁਣ ਕੇ, ਅਤੇ ਅਸੀਂ ਅਗਲੇ ਨੂੰ ਕੋਈ ਇੱਜ਼ਤ ਹੀ ਨਹੀਂ ਦਿੰਦੇ। ਪਰ ਇਹ ਬਹੁਤ ਵੱਡੀ ਅਸੀਂ ਗਲਤੀ ਕਰਦੇ ਹਾਂ। ਅੱਜ ਦਾ ਦਿਨ ਸਾਨੂੰ ਇਹੀ ਸੁਚੇਤ ਕਰਦਾ ਕਿ ਕੋਈ ਤੁਹਾਡੇ ਨਾਲ ਗੱਲ ਕਰਦਾ ਉਹਨੂੰ ਬਿਲਕੁਲ ਧਿਆਨ ਦੇ ਨਾਲ ਸੁਣੋ, ਚੰਗੀ ਤਰ੍ਹਾਂ ਸੁਣੋ, ਉਹਨੂੰ ਪੂਰੀ ਇੱਜ਼ਤ ਦਿਉ, ਮਾਣ ਦਿਉ, ਸਤਿਕਾਰ ਦਿਓ। ਅਤੇ ਅੱਜ ਦੇ ਦਿਨ ਦੇ ਨਾਲ ਜੁੜੀ ਗੱਲ ਕਰਾਂਗੇ, ਅਤੇ ਅੱਜ ਕੰਟਰੀ ਮਿਊਜ਼ਿਕ ਦੇ ਨਾਲ ਜੁੜਿਆ ਹੋਇਆ ਵੀ ਦਿਨ ਹੈ, ਉਹ ਵੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਬਣਾਵਾਂਗੇ।

ਤੇ ਮਰੀਜ਼ਾਂ ਦੇ ਨਾਲ ਜੁੜਿਆ ਵੀ ਦਿਨ ਹੈ ਉਸ ਦੇ ਬਾਰੇ ਵੀ ਥੋੜੀ ਜਿਹੀ ਸਾਂਝ ਬਣਾਵਾਂਗੇ ਤੇ ਨਾਲੋ ਨਾਲ ਤੁਹਾਡੀਆਂ ਹੀ ਚਿੱਠੀਆਂ ਤੁਹਾਡੇ ਹੀ ਨਾਲ ਮੁੱਲਾਪੁਰ ਮੰਡੀ ਜ਼ਿਲ੍ਹਾ ਹੈ ਲੁਧਿਆਣਾ ਤੇ ਕ੍ਰਿਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਤੇ ਦੀਪਕ ਜੈਨ ਤੇ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਰਸਗੁੱਲਾ ਜੈਨ ਤੇ ਨਗੀਨਾ ਜੈਨ ਟੀਟੂ ਜੈਨ ਤੇ ਜੇਬੀ ਰਾਓ ਤੇ ਚਿੱਠੀ ਲਿਖ ਰਹੇ ਨੇ ਜੀ ਸਾਧੂ ਸ਼ਹਿਰ ਤੋਂ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ ਤੇ ਪਿੰਡ ਹਮਲਿਆਂ ਵਾਲੀ ਜ਼ਿਲ੍ਹਾ ਹੈ ਫਾਜ਼ਿਲਕਾ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਤੇ ਦੀਕਸ਼ਾ ਤੇ ਜੰਨਤ ਕਾਠਪਾਲ ਤੇ ਚੌਧਰੀ ਪ੍ਰੇਮ ਸਿੰਘ ਤੇ ਮਹਿੰਦਰ ਸਿੰਘ ਪਿੰਡ ਹੈਗਾ ਇਹਨਾਂ ਦਾ ਪੰਗਾਲਾ ਜ਼ਿਲ੍ਹਾ ਹੈ ਫਾਜ਼ਿਲਕਾ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਕਮਲਦੀਪ ਗਿੱਲ ਐਸ ਕੇ ਸ਼ਰਮਾ ਜਗਤਾਰ ਟੇਲਰ ਫਰਮਾਇਸ਼ ਨੇ ਸਾਰਿਆਂ ਦੀ ਪ੍ਰੀਤ ਹਰਪਾਲ ਦੀ ਬਹੁਤ ਹੀ ਖੂਬਸੂਰਤ ਆਵਾਜ਼

ਤੇ ਬਿਲਕੁਲ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਅਗਲੇ ਬੰਦੇ ਤੇ ਹਾਵੀ ਹੋ ਜਾਂਦੇ ਹਾਂ, ਅਸੀਂ ਆਪਣਾ ਰੋਹਬ ਝਾੜਨ ਲੱਗ ਜਾਂਦੇ ਹਾਂ, ਤੇ ਇੱਦਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਧਿਆਨ

ਨਾਲ ਦੂਜੇ ਦੀ ਗੱਲ ਨੂੰ ਵੀ ਸੁਣਨਾ ਚਾਹੁੰਦੇ ਚਾਹੀਦੇ ਕਿ ਅਗਲਾ ਆਖਿਰ ਸਾਨੂੰ ਕੀ ਕਹਿਣਾ ਚਾਹੁੰਦੇ। ਅੱਜ ਦਾ ਦਿਨ ਇਸੇ ਦਿਨ ਨੂੰ ਸਮਰਪਿਤ ਹੈ, ਸੁਣਨ ਦਿਵਸ ਹੈ। ਤੇ ਸੁਣਨਾ ਸਿਰਫ ਕਿਸੇ ਦੇ ਸ਼ਬਦਾਂ ਨੂੰ ਸੁਣ ਲੈਣਾ ਹੀ ਨਹੀਂ ਹੁੰਦਾ, ਮਤਲਬ ਇਹ ਹੁੰਦਾ ਕਿ ਕੋਈ ਤੁਹਾਨੂੰ ਕੋਈ ਗੱਲ ਕਹਿ ਰਿਹਾ ਉਹਨੂੰ ਧਿਆਨ ਦੇ ਨਾਲ ਸੁਣਨਾ, ਉਹਨੂੰ ਸਮਝਣਾ ਤੇ ਉਹਨੂੰ ਵਿਚਕਾਰ ਬਿਲਕੁਲ ਨਹੀਂ ਟੋਕਣਾ। ਅਸੀਂ ਕੀ ਕਰਦੇ ਹਾਂ, ਵਿੱਚ ਹੀ ਆਪਣੀ ਗੱਲ ਕਰਨ ਲੱਗ ਜਾਂਦੇ ਹਾਂ। ਤੇ ਅੱਜ ਦੇ ਦਿਨ ਦੇ ਬਾਰੇ ਕਿਹਾ ਇਹ ਜਾਂਦਾ ਆਮ ਤੌਰ 'ਤੇ ਕਿ ਅੱਜ ਜੋ ਸਮਾਂ ਹੈ ਉਹ ਆ ਗਿਆ ਮੋਬਾਈਲ ਦਾ ਸਮਾਂ। ਮੋਬਾਈਲ ਦੇ ਸਮੇਂ ਦੇ ਵਿੱਚ ਅਸੀਂ ਇੰਨੇ ਮੋਬਾਈਲ ਦੇ ਵਿੱਚ ਰੁੱਝ ਜਾਂਦੇ ਹਾਂ ਕਿ ਅਗਲਾ ਬੰਦਾ ਬੋਲੀ ਜਾਂਦਾ ਅਤੇ ਅਸੀਂ ਮੂਹਰੇ ਮੋਬਾਈਲ ਚਲਾਈ ਜਾਂਦੇ, ਅਗਲੇ ਨੂੰ ਅਸੀਂ ਕੋਈ ਇੱਜ਼ਤ ਹੀ ਨਹੀਂ ਦਿੰਦੇ। ਅਤੇ ਜੇ ਇੱਦਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਤੋਂ ਹੀ ਇਹ ਬਦਲ ਦਿਓ ਆਪਣੀ ਆਦਤ, ਕਿਉਂਕਿ ਅਸੀਂ ਇਕੱਲੇ ਕਦੇ ਵੀ ਵੱਡੇ ਨਹੀਂ ਹੋ ਸਕਦੇ, ਦੂਜਿਆਂ ਦੇ ਸਾਥ ਦੀ ਸਾਨੂੰ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਹੈ। ਜੇ ਅਸੀਂ ਇੱਜ਼ਤ ਦਿੰਦੇ ਹਾਂ ਤਾਂ ਹੀ ਸਾਨੂੰ ਵੀ ਇੱਜ਼ਤ ਮਿਲਦੀ ਹੈ। ਅਤੇ ਲਿਖਣ ਵਾਲੇ ਨੇ ਜੀ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ ਅਤੇ ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ ਅਤੇ ਡਾਕਟਰ ਪ੍ਰਿਯਮ ਥਾਂਦੀ ਅਤੇ ਬੇਬੀ ਵਾਮਿਕਾ ਥਾਂਦੀ ਅਤੇ ਬੇਬੀ ਵਾਣੀ ਥਾਂਦੀ। ਅਤੇ ਪਿੰਡ ਹੈਗਾ ਇਹਨਾਂ ਦਾ ਟੋਰੋਵਾਲ ਅਤੇ ਜ਼ਿਲ੍ਹਾ ਹੈ ਨਵਾਂ ਸ਼ਹਿਰ। ਅਤੇ ਨਵਾਂ ਸ਼ਹਿਰ ਹੀ ਇਹਨਾਂ ਦਾ ਵੀ ਹੈਗਾ ਹੈ ਅਤੇ ਹਰਗੋਬਿੰਦ ਨਗਰ ਹੈ ਇਹਨਾਂ ਦਾ। ਅਤੇ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਤੀਸ਼ਾ ਅਤੇ ਸੁਰੇਸ਼ ਗਰੋਵਰ ਅਤੇ ਬੱਬੂ ਗਰੋਵਰ, ਬਾਬੂ ਗਰੋਵਰ ਅਤੇ ਅਨੂ ਅਤੇ ਮੈਕਸ। ਅਤੇ ਲਿਖ ਰਹੇ ਨੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕਾਂਬਾ, ਚਾਹਲ, ਚਾਹਲ ਕਲਾ, ਨਵਾਂ ਸ਼ਹਿਰ। ਨਵਾਂ ਸ਼ਹਿਰ ਸਪੈਸ਼ਲ ਹੋ ਗਿਆ ਜੀ, ਤਿੰਨ ਚਿੱਠੀਆਂ ਹੋ ਗਈਆਂ। ਅਤੇ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਆ ਗਿਆ ਜੀ। ਅਤੇ ਫਰਮਾਇਸ਼ ਹੈ ਸਾਰਿਆਂ ਦੀ ਆਵਾਜ਼ ਬਹੁਤ ਹੀ ਖੂਬਸੂਰਤ ਹੈ ਸੱਜਣਾ ਦੀ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਅੱਜ ਹੈਗਾ ਆ ਜੀ ਵਿਸ਼ਵ ਮਰੀਜ਼ ਸੁਰੱਖਿਆ ਦਿਵਸ। ਮਰੀਜ਼ਾਂ ਦਾ ਧਿਆਨ ਰੱਖਣਾ ਸਾਡਾ ਇੱਕ ਵੱਡਾ ਫਰਜ਼ ਹੈ ਤੇ ਇਸ ਦਿਨ ਦਾ ਇੱਕ ਖਾਸ ਮਕਸਦ

ਹੈ ਕਿ ਜੇ ਕੋਈ ਬੰਦਾ ਹਸਪਤਾਲ ਜਾਂ ਕਿਸੇ ਹੋਰ ਸਿਹਤ ਸੇਵਾ ਕੇਂਦਰ ਦੇ ਵਿੱਚ ਜਾਂਦਾ ਆ ਤਾਂ ਉਹਨੂੰ ਸੁਰੱਖਿਅਤ ਅਤੇ ਗੁਣਵੱਤਾ ਮਿਲੇ ਉਹਨੂੰ ਮਤਲਬ ਇਹ ਆ ਕਿ ਉਹਨੂੰ ਪੂਰੀ ਕੇਅਰ ਦਿੱਤੀ ਜਾਵੇ, ਪੂਰਾ ਉਹਦਾ ਸਹੀ ਤਰੀਕੇ ਦੇ ਨਾਲ ਇਲਾਜ ਕੀਤਾ ਜਾਵੇ, ਸਹੀ ਦਵਾਈ ਹੋਵੇ ਉਹਦੀ ਬਿਮਾਰੀ ਦਾ, ਸਹੀ ਪਤਾ ਲਗਾਇਆ ਜਾਵੇ ਕਿਹੜੀ ਬਿਮਾਰੀ ਆ, ਸਰਜਰੀ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ, ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਜਿਹੜੀ ਇਹ ਸੁਰੱਖਿਆ ਇਹ ਸਿਰਫ ਡਾਕਟਰਾਂ ਦਾ ਹੀ ਫਰਜ਼ ਨਹੀਂ ਹੈ, ਨਰਸਾਂ ਦਾ ਹੀ ਫਰਜ਼ ਨਹੀਂ ਹੈ, ਬਲਕਿ ਪਰਿਵਾਰਕ ਮੈਂਬਰਾਂ ਦਾ ਵੀ ਇੱਕ ਵੱਡਾ ਫਰਜ਼ ਹੁੰਦਾ ਕਿ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੋਈ ਬਿਮਾਰ ਹੈ ਤਾਂ ਉਹਦਾ ਪੂਰਾ ਧਿਆਨ ਰੱਖੋ, ਉਹਨੂੰ ਪੂਰੀ ਕੇਅਰ ਦਿਓ ਅਤੇ ਉਹਨੂੰ ਬਿਲਕੁਲ ਵੀ ਇਗਨੋਰ ਨਾ ਕਰੋ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ, ਥੋੜ੍ਹੀ ਜਿਹੀ ਅਣਗਹਿਲੀ ਜਿਹੜੀ ਹੈ ਉਹ ਵੱਡੀ ਸਮੱਸਿਆ ਬਣ ਸਕਦੀ ਹੈ ਅਤੇ ਇਸ ਕਰਕੇ ਅੱਜ ਦਾ ਜਿਹੜਾ ਦਿਨ ਹੈ ਉਹ ਖਾਸ ਤੌਰ 'ਤੇ ਮਰੀਜ਼ਾਂ ਨੂੰ ਸਮਰਪਿਤ ਹੈ, ਉਹਨਾਂ ਦੀ ਕੇਅਰ ਨੂੰ ਸਮਰਪਿਤ ਦਿਨ ਹੈ। ਅਤੇ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਰੇਲਵੇ ਕਲੋਨੀ ਇਹਨਾਂ ਦੀ, ਅਤੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੈ ਐਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਗਲਾ ਪਰਿਵਾਰ ਇਹ ਚਿੱਠੀ ਲਿਖ ਰਹੇ। ਅਤੇ ਅਮਰਗੜ੍ਹ ਤਹਿਸੀਲ ਸਾਧੋ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ।

ਮਰੀਜ਼ਾਂ ਨੂੰ ਸਮਰਪਿਤ ਹੈ, ਉਨ੍ਹਾਂ ਦੀ ਕੇਅਰ ਨੂੰ ਸਮਰਪਿਤ ਦਿਨ ਹੈ। ਤੇ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਰੇਲਵੇ ਕਲੋਨੀ ਇਹਨਾਂ ਦੀ, ਤੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੈ ਐਸ ਨਾਇਕ, ਸ਼ੋਭਾ ਨਾਇਕ ਤੇ ਸਾਰਾ ਡਾਗਲਾ ਪਰਿਵਾਰ ਇਹ ਚਿੱਠੀ ਲਿਖ ਰਹੇ। ਤੇ ਅਮਰਗੜ੍ਹ ਤਹਿਸੀਲ ਸਾਦੋ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ ਤੇ ਗੁਰਨੂਰ ਤੇ ਹਰਵਿੰਦਰ, ਰਾਜਾ ਸਿੰਘ ਮਾਨ ਤੇ ਕੁਲਵਿੰਦਰ ਕੌਰ ਤੇ ਕੇ ਐਸ ਮਾਨ ਤੇ ਸਮਾਣਾ ਮੰਡੀ, ਕਹਿੰਦੇ ਵੜੈਚ ਕਲੋਨੀ ਤੋਂ ਅਸੀਂ, ਤੇ ਲਿਖ ਰਹੇ ਨੇ ਜੀ ਮਨਜੀਤ ਸਿੰਘ ਸਰਾਓ ਤੇ ਇਹਨਾਂ ਦੇ ਨਾਲ ਸਰਬਜੀਤ ਕੌਰ, ਰੁਪਿੰਦਰ ਤੇ ਹਰਿੰਦਰ ਤੇ ਮਨਪ੍ਰੀਤ ਸਿੰਘ ਤੇ ਗੁਰਕੀਰਤ ਸਰਾਓ ਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਤੇ ਸੋਮਨਾਥ ਕਾਲੀਆ ਜੀ ਦੀ ਚਿੱਠੀ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਜਸ ਦੀ ਖੂਬਸੂਰਤ ਆਵਾਜ਼।

ਖੇਡ ਅਮਰਖੇੜ ਮਹਾਰਾਸ਼ਟਰ ਤੋਂ ਚਿੱਠੀ ਅਭਿਜੀਤ ਗਵਹਾਨਕਰ ਰਾਹੀ ਤੇ ਸ੍ਰੀਮਤੀ ਸਰਿਤਾ ਗਵਹਾਨਕਰ, ਪ੍ਰਿੰਸ ਆਕਾਸ਼ ਗਵਹਾਨਕਰ ਤੇ ਬਦਲਾਪੁਰ ਮੁੰਬਈ ਤੋਂ ਸਿਧਾਂਤ, ਪ੍ਰਣੀਤਾ ਤੇ ਅਰਜੁਨ ਗਵਹਾਨਕਰ, ਘਰ ਦਾ ਨਾਮ ਟੁਕ ਟੁਕ ਇਹਨਾਂ ਦਾ ਤੇ ਅਕਾਰ ਹਾਈਟਸ ਬਹਾਦਰਾ ਨਾਗਪੁਰ ਤੋਂ ਵਿਸ਼ੈਲੀ ਸ਼ੈਲੇਸ਼ ਗਵਹਾਨਕਰ, ਸੁਮਿਤ ਗਵਹਾਨਕਰ, ਕੁਮਾਰੀ ਧਵਨੀ ਗਵਹਾਨਕਰ ਪਰੀ ਇਹਨਾਂ ਦਾ ਘਰ ਦਾ ਨਾਮ ਤੇ ਨਵੀਂ ਆਬਾਦੀ ਅਬੋਹਰ ਤੋਂ ਡਿੰਪਲ ਸੰਤੋਸ਼, ਰਾਖੀ ਕੋਮਲ ਤੇ ਸਿੱਧੀ ਮੰਨਤ ਤੇ ਸਮਰਿਧੀ ਸੋਨੀ ਤੇ ਸਤੀਸ਼ ਅਨੇਜਾ ਤੇ ਬਿਮਲਾ ਅਨੇਜਾ ਚੰਡੀਗੜ੍ਹ ਤੋਂ ਚਿੱਠੀ ਲਿਖ ਰਹੇ ਨੇ ਤੇ ਸ੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਤੇ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਤੇ ਨਮਨ ਤੇ ਅਪਾਰ ਟਿੱਕਿਆ ਜੀ ਦੀ ਚਿੱਠੀ ਹੈ ਤੇ ਇਹਨਾਂ ਦੀ ਚਿੱਠੀ ਜੀ ਕ੍ਰਿਸ਼ਨਾ ਨਗਰ ਟੀ ਵੀ ਟਾਵਰ ਸੈਮੀਨਰੀ ਹਿਲਸ ਨਾਗਪੁਰ ਤੋਂ ਨਾਨਾ ਡੋਂਗਰ ਦੀਵੇ ਤੇ ਰਮਾ ਤਾਈ, ਸੀਮਾ ਤਾਈ, ਰੀਮਾ ਤਾਈ, ਦੀਕਸ਼ਾ ਤਾਈ ਤੇ ਰਾਹੁਲ ਡੋਂਗਰ ਦੀਵੇ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਜਿਗਰ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਬਿਲਕੁਲ ਗੀਤਾਂ ਦੇ ਵਿੱਚ ਅਸੀਂ ਆਪਣੇ ਭਾਵਾਂ ਦਾ ਆਪਣੀ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਾਂ, ਦੱਸਦੇ ਹਾਂ ਕਿ ਮਨ ਦੇ ਵਿੱਚ ਕੀ ਚੱਲ ਰਿਹਾ ਅਤੇ ਜਿਹੜੇ ਗੀਤ ਆ ਇਹ ਮਨੋਰੰਜਨ ਦਾ ਜ਼ਰੀਆ ਬਣਦੇ ਆ ਅਤੇ ਕਈ ਵਾਰ ਸਾਡੀ ਟੈਨਸ਼ਨ ਨੂੰ ਘੱਟ ਕਰਦੇ ਆ ਅਤੇ ਕਈ ਵਾਰ ਦੋਸਤੀ ਨੂੰ ਵਧਾਉਂਦੇ ਆ ਅਤੇ ਅਸੀਂ ਗੱਲ ਕਰ ਰਹੇ ਹਾਂ ਸਪੈਸ਼ਲੀ ਕੰਟਰੀ ਮਿਊਜ਼ਿਕ ਦੀ ਜਿਹੜਾ ਕਿ ਅਮੈਰੀਕਾ ਦੇ ਵਿੱਚ ਮਨਾਇਆ ਜਾਂਦਾ ਅੱਜ ਦੇ ਦਿਨ। ਅਤੇ ਚਿੱਠੀ ਅਜੇ ਪਿੰਡ ਪਾਜੋਨੀਆ ਜ਼ਿਲ੍ਹਾ ਹੈਗਾ ਇਹਨਾਂ ਦਾ, ਜਲੌਨ ਅਤੇ ਉੱਤਰ ਪ੍ਰਦੇਸ਼ ਤੋਂ ਹੈ ਚਿੱਠੀ। ਸਤਿੰਦਰ ਕੁਮਾਰ ਚੰਸੌਲੀਆ, ਆਦਰਸ਼ ਸਾਰਥਕ ਅਲੌਕਿਕ ਚੰਸੌਲੀਆ ਚਿੱਠੀ ਲਿਖ ਰਹੇ ਨੇ ਅਤੇ ਲਿਖਣ ਵਾਲੇ ਨੇ ਜੀ ਤਾਜ਼ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਹੈ ਚਿੱਠੀ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ ਅਤੇ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਅਤੇ ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਵਿਆ ਅਤੇ ਭਾਈ ਸੁੱਚਾ ਪਾਠਕ ਅਤੇ ਰਿੰਗਵੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਅਤੇ ਚੌਧਰੀ ਮਾਰਕੀਟ ਅਬਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ ਅਤੇ ਰਵਿੰਦਰ ਰਾਧੇ ਅਤੇ ਮਨਫੂਲ ਦੀ ਚਿੱਠੀ ਅਤੇ ਫਰਮਾਇਸ਼ ਇਹਨਾਂ ਦੀ ਜੌਬਨ ਸੰਧੂ ਦੀ ਖੂਬਸੂਰਤ ਆਵਾਜ਼।

ਅੰਕਸ਼ਾ ਤੇ ਆਕਾਸ਼ ਕੁਮਾਰ ਚਿੱਠੀ ਲਿਖ ਰਹੇ ਨੇ। ਗੁਰਪ੍ਰੀਤ ਸਿੰਘ ਤੰਗੋਰੀ ਤੇ ਜਸਵੀਰ ਕੌਰ, ਮਹਿਕਪ੍ਰੀਤ ਕੌਰ, ਸਹਿਜਪ੍ਰੀਤ ਸਿੰਘ ਪਿੰਡ ਤੰਗੋਰੀ ਜ਼ਿਲ੍ਹਾ ਮੋਹਾਲੀ ਤੋਂ ਚਿੱਠੀ ਲਿਖ ਰਹੇ ਨੇ ਤੇ ਲੁਧਿਆਣਾ ਤੋਂ ਹੈ ਚਿੱਠੀ, ਮੁਹੱਲਾ ਹੈਗਾ ਇਹਨਾਂ ਦਾ ਫਤਿਹਗੜ੍ਹ। ਤੇ ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕ, ਸੁਸ਼ੀਲ, ਬੀਕੇ, ਕੈਲਾਸ਼, ਅਨੀਤਾ, ਮਮਤਾ, ਮੇਗਾ, ਪੂਜਾ ਪੁਰੀ ਤੇ ਗਗਨ ਕਪੂਰ ਤੇ ਗੁੰਜਨ ਕਪੂਰ, ਲਾਲਸਾ ਕਪੂਰ ਤੇ ਰਮਾ ਤੇ ਕੁਨਾਲ ਤੇ ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼, ਰਾਕੇਸ਼, ਵਿਨੋਦ ਪਾਲੀ ਡੀਸੀ ਤੇ ਅਰੁਣਪੁਰੀ ਤੇ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ ਤੇ ਗਗਨਦੀਪ ਤੇ ਬੇਬੀ ਆਰਜੂ ਜਾਜੋਰੀਆ ਤੇ ਖੂਬਸੂਰਤ ਆਵਾਜ਼ ਸ਼ੇਖਰ ਦੀ।

ਐਵਰ ਸਿੰਘ ਠਾਕੁਰ ਤੇ ਡਾਕਟਰ ਅਮਨਦੀਪ ਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਬਿੱਟਾ ਬਜਾਜ ਤੇ ਸਾਹਿਲ ਇਸ ਚਿੱਠੀ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਨੇ ਤੇ ਗੋਲਡ ਬੁਆਏ ਦੀ ਖੂਬਸੂਰਤ ਆਵਾਜ਼ ਹੈ।

ਸਿਹਤ ਜਿਹੜੀ ਆ ਉਹ ਵਧੀਆ ਬਣੀ ਰਹੇਗੀ। ਅਤੇ ਪਿੰਡ ਰਾਏਪੁਰ ਡੱਬਾ ਤੋਂ ਚਿੱਠੀ ਹੈ ਜੀ, ਫੌਜੀ ਮੱਖਣ ਸਿੰਘ ਬੂਟਾ, ਬੱਲੀ, ਸ਼ਨੀ ਅਤੇ ਸਾਰਾ ਪਰਿਵਾਰ, ਅਤੇ ਹਰਜਿੰਦਰ, ਸ਼ਿੰਦਾਰ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਲਿਖ ਰਹੇ ਨੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ। ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧਿਮਾਨ ਅਤੇ ਬਲਜਿੰਦਰ ਕੌਰ ਧਿਮਾਨ ਅਤੇ ਰਵਨੀਤ, ਨਿਸ਼ੂ ਅਤੇ ਭੁਪਿੰਦਰ, ਅਤੇ ਨਵਾਂ ਸ਼ਹਿਰ ਤੋਂ ਜਗਜੀਤ ਸਿੰਘ ਸ਼ੇਰਗਿੱਲ, ਰਾਜਵਿੰਦਰ ਕੌਰ ਸ਼ੇਰਗਿੱਲ, ਅਤੇ ਚਾਹਲ ਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਸਿੰਘ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ, ਅਤੇ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਲਿਖ ਰਹੇ ਨੇ ਜੀ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਚਿੱਠੀ। ਅਤੇ ਜ਼ਿਲ੍ਹਾ ਹੈਗਾ ਇਹਨਾਂ ਦਾ ਸ਼੍ਰੀ ਫਤਿਹਗੜ੍ਹ ਸਾਹਿਬ, ਅਤੇ ਲਿਖਣ ਵਾਲੇ ਨੇ ਜੀ ਰਾਮਨਾਥ ਅਤਾਪੁਰ, ਅਤੇ ਪੋਤਾ ਇਹਨਾਂ ਦਾ ਸੁਖਮਨਜੀਤ ਸਿੰਘ, ਅਤੇ ਪੋਤੀ ਹੈ ਜੀ ਸਹਿਜਪ੍ਰੀਤ ਕੌਰ। ਤਲਵਿੰਦਰ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਚਿੱਠੀ ਲਿਖ ਰਹੇ ਨੇ ਜੀ, ਕਹਿੰਦੇ ਬੱਤੀਆਂ ਵਾਲਾ ਚੌਂਕ ਹੈ ਅਤੇ ਪਿੰਡ ਹੈਗਾ ਮਾਧੋਪੁਰ ਅਤੇ ਜ਼ਿਲ੍ਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ। ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਰਾਮ ਲਾਲ ਖਰੌੜਾ ਅਤੇ ਬੱਬੂ ਟਿਵਾਣਾ ਅਮਰੀਕਾ ਵਾਲੇ ਇਹਨਾਂ ਦੇ ਨਾਲ ਅਤੇ ਸਾਰਾ ਮਾਧੋਪੁਰੀ ਪਰਿਵਾਰ ਅਤੇ ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਜਮਸ਼ੇਦਪੁਰ ਤੋਂ ਅਤੇ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ, ਵਿਜੇ ਕੁਮਾਰ, ਬੰਟੀ ਕੁਮਾਰ, ਜੌਨੀ ਅਤੇ ਕ੍ਰਿਸ਼ਨ, ਦੇਵਾਨੰਦ, ਸਿੰਮਾ, ਨਜ਼ਾਕਤ ਐਲੀ ਅਤੇ ਰਵੀ ਕੁਮਾਰ, ਜੱਸਲ, ਪੰਨਾ ਲਾਲ ਅਤੇ ਨੱਥਨ ਰਾਮ ਅਤੇ ਮੁਖਤਿਆਰ ਸਿੰਘ ਬਾਰਵਲ ਅਤੇ ਬਹੁਤ ਸਾਰੇ ਦੋਸਤ। ਚਿੱਠੀ ਕਿੱਥੋਂ ਲਿਖ ਰਹੇ, ਇਹ ਨਹੀਂ ਇਹਨਾਂ ਨੇ ਲਿਖਿਆ, ਮੈਨੂੰ ਲੱਗਦਾ ਚੇਤਾ ਭੁੱਲ ਗਏ ਆ ਲਿਖਣਾ। ਅਤੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਵਰਮਾ ਪਰਿਵਾਰ ਬੱਸ ਸਟੈਂਡ ਨੇੜੇ ਇਹਨਾਂ ਦਾ ਵਿਲੇਜ ਪਿੰਡ ਪੈ ਜਾਂਦੇ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਹੈ ਚਿੱਠੀ।

ਚਲੇ ਚਿੱਠੀਆਂ ਮਿੱਠੀਆਂ ਦੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਫੁਰਸਤ ਦੇ ਵਿੱਚ ਲਿਖੀ ਹੈ ਜੀ ਇਹਨਾਂ ਨੇ ਚਿੱਠੀ ਤੇ ਮੈਨੂੰ ਲੱਗਦਾ ਕਿ ਜਦੋਂ ਚਿੱਠੀ ਲਿਖ ਰਹੇ ਆ ਤੇ ਨਾਲੋਂ ਨਾਲ ਇਹਨਾਂ ਨੂੰ ਕੋਈ ਦੱਸ ਰਿਹਾ ਕਿ ਉਹਦਾ ਨਾਮ ਤਾਂ ਰਹਿ ਗਿਆ ਜੀ ਉਹਦਾ ਪਿੰਡ ਲਿਖਣਾ ਵੀ ਰਹਿ ਗਿਆ ਤੇ ਇਸ ਕਰਕੇ ਇਹਨਾਂ ਨੇ ਆਪਣੇ ਨਾਲਦਿਆਂ ਦੇ ਪਿੰਡ ਵੀ ਲਿਖਿਆ ਤੇ ਉਹਨਾਂ ਦੇ ਨਾਮ ਵੀ ਲਿਖਿਆ ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀ ਓਮ ਪ੍ਰਕਾਸ਼ ਰਾਠੀ ਸ਼ਗਨ ਰਾਠੀ ਲਵਕੁਸ਼ ਵਰਮਾ ਹਨੂ ਰਾਠੀ ਅਮਨ ਗੌੜ ਤੇ ਕੰਚਨ ਬੀਰੜ ਤੇ ਕੁਲਦੀਪ ਢਿੰਗਰਾ ਇਹ ਹੈਗੇ ਆ ਜੀ ਇਸਲਾਮ ਵਾਲਾ ਪਿੰਡ ਤੋਂ ਤੇ ਪਿੰਡ ਘੁੜਿਆਣਾ ਇਸੀ ਚਿੱਠੀ ਦੇ ਵਿੱਚ ਹੈ ਜੀ ਬਾਬੂ ਸਿੰਘ ਮਹੀਨੇ ਵਾਲਾ ਤੇ ਛਤਰਪਾਲ ਸਿੰਘ ਖੰਗੂੜਾ ਤੇ ਰਜਿੰਦਰ ਸਿੰਘ ਖੰਗੂੜਾ ਗੁਰਮੇਜ ਸਿੰਘ ਵਿਰਕ ਤੇ ਪਿੰਡ ਕਮਾਲ ਵਾਲਾ ਵੀ ਅਸੀਂ ਚਿੱਠੀ ਦੇ ਵਿੱਚ ਹੈ ਜੀ ਉੱਥੋਂ ਹੈਗੇ ਆ ਰਣਜੀਤ ਕੌਰ ਭੱਟੀ ਤੇ ਬੋੜ ਸਿੰਘ ਭੱਟੀ ਤੇ ਕਾਕਾ ਭੱਟੀ ਜੀ ਇਹਨਾਂ ਨੇ ਤਿੰਨ ਪਿੰਡ ਇਸ ਚਿੱਠੀ ਦੇ ਵਿੱਚ ਸ਼ਾਮਿਲ ਕੀਤੇ ਕਹਿੰਦੇ ਕੋਈ ਨਾਮ ਰਹਿ ਨਾ ਜਾਵੇ ਪਿੰਡ ਨਾ ਰਹਿ ਜਾਵੇ ਤੇ ਬੜੀ ਕੋਸ਼ਿਸ਼ ਕੀਤੀ ਹੈ ਤੇ ਪਿੰਡ ਨਹੀਂ ਹੈ ਜੀ ਇਹ ਹੈਗਾ ਰੋਪੜ ਗਾਂਧੀ ਚੌਂਕ ਰੋਪੜ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਤੇ ਮੀਕਾ ਵਿਰਕ ਜੀ ਦੀ ਚਿੱਠੀ ਬੱਸ ਅੱਡਾ ਹਾਜੀਪੁਰ ਤੋਂ ਰਜਨੀਸ਼ ਕੌਂਡਲ ਤੇ ਪੂਜਾ ਤੇ ਅਲੀਸ਼ਾ ਤੇ ਆਦਿਤ ਕੌਂਡਲ ਤੇ ਵਿਜੇ ਕੌਂਡਲ ਇਹਨਾਂ ਦੇ ਨਾਲ ਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਲਿਖ ਰਹੇ ਨੇ ਚਿੱਠੀ ਪਿੰਡ ਤੇਜਾ ਮੋੜੀ ਤੋਂ ਬੰਸੀਲਾਲ ਸੰਧੂ ਤੇ ਕਹਿੰਦੇ ਪੋਤੇ ਕਬੀਰ ਤੇ ਜੈਜਪੀਰ ਤੇ ਪੋਤੀਆਂ ਵਰਨੀਤ ਤੇ ਪਵਨੀਤ ਤੇ ਸਾਰਾ ਸੰਧੂ ਪਰਿਵਾਰ ਤੇ ਲਾਡੀ ਸਿੰਘ ਧਾਲੀਵਾਲ ਤੇ ਰਣਧੀਰ ਸਿੰਘ ਝਗੂੜੀ ਪਿੰਡ ਤੋਂ ਇਸ ਚਿੱਠੀ ਦੇ ਵਿੱਚ ਸ਼ਾਮਿਲ ਨੇ ਤੇ ਮਾਡਲ ਟਾਊਨ ਕਰਨਾਲ ਤੋਂ ਸੁਨੀਲ ਨੂਤਨ ਸੰਦੀਪ ਗੁਗਲਾਨੀ ਜਗਮੋਹਨ ਪ੍ਰਜਾਪਤ ਸੁਨੀਤਾ ਜੈਨ ਸੁਨੀਤਾ ਸ਼ਰਮਾ ਇਸ਼ਪ੍ਰੀਤ ਸ਼ਰਮਾ ਤੇ ਸੋਨੀਆ ਕਾਲੜਾ ਤੇ ਇਹਨਾਂ ਦੇ ਨਾਲ ਹੈਗੇ ਬਿਪਾਸ਼ਾ ਸ਼ਰਮਾ ਤੇ ਕਿਰਨ ਠਾਕੁਰ ਤੇ ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੌਲੀਆ ਸ਼੍ਰੀਮਤੀ ਸੁਨੀਤਾ ਬਕੌਲੀਆ ਸੰਜੇ ਅਨਿਲ ਤੇ ਮੀਨੂ ਬਕੌਲੀਆ ਦੀ ਚਿੱਠੀ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਤੇ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਜਾਂਦੇ ਜਾਂਦੇ ਅਸੀਂ ਕੁਝ ਨਾਮ ਸ਼ਾਮਿਲ ਕਰ ਰਹੇ ਹਾਂ ਜੀ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਦਤਰੰਗੀ ਤੋਂ ਭਾਗਵਤ ਵਰਮਾ, ਲਵੇਈ ਤੋਂ ਗੁਲਾਬਦਾਸ ਮਾਨਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਤੇ ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ, ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਕਫਿਆ ਮਲਹੋਤਰਾ ਤੇ ਭਾਈ ਸੁੱਚਾ ਪਾਠਕ, ਤੇ ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਤੇ ਮਨਜੀਤ ਤੇ ਗੁਰਜੋਤ ਸਿੰਘ, ਤੇ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ ਦੇ ਪਨਹਾ ਤੇ ਪੋਥਰਾ ਗੁਰਸ਼ਬਦ, ਤੇ ਕਨੇਰਾ ਮਹਿਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਕਰਨ ਤੇ ਗੀਤੂ, ਨਿਹਾਰਕਾ, ਹਾਰਦਿਕ ਤੇ ਵੰਸ਼ ਬੱਤਾ, ਤੇ ਪ੍ਰਮਲਾਗੰਜ ਅਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ, ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ ਤੇ ਪ੍ਰਿਆਂਸ਼ ਤੇ ਰਿਸ਼ੀ ਵਰਮਾ, ਤੇ ਲਿਖਣ ਵਾਲੇ ਨੇ ਜੀ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਪ੍ਰਿਯੰਕਾ, ਜੈ ਪ੍ਰਕਾਸ਼ ਰਾਹੁਲ ਤੇ ਨੂਰ ਨਮਨ, ਤੇ ਸਿਮਰਨ ਤੇ ਗੁਰਕਿਰਤ ਤੇ ਗੁਰਸ਼ਬਦ ਰਾਹੁਲ, ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ ਤੇ ਹਰਵਿੰਦਰ ਤੇ ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਤੇ ਕੇ ਐਸ ਮਾਨ, ਤੇ ਪਿੰਡ ਹੈਗਾ ਇਹਨਾਂ ਦਾ ਕੰਧ ਵਾਲਾ ਹਾਜ਼ਰ ਖਾਂ, ਤੇ ਜ਼ਿਲ੍ਹਾ ਹੈ ਫਾਜ਼ਿਲਕਾ, ਕੁਲਦੀਪ ਸਿੰਘ ਸੰਧੂ, ਗੋਰਖ ਸੰਧੂ, ਗੋਪੀ ਕਮਾਲ ਵਾਲਾ, ਤੇਜਾ ਭੱਟੀ, ਤੇ ਇਹਨਾਂ ਦੇ ਨਾਲ ਹੈਗੇ ਆ ਜੀ ਯਾਦਵਿੰਦਰ ਸਿੰਘ ਸੰਧੂ, ਤੇ ਲਿਖਣ ਵਾਲੇ ਨੇ ਮਹੇਸ਼ ਗਰਗ ਤੇ ਸੁਸ਼ਮਾ, ਜਸ਼ਨ ਤੇ ਵਿਨੋਦ ਗਰਗ, ਮੰਡੀ ਹਰਜੀ ਰਾਮ ਮਲੋਟ ਤੋਂ, ਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ ਬੇਬੀ, ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ, ਪਿੰਡ ਘੁਪਾਇਆ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਪੱਪੂ ਮੁਨੀਮ, ਅਮਰੋ ਬਾਈ ਤੇ ਰਾਜੂ ਫੌਜੀ, ਹਰਪ੍ਰੀਤ ਕੌਰ, ਬਲਜੀਤ ਕੌਰ, ਹਰਮੇਸ਼ ਤੇ ਪੋਥਰੇ ਗੁਰਨੂਰ ਤੇ ਪਰਨੀਤ ਪਰੀ ਪੋਤੀ, ਇਹਨਾਂ ਦੇ ਨਾਲ ਨਵਦੀਪ ਤੇ ਬਬਲੂ ਮਾਣੋ, ਇਹਨਾਂ ਦਾ ਘਰ ਦਾ ਨਾਂ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਪੋਤਾ, ਤੇਗ ਫਤਿਹ ਸਿੰਘ ਰੱਖੜਾ ਤੇ ਪੋਤੀ ਜਸਗੁਣ ਰੱਖੜਾ, ਖਾਨੇ ਕੀ ਢਾਬ ਪਿੰਡ ਹੈਗਾ ਤੇ ਮਲੋਟ ਤੋਂ ਹੈ ਚਿੱਠੀ, ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ, ਤਰਨਵੀਰ ਤੇ ਮਨਤਾਜ, ਤੇ ਅਪਰਾ ਤੋਂ ਚਿੱਠੀ ਰੂਪਲਾਲ ਨਾਹਰ, ਤੇ ਪੰਚ ਸੁਭਾਸ਼ ਤੇ ਪੰਚ ਹੈਗੇ ਸੂਮਾ ਤੇ ਅਮਰਜੀਤ ਅੰਬਾ ਪ੍ਰਧਾਨ ਹੈ, ਤੇ ਪਰਮਿੰਦਰ ਕਹਿੰਦੇ ਮੈਂ ਰਾਜਾ ਆ, ਤੇ ਬਸ ਅੱਡਾ ਹਾਜੀਪੁਰ ਤੋਂ ਸੋਨੂੰ ਗੇਸੀ, ਬਿੱਟੂ ਬਾਲੀ, ਅਲਚਾਲੀ ਤੇ ਜੀਵਨ ਟੋਨੀ ਤੇ ਪਿਆਰੇ ਲਾਲ, ਤੇ ਰਿੱਕਾ ਨੰਬਰ 56 ਦਾ ਮਤਲਬ ਨਹੀਂ ਸਮਝ ਆਇਆ ਜੀ,

ਹਰਪ੍ਰੀਤ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਕਰਨ, ਤਪਿੰਦਰ, ਵਰਿੰਦਰ, ਸਿਮਰਨ, ਏਕਮ, ਕੁਲਦੀਪ, ਦਮਨ ਤੇ ਅਭਿਜੋਤ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪਿੱਛੋਂ ਕੈਂਚੀਆਂ ਬਠਿੰਡਾ ਤੋਂ ਚਿੱਠੀ ਲਿਖ ਰਹੇ ਨੇ ਤੇ ਅਮਰਗੜ੍ਹ ਤਹਿਸੀਲ ਸਾਧੋ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਤੇ ਕੇ ਐਸ ਮਾਨ ਦੀ ਚਿੱਠੀ ਤੇ ਪੰਚਕੂਲਾ ਸੈਕਟਰ ਨੂੰ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਤੇ ਰਾਧੇ ਭਾਵਿਕ ਢੀਂਗਰਾ ਤੇ ਵਿਹਲਾ ਹੋ ਚੁੱਕਿਆ ਜੀ। ਇਜਾਜ਼ਤ ਲੈਣ ਤਾਂ ਲਫੀ ਲੈ ਗਈ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ। ਸਟੇ ਟਿਊਨਡ AIR ਪੰਜਾਬ।

0: ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਹੈ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ।
1: ਵਿਚਾਰਾ

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਅਦਾਬ ਅਤੇ ਸਤਿ ਸ਼੍ਰੀ ਅਕਾਲ। ਤੁਹਾਡੇ ਨਜ਼ਰ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਪਿੰਡ ਦੀ ਕੁੜੀ ਫਿਲਮ ਦਾ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਮਹਿੰਦਰ ਕਪੂਰ ਦੀਆਂ ਅਤੇ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਅਗਲਾ ਗੀਤ ਪਟਵਾਰੀ ਫਿਲਮ 'ਚੋਂ ਲਿਆ ਗਿਆ, ਆਵਾਜ਼ ਮੀਨੂ ਪੁਰਸ਼ੋਤਮ ਦੀ। ਇਸ ਗੀਤ ਨੂੰ ਲਿਖਿਆ ਰਾਜੇਸ਼ ਮਲਿਕ ਨੇ ਔਰ ਸੰਗੀਤ ਨਿਰਦੇਸ਼ਕ ਨੇ ਸਰਦੂਲ ਕੁਆਤਰਾ।

0: ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ ਹੈ ਉਹ ਮੈਨੂੰ ਪਿੰਡ ਦੇ ਮੁੰਡੇ ਦੇ ਮੈਨੂੰ ਪਿੰਡ ਦੇ ਹੈ ਉਹ ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ ਨੀ ਤੂੰ ਸਾਨੂੰ ਨਹੀਂ ਤੱਕਣਾ ਨੀ ਤੂੰ ਸਾਨੂੰ ਨਹੀਂ ਤੱਕਣਾ
1: ਮੈਂ ਜਿੱਥੋਂ ਲੰਘੇ ਉਹ ਹਨੇਰੇ ਪੈ ਗਏ ਮੈਂ ਜਿੱਥੋਂ ਲੰਘੇ ਉਹ ਲੰਘੇ ਉਹ ਜਿੱਥੋਂ ਲੰਘੇ ਉਹ ਜਿੱਥੋਂ ਲੰਘੇ ਉਹ ਹਨੇਰੇ ਪੈ ਗਏ ਵਿਮਾਨ ਦੇ ਅਟੋੜ ਚਾਨਣਾ
0: ਚੜੀ ਪੀਂਗ ਦੇ ਵਾਂਗ ਜਵਾਨੀ ਜਵਾਨੀ ਚੜੀ ਪੀਂਗ ਦੇ ਵਾਂਗ ਜਵਾਨੀ ਨੀ ਇੱਕ ਝੂਟਾ ਮੈਂ ਵੀ ਮੰਗਣਾ ਨੀ ਇੱਕ ਝੂਟਾ ਮੈਂ ਵੀ ਮੰਗਣਾ।

ਪੰਜਾਬੀ ਫਿਲਮ ਸੰਗੀਤ 'ਚ ਅਗਲਾ ਗੀਤ ਉਸ ਕੁੜੀ ਨੇ ਫਿਲਮ ਦਾ, ਆਵਾਜ਼ਾਂ ਅਮਨ ਨੂਰੀ ਅਤੇ ਸਰਦੂਲ ਸਿਕੰਦਰ ਦੀਆਂ। ਇਸ ਗੀਤ ਨੂੰ ਲਿਖਿਆ ਕੁਲਵੰਤ ਨੇ ਔਰ ਸੰਗੀਤ ਨਿਰਦੇਸ਼ਕ ਜੈਦੇਵ ਕੁਮਾਰ।

ਪੰਜਾਬੀ ਫਿਲਮ ਸੰਗੀਤ 'ਚ ਅਗਲਾ ਗੀਤ ਦਿਲ ਆਪਣਾ ਪੰਜਾਬੀ ਫਿਲਮ ਦਾ, ਆਵਾਜ਼ਾਂ ਹਰਭਜਨ ਮਾਨ ਅਤੇ ਸੁਦੇਸ਼ ਕੁਮਾਰ ਦੀਆਂ, ਗੀਤਕਾਰ ਨੇ ਬਾਬੂ ਸਿੰਘ ਅਤੇ ਸੰਗੀਤਕਾਰ ਨੇ ਸੁਖਸ਼ਿੰਦਰ ਸ਼ਿੰਦਾ।

0: ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ, ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ।

108 MHz, FM 100.9 MHz, FM 103.6 MHz, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTI ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਤੁਹਾਨੂੰ ਦੱਸਦੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਅੱਜ ਦੀਆਂ ਖਾਸ ਖਬਰਾਂ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਮਨੁੱਖੀ ਹੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਏਗੀ। ਪੰਜਾਬ ਸਰਕਾਰ ਵੱਲੋਂ ਸਪੈਸ਼ਲ ਹੋਮ 'ਚ ਰਹਿੰਦੇ 187 ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਕਿੱਤਾ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਨੇ। ਪ੍ਰਧਾਨ ਮੰਤਰੀ ਦੇ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਤੇ ਰਾਸ਼ਟਰ ਵਿਆਪੀ ਸੇਵਾ ਸੰਕਲਪ ਮੁਹਿੰਮ ਸ਼ੁਰੂ। ਹੁਸ਼ਿਆਰਪੁਰ ਵਿੱਚ ਬਾਲ ਵਿਆਹ ਦੇ 2 ਮਾਮਲੇ ਦਰਜ ਕੀਤੇ ਗਏ। ਪੁਲਿਸ ਨੇ ਇਸ ਸਬੰਧ ਵਿੱਚ 3 ਮੁਲਜ਼ਮ ਨਾਮਜ਼ਦ ਕੀਤੇ ਨੇ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਵਿਆਹ ਪੁਰਬ ਦੇ ਮੌਕੇ ਤੇ ਸਜਾਇਆ ਨਗਰ ਕੀਰਤਨ ਬਟਾਲਾ 'ਚ।

0: प्रधानमंत्री दे जन सेवा दे 25 साल पूरे होने दे मौके ते राष्ट्रव्यापी सेवा संकल्प मुहिम शुरू। होशियारपुर विच बाल विवाह दे 2 मामले दर्ज किए गए। पुलिस ने इस संबंध विच 3 मुलजम नामजद किए ने ते श्री गुरु नानक देव जी दे 539वें विवाह पुरब दे मौके ते सजाया नगर कीर्तन बटाला च पुज्जा। कल गुरदासपुर विच इस संबंध विच छुट्टी दा ऐलान किया गया है। ਹੁਣ ਖਬਰਾਂ ਵਿਸਥਾਰ ਦੇ ਨਾਲ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਬਾਰੇ ਸਪੈਸ਼ਲ ਮਾਨੀਟਰ ਬਾਲ ਕ੍ਰਿਸ਼ਨ ਗੋਇਲ ਨੇ ਅੱਜ ਪਟਿਆਲਾ 'ਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨਾਗਰਿਕਾਂ ਅਤੇ ਮਨੁੱਖੀ ਅਧਿਕਾਰੀਆਂ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਦੀ ਪੜਚੋਲ ਕੀਤੀ ਗਈ। ਸ਼੍ਰੀ ਗੋਇਲ ਨੇ ਸਪਸ਼ਟ ਕੀਤਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਨੁੱਖੀ ਹੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਸਪੈਸ਼ਲ ਮਾਨੀਟਰ ਨੇ ਨਾਗਰਿਕਾਂ ਨੂੰ ਆਪਣੇ ਹੱਕਾਂ ਦੀ ਉਲੰਘਣਾ ਅਤੇ ਅਧਿਕਾਰਾਂ ਦੀ ਸੁਰੱਖਿਆ ਲਈ ਉਪਲਬਧ ਕਾਨੂੰਨੀ ਅਤੇ ਸੰਸਥਾਗਤ ਪ੍ਰਬੰਧਾਂ ਬਾਰੇ ਜਾਗਰੂਕ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬੱਚਿਆਂ ਨੂੰ 112 ਅਤੇ 1098 ਚਾਈਲਡ ਹੈਲਪਲਾਈਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਬੱਚਿਆਂ 'ਚ ਜਾਗਰੂਕਤਾ ਪੈਦਾ ਕਰਨ ਲਈ ਵਿਮੈਨ ਅਤੇ ਚਾਈਲਡ ਕਮਿਸ਼ਨ ਦੀ ਫਿਲਮ ਕੋਮਲ ਵੀ ਦਿਖਾਈ ਜਾਵੇ। ਪੰਜਾਬ ਸਰਕਾਰ ਵੱਲੋਂ ਜੁਵੇਨਾਈਲ ਜਸਟਿਸ ਐਕਟ ਤਹਿਤ ਸਪੈਸ਼ਲ ਹੋਮ ਅਤੇ ਆਬਜ਼ਰਵੇਸ਼ਨ ਹੋਮ 'ਚ ਰਹਿ ਰਹੇ 187 ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਡਿਵੈਲਪਮੈਂਟ ਅਤੇ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾ ਰਹੇ ਨੇ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਹਵਾਲੇ ਨਾਲ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਹੁਸ਼ਿਆਰਪੁਰ ਦੇ ਸਪੈਸ਼ਲ ਹੋਮ ਅਤੇ ਆਬਜ਼ਰਵੇਸ਼ਨ ਹੋਮ ਦੇ 48 ਬੱਚਿਆਂ ਨੇ ਰੁਜ਼ਗਾਰ ਮੁਖੀ ਕੋਰਸ ਮੁਕੰਮਲ ਕਰ ਲਏ ਨੇ। ਇਹ ਸਿਖਲਾਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਦਿੱਤੀ ਜਾ ਰਹੀ ਹੈ। ਕੋਰਸ ਪੂਰੇ ਕਰਨ ਵਾਲੇ ਬੱਚਿਆਂ ਨੂੰ ਵਿਭਾਗ ਵੱਲੋਂ ਰੁਜ਼ਗਾਰ ਅਤੇ ਪਲੇਸਮੈਂਟ ਦੇ ਮੌਕੇ ਦੇਣ ਲਈ ਵੀ ਯਤਨ ਕੀਤੇ ਜਾ ਰਹੇ ਨੇ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਆਫਤਾਂ ਦੌਰਾਨ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਆਫਤ ਤਿਆਰੀ, ਏਜੰਸੀਆਂ ਦਰਮਿਆਨ ਤਾਲਮੇਲ ਅਤੇ ਜਨਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਏ। ਇੰਡੋ ਤਿੱਬਤੀ ਸਰਹੱਦੀ ਪੁਲਿਸ ITBP ਅਤੇ ਰਾਸ਼ਟਰੀ ਆਫਤ ਪ੍ਰਬੰਧ ਅਥਾਰਟੀ NDMA ਵੱਲੋਂ ਕਰਵਾਈ 2 ਰੋਜ਼ਾ ਆਫਤ ਪ੍ਰਬੰਧਨ ਅਤੇ ਏਕੀਕ੍ਰਿਤ ਸਿੰਪੋਜ਼ੀਅਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਬਿਹਤਰ ਆਫਤ ਪ੍ਰਬੰਧਨ ਰਣਨੀਤੀਆਂ ਵਿਕਸਿਤ ਕਰਨ ਲਈ ਅਜਿਹੇ ਵਿਚਾਰ ਵਟਾਂਦਰੇ, ਤਜਰਬਿਆਂ ਅਤੇ ਨਤੀਜਿਆਂ ਦੀ ਵਰਤੋਂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਸਿੰਪੋਜ਼ੀਅਮ ਦਾ ਉਦੇਸ਼ ਹਿਮਾਲੀਅਨ ਖੇਤਰ ਵਿੱਚ ਆਫਤ ਪ੍ਰਬੰਧ ਚੁਣੌਤੀਆਂ ਉੱਤੇ ਵਿਆਪਕ ਵਿਚਾਰ ਵਟਾਂਦਰਾ ਕਰਨਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਵਿੱਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਏ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਤੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਏ। ਇਹ ਸਿਲਸਿਲਾ ਅੱਜ ਵੀ ਜਾਰੀ ਏ। ਸੇਵਾ ਅਤੇ ਸੁਸ਼ਾਸਨ ਦੀ ਇਸੇ ਦੂਰਦਰਸ਼ੀ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਏ। ਸਰਬ ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆ ਰਿਹਾ ਏ। ਅੱਜ ਸੇਵਾ ਸੰਕਲਪ ਅਭਿਆਨ ਨਾਂ ਦੀ ਇਸ ਵਿਸ਼ੇਸ਼ ਲੜੀ ਵਿੱਚ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੀ ਉਦਾਹਰਣ ਪੇਸ਼ ਕਰ ਰਹੇ ਹਾਂ ਕਿ ਕਿਵੇਂ ਖੇਲ ਮਹਾਕੁੰਭ ਤੋਂ ਲੈ ਕੇ ਖੇਲੋ ਇੰਡੀਆ ਤੱਕ ਦੇ ਸਫ਼ਰ ਰਾਹੀਂ ਇਸ ਦੂਰਦਰਸ਼ੀ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
1: ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦਿਆਂ ਇਸ ਯੋਜਨਾ ਹੇਠ ਪੰਜਾਬ ਸਮੇਤ ਦੇਸ਼ ਭਰ ਤੋਂ 30 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰਜਿਸਟਰ ਕੀਤਾ ਹੈ। ਇਹ ਯੋਜਨਾ ਵਿਸ਼ਵਕਰਮਾ ਦੇ ਰਵਾਇਤੀ ਹੁਨਰਾਂ ਨੂੰ
0: ਚੰਡੀਗੜ੍ਹ ਪ੍ਰਸ਼ਾਸਨ ਕੱਲ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਭਾਰਤ ਟੈਕਸੀ ਲਾਂਚ ਕਰ ਰਿਹਾ ਏ। ਇਹ ਸਹੂਲਤ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ, ਕੇਂਦਰੀ ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹਲ ਅਤੇ ਸ਼੍ਰੀ ਕਿਸ਼ਨ ਪਾਲ ਗੁਲਜਰ ਵੱਲੋਂ ਜਾਰੀ ਕੀਤੀ ਜਾਵੇਗੀ। ਚੰਡੀਗੜ੍ਹ ਵਿੱਚ ਭਾਰਤ ਟੈਕਸੀ ਦੀ ਸ਼ੁਰੂਆਤ ਸਹਿਕਾਰੀ ਖੇਤਰ 'ਚ ਮਹੱਤਵਪੂਰਨ ਪਹਿਲਕਦਮੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ 'ਚ ਹਾਜ਼ਰੀ ਭਰੀ, ਅਰਦਾਸ ਕੀਤੀ ਅਤੇ ਸੰਗਤ ਨਾਲ ਲੰਗਰ ਅਤੇ ਜੋੜਿਆਂ ਦੀ ਸੇਵਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੰਧੂ ਨੇ ਕਿਹਾ ਕਿ ਅੱਜ

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਤੇ ਇਹ ਅਰਦਾਸ ਕੀਤੀ ਗਈ ਹੈ ਕਿ ਗੁਰੂ ਮਹਾਰਾਜ ਪ੍ਰਧਾਨ ਮੰਤਰੀ ਨੂੰ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕਰਨ ਦਾ ਬਲ ਬਖਸ਼ਣ। ਸ਼੍ਰੀ ਸੰਧੂ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਕੌਮ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਉਹਨਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਦੇਸ਼ ਦੀ ਅਗਵਾਈ ਵਿੱਚ ਭਾਰਤ ਦੀ ਵਿਸ਼ਵ ਪੱਧਰ ਤੇ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਚਰਨਾਂ ਵਿੱਚ ਕੀਤੀ। ਹੁਸ਼ਿਆਰਪੁਰ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਬਾਲ ਵਿਆਹ ਦੇ ਦੋ ਮਾਮਲੇ ਦਰਜ ਕੀਤੇ ਗਏ ਨੇ। ਇੱਕ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਰਾਜ ਕੁਮਾਰੀ ਨੇ ਦੱਸਿਆ ਹੈ ਕਿ ਪਹਿਲਾ ਮਾਮਲਾ ਪਿੰਡ ਸਰਿਆਣਾ ਦੇ ਇੱਕ ਪਰਿਵਾਰ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਆਪਣੀ 14 ਸਾਲਾਂ ਨਾਬਾਲਿਗ ਧੀ ਦਾ ਵਿਆਹ ਕਰਵਾ ਦਿੱਤਾ ਸੀ। ਪੁਲਿਸ ਨੇ ਜਾਂਚ ਕੀਤੀ ਅਤੇ ਮਾਮਲਾ ਦਰਜ ਕੀਤਾ ਗਿਆ, ਹਾਲਾਂਕਿ ਕਿਸੇ ਦਾ ਵੀ ਨਾਂ ਨਹੀਂ ਦੱਸਿਆ ਗਿਆ ਹੈ। ਦੂਜੇ ਮਾਮਲੇ ਵਿੱਚ ਉਹਨਾਂ ਨੂੰ ਬਾਲ ਵਿਆਹ ਸੰਬੰਧੀ ਸ਼ਿਕਾਇਤ ਚਾਈਲਡ ਹੈਲਪ ਰਾਹੀਂ ਮਿਲੀ ਸੀ। ਇਹ ਮਾਮਲਾ ਪਿੰਡ ਉਸਮਾਨ ਸ਼ਹੀਦ ਨਾਲ ਸੰਬੰਧਿਤ ਨਾਬਾਲਗ ਕੁੜੀ ਦੇ ਵਿਆਹ ਦਾ ਹੈ। ਪੁਲਿਸ ਨੇ ਇੱਕ ਵਿਅਕਤੀ, ਉਸਦੇ ਪੁੱਤਰ, ਉਸਦੀ ਪਤਨੀ ਅਤੇ ਇੱਕ ਹੋਰ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਵਿਆਹ ਪੁਰਬ ਤੇ ਬੀਤੇ ਕੱਲ੍ਹ ਤੋਂ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸ਼੍ਰੀ ਬੇਹਰ ਸਾਹਿਬ ਤੋਂ ਬਟਾਲਾ ਲਈ ਸਜਾਇਆ ਗਿਆ ਨਗਰ ਕੀਰਤਨ ਬਟਾਲਾ 'ਚ ਪੁੱਜ ਗਿਆ ਹੈ। ਇਸ ਦੌਰਾਨ ਸੰਗਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਨਤਮਸਤਕ ਹੋ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ। ਭਲਕੇ 18 ਸਤੰਬਰ ਨੂੰ ਸਵੇਰੇ ਬਟਾਲਾ ਸ਼ਹਿਰ 'ਚ ਵਿਆਹ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ। ਸਵੇਰ ਵੇਲੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ, ਜੋ ਕਿ ਮਾਤਾ ਸੁਲੱਖਣੀ ਜੀ ਦਾ ਜਨਮ ਸਥਾਨ ਹੈ ਅਤੇ ਉੱਥੇ ਹੀ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜ ਹੋਏ ਸਨ, ਉੱਥੋਂ ਅਰਦਾਸ ਉਪਰੰਤ ਇੱਕ ਨਗਰ ਕੀਰਤਨ ਆਰੰਭ ਹੋਵੇਗਾ ਅਤੇ ਪੂਰਾ ਦਿਨ ਨਗਰ ਕੀਰਤਨ ਬਟਾਲਾ ਨਗਰ ਵਿੱਚ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਆਦਿੱਤਿਆ ਉੱਪਲ ਨੇ ਦੱਸਿਆ ਕਿ
1: ਬਟਾਲੇ ਦੇ ਵਿੱਚ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਮੁਕੰਮਲ ਤੌਰ ਤੇ ਕੀਤੇ ਗਏ ਨੇ, ਕਿਉਂਕਿ ਸੰਗਤ ਜਿਹੜੀ ਹੈ ਬਹੁਤ ਹੀ ਭਾਰੀ ਤਾਦਾਦ ਦੇ ਵਿੱਚ ਇੱਥੇ ਪਹੁੰਚੀ ਹੈ। ਅਸੀਂ ਉਹਨਾਂ ਦੀ ਸਹੂਲਤ ਦੇ ਲਈ ਸਾਰੇ ਅਰੇਂਜਮੈਂਟ ਵਧੀਆ ਤਰੀਕੇ ਨਾਲ ਕੀਤੇ ਹੈ, ਖਾਣ ਪੀਣ ਦੇ, ਪਾਣੀ ਦੇ, ਹਰ ਤਰ੍ਹਾਂ ਦੇ ਅਰੇਂਜਮੈਂਟ ਹੈ ਤੇ ਮੇਰੀ ਬਸ ਇਹੀ ਬੇਨਤੀ ਹੈ ਕਿ ਸਾਰੀ ਸੰਗਤ ਨੂੰ ਵੀ ਆਪਣੇ ਜੋ ਜੋ ਅਫਸਰ ਸਾਡੇ ਡਿਊਟੀ ਉਹਨਾਂ ਦੀ ਗੱਲ ਸੁਣੋ, ਆਪਣਾ ਡਿਸਿਪਲਿਨ ਨਾਲ, ਤਾਂ ਕਿ ਸਾਰੇ ਚੀਜ਼ਾਂ ਆਨੰਦ ਲੈ ਸਕਣ।
0: ਗੁਰੂ ਨਾਨਕ ਸਾਹਿਬ ਦੇ 539ਵੇਂ ਵਿਆਹ ਪੁਰਬ ਦੇ ਅਵਸਰ ਤੇ ਭਲਕੇ 18 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਛੁੱਟੀ ਰਹੇਗੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਆਦਿੱਤਿਆ ਉੱਪਲ ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਭਲਕੇ 18 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਕੂਲਾਂ, ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦਾ 2 ਦਿਨਾਂ ਪਸ਼ੂ ਪਾਲਣ ਮੇਲਾ ਭਲਕੇ 18 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ 19 ਸਤੰਬਰ ਤੱਕ ਚੱਲੇਗਾ। ਡਾਕਟਰ ਜਤਿੰਦਰ ਪਾਲ ਸਿੰਘ ਗਿੱਲ, ਉਪ ਕੁਲਪਤੀ ਵੈਟਰਨੀ ਯੂਨੀਵਰਸਿਟੀ ਨੇ ਕਿਹਾ ਕਿ ਇਸ ਵਾਰ ਦਾ ਮੇਲਾ ਜੈਵਿਕ ਸੁਰੱਖਿਆ ਦੀ ਜਾਗਰੂਕਤਾ ਨੂੰ ਸਮਰਪਿਤ ਹੋਵੇਗਾ। ਇਸ ਲਈ ਮੇਲੇ ਦਾ ਨਾਰਾ ਮਜ਼ਬੂਤ ਜੈਵਿਕ ਸੁਰੱਖਿਆ ਕਰੇ ਬਿਮਾਰੀਆਂ ਤੋਂ ਰੱਖਿਆ ਰੱਖਿਆ ਗਿਆ ਹੈ। ਮੇਲੇ ਦੌਰਾਨ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਤਰੀਕੇ ਵੀ ਦੱਸੇ ਜਾਣਗੇ। ਇਸ ਦੌਰਾਨ ਵਿਖਾਲਾ ਕੀਤੀ ਜਾਣ ਵਾਲੀ ਇੱਕ ਹੋਰ ਮਹੱਤਵਪੂਰਨ ਤਕਨਾਲੋਜੀ ਦੁੱਧ ਵਿੱਚ ਮਿਲਾਵਟ ਦਾ ਪਤਾ ਲਾਉਣ ਲਈ ਕਾਗਜ਼ੀ ਸਟ੍ਰਿਪ ਕਿੱਟ ਹੈ। ਇਹ ਕਿੱਟ 30 ਸਕਿੰਟਾਂ ਤੋਂ 5 ਮਿੰਟਾਂ ਦੇ ਅੰਦਰ ਯੂਰੀਆ, ਨਿਊਟਰੀਲਾਈਜ਼ਰ, ਨਮਕ, ਹਾਈਡਰੋਜਨ ਅਤੇ ਹੋਰ ਮਿਲਾਵਟਾਂ ਦੀ ਪਛਾਣ ਕਰ ਸਕਦੀ ਹੈ। ਅੰਤ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਮਨੁੱਖੀ ਹੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸਪੈਸ਼ਲ ਹੋਮ ਵਿੱਚ ਰਹਿੰਦੇ 187 ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਕਿੱਤਾ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਨੇ। ਹੁਸ਼ਿਆਰਪੁਰ ਵਿੱਚ ਬਾਲ ਵਿਆਹ ਦੇ 2 ਮਾਮਲੇ ਦਰਜ ਕੀਤੇ ਗਏ ਅਤੇ 3 ਮੁਲਜ਼ਮ ਨਾਮਜ਼ਦ ਕੀਤੇ ਗਏ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਵਿਆਹ ਪੁਰਬ ਮੌਕੇ ਸਜਾਇਆ ਨਗਰ ਕੀਰਤਨ ਬਟਾਲਾ ਪੁੱਜਾ। ਇਹਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਵੇਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਜੀ ਘਰ ਹੀ ਹੋ, ਲੰਘ ਆਈਏ।
1: ਲੰਘ ਜਾਓ ਬੱਚਿਆਂ ਵਾਲਿਓ, ਜੀ ਆਇਆਂ ਨੂੰ। ਕਮਲ ਸ਼ਰਮਾ ਜੀ
0: ਆ ਗਏ ਜੀ, ਆ ਗਏ ਜੀ, ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ, ਜੈ ਹਿੰਦ।
0: ਮੈਂ ਕਿਹਾ ਅੰਦਰ ਤਾਂ ਬੜੀ ਠੰਡ ਕੀਤੀ ਪਈ ਹੈ, ਕੁੱਲੂ ਮਨਾਲੀ ਬਣਾਇਆ ਪਿਆ ਪੂਰਾ, ਤਾਂ ਹੀ ਮੈਂ ਕਹਾਂ ਵੀ ਪ੍ਰਿੰਸੀਪਲ ਸਾਹਿਬ ਬਾਹਰ ਹੀ ਨਹੀਂ ਆਉਂਦੇ, ਪਤਾ ਨਹੀਂ ਕਿੱਥੇ ਚਲੇ ਗਏ ਆ। ਚਲੋ ਘਰ ਜਾ ਕੇ ਪੁੱਛ ਹੀ ਆਵਾਂ।
1: ਇਹੀ ਫਰਕ ਹੈ ਜੀ ਪਿਛਲੇ ਟਾਈਮ ਦਾ ਅਤੇ ਅੱਜ ਦੇ ਟਾਈਮ ਦਾ।
0: ਹਾਂ,
1: ਪੁਰਾਣੀ ਸੋਚ ਅਤੇ ਨਵੀਂ ਸੋਚ।
0: ਆਹ,
1: ਦੂਜੇ ਪਾਸੇ ਆਪਾਂ ਚੱਲੀਏ ਤਾਂ ਵਿਗਿਆਨ,
0: ਬਿਲਕੁਲ
1: ਜਿਹੜੀ ਚੀਜ਼ ਨੂੰ ਆਪਾਂ ਪਹਿਲੇ ਕੀ ਕਹਿੰਦੇ ਸੀਗੇ, ਏਸੀ ਬਿਮਾਰੀ ਦਾ ਘਰ।
0: ਹਾਂ,
1: ਅਤੇ ਅੱਜ ਕੱਲ੍ਹ ਇਹ ਕਹਿੰਦੇ ਆ ਜੀ, ਜਿਹੜਾ ਬੰਦਾ ਰਾਤ ਨੂੰ ਸਕੂਨ ਦੇ ਨਾਲ ਏਸੀ ਥੱਲੇ ਸੌਂ ਗਿਆ,
0: ਹਾਂ,
1: ਸਵੇਰੇ ਤਰੋ ਤਾਜ਼ਾ ਹੋ ਕੇ ਅਗਲੇ ਦਿਨ ਲਈ ਤਿਆਰ ਬਰ ਤਿਆਰ।
0: ਬਿਲਕੁਲ ਬਿਲਕੁਲ ਬਿਲਕੁਲ।
1: ਅਤੇ ਦੂਸਰੇ ਪਾਸੇ ਜਾਓ, ਵਿਗਿਆਨ ਹੀ ਉਹ ਚੀਜ਼ ਹੈ ਜਿਹੜੇ ਸਾਡੇ ਮਿੱਥ ਤੋੜਦੀ ਹੈ। ਹਰ ਪਾਸੇ ਜ਼ਿੰਦਗੀ ਦਾ ਕੋਈ ਖੇਤਰ ਲੈ ਲਓ,
0: ਬਿਲਕੁਲ,
1: ਕਿ ਇੱਦਾਂ ਨਹੀਂ ਕਰਨਾ ਜਾਂ ਉੱਦਾਂ ਨਹੀਂ ਕਰਨਾ।
0: ਹਾਂ,
1: ਪਹਿਲਾਂ ਕੀ ਕਹਿੰਦੇ ਸੀਗੇ ਕਿ ਆਰ ਓ ਦਾ ਪਾਣੀ ਨਹੀਂ ਪੀਣਾ ਜੀ, ਅਤੇ ਹੁਣ ਕਹਿੰਦੇ ਵੀ ਸਾਫ਼ ਸੁਥਰਾ ਪਾਣੀ ਹੈ ਜੀ। ਤੁਸੀਂ
0: ਦੇਖੋ ਗੱਲ ਇੱਦਾਂ ਵੀ ਦੋਨੋਂ ਹੀ ਜਿਹੜੇ ਸਿੱਕੇ ਆ ਨਾ, ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਤੁਸੀਂ ਗੱਲ ਠੀਕ ਕਹੀ। ਇੱਕ ਨਾ ਵਰਲਡ ਬੜਾ ਬੋਲਿਆ ਜਾਂਦਾ ਵੀ ਸਸਟੇਨੇਬਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਾਡੀ, ਠੀਕ ਆ। ਵਿਗਿਆਨ ਦੇ ਲਾਭ ਵੀ ਆ ਅਤੇ ਨਾਲ ਨਾਲ ਹਾਨੀਆਂ ਵੀ ਆ, ਅਤੇ ਜੇ ਕੋਈ ਚੀਜ਼ ਜਿਹੜੀ ਵਿਗਿਆਨ ਦੀ, ਜੇ ਪਹਿਲਾਂ ਅਸੀਂ ਹਾਨੀਆਂ ਹੀ ਮੰਨ ਲੈਂਦੇ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹਦੀ ਕੋਈ ਹਾਨੀ ਆ, ਇਹਦਾ ਕੋਈ ਨੁਕਸਾਨ ਆ, ਅਤੇ ਭਾਈ ਨੁਕਸਾਨ ਉਸ ਚੀਜ਼ ਦਾ ਨਹੀਂ ਹੈ, ਉਸ ਚੀਜ਼ ਦੀ ਦੁਰਵਰਤੋਂ ਦਾ।
1: ਅਗਰ ਗਹਿਰਾਈ 'ਚ ਜਾਓਗੇ ਤਾਂ ਜਦੋਂ ਜਿਸ ਚੀਜ਼ ਦਾ ਤੁਹਾਨੂੰ ਪੂਰਾ ਗਿਆਨ ਨਹੀਂ ਹੈ,
0: ਹਾਂ,
1: ਫਿਰ ਤੁਹਾਨੂੰ ਲੱਗਣਾ ਕਿ ਵੀ ਇਹ ਵਾਲੀ ਚੀਜ਼ ਮਾੜੀ ਹੈ।
0: ਬਈ ਏ ਸੀ ਹੁਣ ਜਿਹੜਾ ਬਣਿਆ, ਉਹ ਬਣਿਆ ਤਾਂ ਇਸ ਕਰਕੇ ਸੀ ਵੀ ਤੁਹਾਨੂੰ ਜਿਹੜੀ ਆ ਗਰਮੀ ਦੇ ਵਿੱਚ ਵੀ ਇੱਕ ਸਕੂਨ ਮਿਲ ਸਕੇ, ਚੱਜ ਦੇ ਤਰੀਕੇ ਦੇ ਨਾਲ ਚੰਗੇ ਤਰੀਕੇ ਨਾਲ ਤੁਸੀਂ ਨੀਂਦ ਲੈ ਸਕੋ। ਜੇ ਕੋਈ ਡਾਕਟਰ ਆ ਅਤੇ ਉਹ ਕੋਈ ਲੈਬ ਦੇ ਵਿੱਚ ਉਹਨਾਂ ਨੇ ਟੈਸਟ ਕਰਨਾ, ਅਤੇ ਜੇ ਪਸੀਨਾ ਹੀ ਅਗਲੇ ਦਾ ਉਹਦੇ ਵਿੱਚ ਸੈਂਪਲ ਦੇ ਵਿੱਚ ਡਿੱਗੀ ਜਾਊ ਤਾਂ ਟੈਸਟ ਕਿੱਦਾਂ ਵਧੀਆ ਹੋ ਜਾਊ।
1: ਵਿਗਿਆਨ ਹੈ ਜੀ ਵਿਗਿਆਨ, ਅਤੇ ਇਹੀ ਵਿਗਿਆਨ ਅੱਜ ਦੀ ਖੇਤੀ ਨੂੰ ਉੱਥੇ ਲੈ ਕੇ ਜਾ ਰਿਹਾ ਜਿੱਥੇ ਅਗਰ ਪਿਛਾਂ ਝਾਤ ਮਾਰੋ ਸੁਪਨੇ ਲੱਗਦੇ ਸੀਗੇ।
0: ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਕਿੱਥੇ ਕਿੱਡੀਆਂ ਕਿੱਡੀਆਂ ਜਿਹੜੀਆਂ ਖੋਜਾਂ ਹੋ ਗਈਆਂ, ਕਿੱਥੇ ਅਸੀਂ ਹਲਦ ਜਿਹੜਾ ਹੈਗਾ ਆਪ ਵਾਹੁੰਦੇ ਸੀਗੇ ਬਲਦਾਂ ਦੇ ਨਾਲ, ਟਰੈਕਟਰ ਆ ਗਏ, ਅਤੇ ਹੁਣ ਤਾਂ ਆਟੋਮੈਟਿਕ ਟਰੈਕਟਰ ਵੀ ਚੱਲ ਹੀ ਪਏ ਆ ਲਗਭਗ।
1: ਜ਼ਮੀਨ ਦੇ ਮੁਤਾਬਕ ਹਰ ਤਰ੍ਹਾਂ ਦਾ ਟਰੈਕਟਰ ਏ, ਮਸ਼ੀਨਰੀ ਏ ਅਤੇ ਦਵਾਈਆਂ ਵੇ। ਇਹ ਕੀ ਹੈ ਜੀ, ਖੇਤੀ ਦੀਆਂ ਨਵੀਆਂ ਤਕਨੀਕਾਂ।
0: ਬਿਲਕੁਲ ਬਿਲਕੁਲ।
1: ਅਤੇ ਪਹਿਲਾਂ ਕੀ ਕਹਿੰਦੇ ਸੀਗੇ ਕਿ ਇਸ ਦੇ ਨਾਲ ਫਸਲ ਦੀ ਮਿਆਰ ਘੱਟ ਜਾਏਗੀ, ਜ਼ਰੂਰੀ ਤੱਤ ਘੱਟ ਜਾਣਗੇ, ਫਸਲ 'ਚ ਬਿਮਾਰੀ ਆ ਜਾਏਗੀ। ਪਰ ਜਿਉਂ ਜਿਉਂ ਆਪਾਂ ਵਿਗਿਆਨ ਵੱਲ ਜਾਂਦੇ ਹਾਂ, ਵਿਗਿਆਨ ਦੇ ਨਾਲ ਮਦਦ ਲੈ ਕੇ ਖੇਤੀ ਕਰਦੇ ਹਾਂ, ਝਾੜ ਵੀ ਵੱਧਦਾ ਵੇ, ਬਿਮਾਰੀ ਵੀ ਘਟਦੀ ਏ ਅਤੇ ਮਿਹਨਤ ਵੀ ਘਟਦੀ ਏ।
0: ਬਿਲਕੁਲ ਬਿਲਕੁਲ।
1: ਅਤੇ ਇਹੋ ਜਿਹੀਆਂ ਜਾਣਕਾਰੀਆਂ ਦੇਣ ਲਈ ਨਵੀਆਂ ਨਵੀਆਂ ਤਕਨੀਕਾਂ, ਨਵੀਆਂ ਬਿਮਾਰੀਆਂ ਦੀਆਂ ਦਵਾਈਆਂ ਅਤੇ ਕੀ ਕਰਨਾ ਚਾਹੀਦਾ ਵੇ, ਕਿਸਾਨ ਮੇਲੇ ਲਗਾਏ ਜਾਂਦੇ ਆ ਵਕਤ ਵਕਤ 'ਤੇ।
0: ਬਿਲਕੁਲ ਬਿਲਕੁਲ। ਦੇਖੋ ਇਹਦਾ ਮੇਲਿਆਂ ਦਾ ਨਾ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਪ੍ਰੋਫੈਸਰ ਸਾਹਿਬ। ਗਿਆਨ ਜਿਹੜਾ ਨਾ, ਠੀਕ ਆ ਤੁਹਾਨੂੰ ਇਕੱਲੀਆਂ ਕਿਤਾਬਾਂ ਨਹੀਂ ਦਿੰਦੀਆਂ, ਕਈ ਵਾਰੀ ਤੁਸੀਂ ਜਦੋਂ ਇਕੱਠ 'ਚ ਜਾਂਦੇ ਹੋ ਅਤੇ ਤੁਹਾਨੂੰ ਲੋਕਾਂ ਦੇ ਵਿਚਾਰ ਜਿਹੜੇ ਨਵੇਂ ਨਵੇਂ ਸੁਣਨ ਨੂੰ ਮਿਲਦੇ ਨਾ, ਉਹਦੇ ਨਾਲ ਤੁਹਾਡਾ ਜਿਹੜਾ ਦਿਮਾਗ ਆ ਸਮਝ ਲਓ ਆਕਸਫੋਰਡ ਯੂਨੀਵਰਸਿਟੀ ਵਰਗਾ ਤੇਜ਼ ਹੋ ਜਾਂਦਾ।
1: ਖੇਤੀ ਮਾਹਰਾਂ ਦੀਆਂ ਜਿੰਨੀਆਂ ਖੋਜਾਂ ਕੀਤੀਆਂ ਵੇ, ਜਿੰਨੀਆਂ ਇੰਜੀਨੀਅਰਾਂ ਨੇ ਖੋਜਾਂ ਕੀਤੀਆਂ ਵੇ ਖੇਤੀ ਲਈ ਨਵੀਆਂ ਤਕਨੀਕਾਂ,
0: ਹਾਂ,
1: ਇਹ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਮਿਲੇਗੀ ਕਿਸਾਨ ਵੀਰਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲੇ 'ਤੇ।
0: ਬਿਲਕੁਲ। ਗਾਉਣ ਪਾਣੀ ਵੀ ਹੋਊਗਾ ਉੱਥੇ, ਸਾਰਾ ਕੁਛ ਹੈਗਾ, ਨਾਲ ਦੀ ਨਾਲ ਅਚਾਰ ਮੁਰੱਬਿਆਂ ਦੇ ਸਟਾਲ ਵੀ ਹੁੰਦੇ ਆ ਉੱਥੇ।
1: ਅਤੇ ਕੱਲ੍ਹ ਮੇਲਾ ਲੱਗ ਰਿਹਾ ਕਿਸਾਨ ਵੀਰੋ, ਅਤੇ ਹੁੰਮ ਹੁੰਮ ਆ ਕੇ ਉੱਥੇ ਪਹੁੰਚੋ।
0: ਬਿਲਕੁਲ।
1: ਨਵੀਆਂ ਨਵੀਆਂ ਤਕਨੀਕਾਂ, ਦਵਾਈਆਂ, ਬਿਮਾਰੀਆਂ ਅਤੇ ਹਰ ਤਰ੍ਹਾਂ ਦੇ ਲਾਹੇਵੰਦ

0: ਕਿਤਾਬ ਲੈਣ ਲਈ
1: ਆਹ
0: ਪਹੁੰਚੋ ਉੱਥੇ,
1: ਬਿਲਕੁਲ
0: ਸਭ ਕੁਝ ਹੋਏਗਾ ਜੋ ਮਾਹਰਾਂ ਨੇ ਖੋਜਾਂ ਕੀਤੀਆਂ ਵੇ, ਫਾਇਦਾ ਮਿਲੇਗਾ ਉਦੋਂ ਹੀ ਜਦੋਂ ਉੱਥੇ ਤੁਸੀਂ ਹਾਜ਼ਰੀ ਭਰੋਗੇ ਅਤੇ ਜਾਣਕਾਰੀ ਇਕੱਠੀ ਕਰਕੇ ਉਹਨਾਂ ਨੂੰ ਫੋਲੋ ਕਰੋਗੇ।
1: ਬਿਲਕੁਲ ਬਿਲਕੁਲ।
0: ਅਤੇ ਇੱਕ ਇਹੋ ਜਿਹਾ ਹੀ ਕਿਸਾਨ ਮੇਲਾ ਬੱਲੋਵਾਲ ਸੋਖੜੀ 'ਚ ਲੱਗਾ ਸੀ।
1: ਹਾਂਜੀ,
0: ਉਸ ਕਿਸਾਨ ਮੇਲੇ ਬਾਰੇ ਰਿਪੋਰਟ ਸੁਣਾਉਂਦੇ ਹਾਂ ਤੁਹਾਨੂੰ।
1: ਸੁਣਾਓ ਜੀ।
2: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ ਬੱਲੋਵਾਲ ਸੋਖੜੀ ਵਿਖੇ ਕਿਸਾਨ ਮੇਲੇ ਦੇ ਉੱਤੇ ਮੈਂ ਡਾਕਟਰ ਮਨਮੋਹਨਜੀਤ ਸਿੰਘ, ਇਸ ਸਟੇਸ਼ਨ ਦਾ ਡਾਇਰੈਕਟਰ ਅਤੇ ਡੀਨ ਕਾਲਜ ਆਫ ਐਗਰੀਕਲਚਰ ਬੱਲੋਵਾਲ ਸੋਖੜੀ, ਤੁਹਾਨੂੰ ਸਾਰਿਆਂ ਨੂੰ ਜੀਆਂ ਆਖਦਾ। ਇਸ ਕਿਸਾਨ ਮੇਲੇ ਦੇ ਵਿੱਚ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਉਣ ਵਾਲੀਆਂ ਹਾੜੀ ਦੀਆਂ ਫਸਲਾਂ ਦੇ ਸੰਬੰਧ 'ਚ ਮੇਲਾ ਲਗਾਇਆ ਜਾ ਰਿਹਾ। ਇਸ ਮੇਲੇ ਵਿੱਚ ਵੱਡੀ ਗਿਣਤੀ ਦੇ ਵਿੱਚ ਟੰਡੀ ਇਲਾਕੇ ਅਤੇ ਬਾਟੀ ਜ਼ਿਲ੍ਹਿਆਂ ਤੋਂ ਕਿਸਾਨ ਪਹੁੰਚ ਰਹੇ ਨੇ। ਇਸ ਮੇਲੇ ਦੇ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਸਟਾਲ ਲੱਗੇ ਨੇ, ਪ੍ਰਾਈਵੇਟ ਕੰਪਨੀਆਂ ਦੇ ਸਟਾਲ ਨੇ, 100 ਤੋਂ ਉੱਪਰ ਜਿਹੜੀਆਂ ਐਗਜੀਬਿਸ਼ਨਸ ਲੱਗੀਆਂ ਨੇ। ਇਸ ਤੋਂ ਇਲਾਵਾ ਮੇਨ ਪੰਡਾਲ ਦੇ ਵਿੱਚ ਇਸ ਵੇਲੇ ਜਿਹੜਾ ਤਕਨੀਕੀ ਸੈਸ਼ਨ ਚੱਲ ਰਿਹਾ, ਜਿਹਦੇ ਵਿੱਚ ਯੂਨੀਵਰਸਿਟੀ ਦੇ ਮਾਹਰ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇ ਰਹੇ ਨੇ। ਇਸ ਵਾਰ ਸਾਡੀ ਯੂਨੀਵਰਸਿਟੀ ਨੇ ਨਵੀਆਂ ਕਿਸਮਾਂ ਕਣਕ ਦੀਆਂ ਅਤੇ ਹੋਰ ਫਸਲਾਂ ਦੀਆਂ ਕੱਢੀਆਂ ਨੇ, ਉਹਨਾਂ ਦੇ ਬੀਜਾਂ ਦੀ ਸੇਲ ਦੇ ਕਾਊਂਟਰ ਲੱਗੇ ਨੇ, ਬੀਜ ਸੇਲ ਹੋ ਰਹੇ ਨੇ। ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਹੋਏ ਫਲਦਾਰ ਬੂਟੇ, ਸਬਜ਼ੀਆਂ ਦੇ ਬੀਜ, ਉਹ ਸਾਰੇ ਵੀ ਦਿੱਤੇ ਜਾ ਰਹੇ ਨੇ। ਇਸ ਤੋਂ ਇਲਾਵਾ ਇਸ ਖੋਜ ਕੇਂਦਰ ਜਿਹੜਾ ਕਿ ਟੰਡੀ ਏਰੀਏ ਲਈ ਬਣਿਆ ਸੀ, 1982 ਤੋਂ ਚੱਲ ਰਿਹਾ, ਸਾਲ 'ਚ ਇੱਥੇ ਦੋ ਵਾਰੀ ਕਿਸਾਨ ਮੇਲਾ ਲੱਗਦਾ। ਇਸ ਖੋਜ ਕੇਂਦਰ 'ਤੇ ਜਿਹੜੀਆਂ ਆਉਣ ਵਾਲੀਆਂ ਫਸਲਾਂ ਨੇ, ਇਸ ਵੇਲੇ ਚੱਲ ਰਹੀਆਂ ਫਸਲਾਂ ਨੇ, ਉਹਨਾਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ, ਵੱਡੀ ਗਿਣਤੀ 'ਚ ਕਿਸਾਨ ਉਹ ਦੇਖ ਰਹੇ ਨੇ। ਅਤੇ ਜਿਹੜੇ ਮਹਿਕਮਿਆਂ ਦੇ ਸਟਾਲ ਲੱਗੇ ਹੋਏ ਨੇ, ਉੱਥੇ ਜਾ ਕੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਕਿਸਾਨ ਜਾਣਕਾਰੀ ਲੈ ਰਹੇ, ਕਿਸਾਨ ਬੀਬੀਆਂ, ਨੌਜਵਾਨ ਵੱਡੀ ਗਿਣਤੀ 'ਚ ਆਏ ਨੇ। ਸੋ ਇਹ ਸਾਰੇ ਹੀ ਜਿਹੜੀ ਆਉਣ ਵਾਲੀ ਸਾਡੀ ਅਗਲੀ ਫਸਲ ਆ, ਉਹਦੇ 'ਚ ਵਧੀਆ ਆਪਾਂ ਕਿੱਦਾਂ ਕਰ ਸਕਦੇ, ਉਹਦੇ ਬਾਰੇ ਜਾਣਕਾਰੀ ਲੈ ਰਹੇ ਨੇ। ਨਾਲ ਹੀ ਜਿਹੜੇ ਨੇ ਇਹ ਖੇਤੀਬਾੜੀ ਦੀ ਮਸ਼ੀਨਰੀ, ਖੇਤੀਬਾੜੀ ਦੇ ਵਿੱਚ ਅਸੀਂ ਨਵੀਆਂ ਹੋਰ ਕਿਹੜੀਆਂ ਫਸਲਾਂ ਪੈਦਾ ਕਰ ਸਕਦੇ ਹਾਂ, ਉਹਨਾਂ ਦੀ ਪ੍ਰੋਸੈਸਿੰਗ ਕਿੱਦਾਂ ਕਰ ਸਕਦੇ ਹਾਂ, ਉਹਨਾਂ ਦੀ ਵੈਲਿਊ ਐਡੀਸ਼ਨ, ਉਹਨਾਂ ਨੂੰ ਵੱਧ ਰੇਟ ਕਿੱਦਾਂ ਲੈ ਸਕਦੇ ਹਾਂ, ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਨੇ। ਇਸ ਤੋਂ ਬਿਨਾਂ ਇਸ ਕਿਸਾਨ ਮੇਲੇ ਦੇ ਵਿੱਚ ਸਾਡੇ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਵੀ ਲੱਗਿਆ ਕਿਸਾਨਾਂ ਲਈ, ਸਾਡੇ ਕਾਲਜ ਦੇ ਵਿਦਿਆਰਥੀਆਂ ਨੇ ਕਿਸਾਨਾਂ ਲਈ ਚਾਹ ਦਾ ਲੰਗਰ ਵੀ ਚੱਲ ਰਿਹਾ। ਸੋ ਇਹ ਸਾਰਾ ਜਿਹੜਾ ਇਸ ਵੇਲੇ ਜਿਹੜਾ ਇਹ ਬੜਾ ਪਛੜਿਆ ਇਲਾਕਾ ਟੰਡੀ ਦਾ, ਪਰ ਇੱਥੋਂ ਦੇ ਲੋਕ ਜਿਹੜੇ ਨੇ ਇਸ ਏਰੀਏ ਦੇ ਅਤੇ ਦੂਰੋਂ ਦੂਰੋਂ ਆ ਕੇ ਜਾਗਰੂਕ ਹੋ ਰਹੇ ਨੇ। ਆਉਣ ਵਾਲੇ ਸਮੇਂ 'ਚ ਜਿਹੜੀ ਇਸ ਇਲਾਕੇ ਦੀ ਖੇਤੀ ਵਧੀਆ ਹੋਵੇ, ਇਹਦੇ ਲਈ ਸਾਰੇ ਰਲ ਮਿਲ ਕੇ ਯਤਨ ਕਰ ਰਹੇ ਹਾਂ। ਔਰ ਅੱਜ ਇਸ ਕਿਸਾਨ ਮੇਲੇ ਦੇ ਜਿਹੜਾ ਥੀਮ ਆ ਕਿ ਅਸੀਂ ਵਿਗਿਆਨਿਕ ਖੇਤੀ ਅਪਣਾਈਏ ਅਤੇ ਵੱਧ ਮੁਨਾਫਾ ਕਮਾਈਏ, ਕਿਉਂਕਿ ਜਿਹੜੀ ਖੇਤੀ ਆ ਹੁਣ ਤਕਨੀਕੀ ਹੋ ਰਹੀ ਹੈ, ਉਹਦੇ 'ਚ ਡਿਜੀਟਲ ਟੈਕਨੀਕਸ ਆ ਰਹੀਆਂ, ਡਰੋਨ ਦੀ ਵਰਤੋਂ ਆ ਰਹੀ ਆ, ਇਸ ਤੋਂ ਬਿਨਾਂ ਬਹੁਤ ਸਾਰੀਆਂ ਐਪਸ ਦੀ ਵਰਤੋਂ ਆ ਰਹੀ, ਮੌਸਮ ਦੀ ਜਾਣਕਾਰੀ ਵੀ ਨਾਲ ਚਾਹੀਦਾ ਹੈ। ਉਹ ਸਾਰੀਆਂ ਚੀਜ਼ਾਂ ਯੂਨੀਵਰਸਿਟੀ ਦੀਆਂ ਕਿਸਾਨ ਐਪ ਬਾਰੇ ਜਾਣਕਾਰੀ, ਇਸ ਤੋਂ ਬਿਨਾਂ ਯੂਨੀਵਰਸਿਟੀ ਨੇ ਬਹੁਤ ਸਾਰਾ ਖੇਤੀ ਸਾਹਿਤ ਲਿਟਰੇਚਰ ਤਿਆਰ ਕੀਤਾ, ਜਿਹੜਾ ਕਿ ਅੱਜ ਡਿਸਪਲੇ ਕੀਤਾ ਜਾ ਰਿਹਾ, ਵੰਡਿਆ ਜਾ ਰਿਹਾ ਅਤੇ ਵੇਚਿਆ ਜਾ ਰਿਹਾ। ਸੋ ਕਿਸਾਨ ਵੱਡੀ ਗਿਣਤੀ 'ਚ ਇਸ ਮੇਲੇ ਦਾ ਫਾਇਦਾ ਲੈ ਰਹੇ ਨੇ। ਸੋ ਇਸ ਕਿਸਾਨ ਮੇਲੇ ਦੇ ਵਿੱਚ ਦੁਬਾਰਾ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ।
3: ਮੈਂ ਰਿਸ਼ੀਪਾਲ ਸਿੰਘ, ਵਾਈਸ ਚਾਂਸਲਰ PAU। ਇਹਦੇ ਵਿੱਚ ਬੇਸਿਕਲੀ ਦਿਸ ਇਜ਼ ਇੰਟਰੈਕਸ਼ਨ ਵਿਦ ਫਾਰਮਰਸ ਐਂਡ ਇਟ ਇਜ਼ ਲਾਈਕ ਡਿਸੈਮੀਨੇਟਿੰਗ ਦ ਨੌਲੇਜ ਐਂਡ ਲੇਟੈਸਟ ਟੈਕਨੋਲੋਜੀ ਵਿੱਚ ਵੀ ਹੈਵ ਡਿਵੈਲਪਡ ਐਂਡ ਇਟ ਇਜ਼ ਡਿਸੈਮੀਨੇਸ਼ਨ ਆਫ ਦ ਟੈਕਨੋਲੋਜੀਜ਼ ਵਿੱਚ ਆਰ ਲੇਟੈਸਟ ਐਂਡ ਇਹ ਫਾਰਮਰਸ ਨੂੰ ਲਿਟਰੇਚਰ ਵੀ ਐਂਡ ਟ੍ਰੇਨਿੰਗ ਵੀ ਦੇਣੀ ਆ, ਉਹਨਾਂ ਨੂੰ ਡੈਮੋਨਸਟ੍ਰੇਸ਼ਨ ਵੀ ਕਰਨੀ ਆ, ਐਂਡ ਵੀ ਆਰ ਲੋਟ ਆਫ ਅਦਰ ਡਿਪਾਰਟਮੈਂਟਸ ਆਰ ਆਲਸੋ ਇਨਵੋਲਵਡ। ਸੋ ਇਟ ਇਜ਼ ਅ ਗੁੱਡ ਓਪਰਚੁਨਿਟੀ ਫਾਰ ਦ ਫਾਰਮਰਸ ਟੂ ਨੋ ਅਬਾਊਟ ਦ ਵੇਰੀਅਸ ਐਂਟਰਪ੍ਰੈਨਿਓਰਸ਼ਿਪ ਵਿਚ ਆਰ ਅਵੇਲੇਬਲ ਫਾਰ ਦ ਗਰੋਥ ਆਫ ਦ ਫਾਰਮਰਸ ਐਂਡ ਵੇਰੀਅਸ ਐਗਰੋ ਪ੍ਰੋਸੈਸਿੰਗ ਯੂ ਨੋ ਯੂਨਿਟ ਵਿੱਚ ਦੇ ਕੈਨ ਸੈਟਅਪ, ਬਿਕੋਜ਼ ਦਿਸ ਇਜ਼ ਅ ਕੰਡੀ ਏਰੀਆ। So it is it has its own peculiar problems. It has lot of wild animals infestation and a lot of water shortage also. So the farmers can learn the various technologies which we have developed over a period of time, that how this type of challenges can be faced properly. Jo tu gal kiti hai ki kheti to farmers dur ho rahe hai, ਟੂ ਸਮ ਐਕਸਟੈਂਟ ਯੈਸ, ਬਿਕੋਜ਼ ਜਿਹੜੀ ਲੇਬਰ ਦੀ ਸ਼ੋਰਟੇਜ ਫੇਸ ਹੋ ਰਹੀ ਹੈ ਉਹਨੂੰ ਹੀ ਫੇਸ ਕਰਨ ਵਾਸਤੇ ਅਸੀਂ ਇਟ ਵੀ ਆਰ ਮੇਕਿੰਗ ਇਟ ਮੋਰ ਮਕੈਨੀਕਲ, ਛੋਟੀਆਂ ਮਸ਼ੀਨਾਂ ਵੀ ਡਿਵੈਲਪ ਕਰ ਰਹੇ ਹਾਂ ਛੋਟੇ ਫਾਰਮਰ।

0: ਵਾਸਤੇ ਐਂਡ ਪਰ ਨਾਲ ਹੀ ਇਹਨੂੰ ਹੋਰ ਲਾਹੇਵੰਦ ਬਣਾਉਣ ਵਾਸਤੇ ਅਸੀਂ ਬਹੁਤ ਸਾਰੀਆਂ ਟੈਕਨੋਲੋਜੀਜ਼ ਪਲੱਸ ਆਪਣੇ ਹਾਈਬ੍ਰਿਡ ਸੀਡਸ ਬਣਾ ਰਹੇ ਹਾਂ ਜਿਹੜੇ ਕਿ ਸਸਟੇਨੇਬਲ ਹੋਣ। ਇਹਦਾ ਖਰਚਾ ਕਿਵੇਂ ਘੱਟ ਕੀਤਾ ਜਾ, ਇਨਪੁੱਟਸ ਦਾ ਖਰਚਾ ਕਿਵੇਂ ਘੱਟ ਕੀਤਾ ਜਾ ਸਕਦਾ, ਇਹ 'ਤੇ ਬਹੁਤ ਵਰਕ ਕਰ ਰਹੇ ਹਾਂ। ਜਿਵੇਂ ਸਾਡੇ ਫਰਟੀਲਾਈਜ਼ਰਸ ਆ ਉਹਨਾਂ ਦੀ ਕਿਵੇਂ ਕੰਜ਼ਮਪਸ਼ਨ ਘੱਟ ਕੀਤੀ ਜਾ ਸਕਦੀ ਐਂਡ ਕਿਵੇਂ ਅੰਧਾ ਧੁੰਦ ਜੋ ਅਸੀਂ ਫਾਰਮਰਸ ਕਈ ਜਗ੍ਹਾ 'ਤੇ ਜੋ ਮਤਲਬ ਹਰਬੀਸਾਈਡਸ ਐਂਡ ਪੈਸਟੀਸਾਈਡਸ ਯੂਜ ਕਰ ਰਹੇ ਉਹਨਾਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ। ਸੋ ਵੀ ਆਰ ਵਰਕਿੰਗ ਔਨ ਆਲ ਦੀਜ਼ ਮੇਜਰ ਚੈਲੇਂਜਸ। ਅਸੀਂ ਓਵਰਆਲ ਡਿਵਰਸੀਫਿਕੇਸ਼ਨ ਬਾਰੇ ਗੱਲ ਕਰ ਰਹੇ ਹਾਂ। ਅਸੀਂ ਜਿਵੇਂ ਤੁਸੀਂ ਇੱਥੇ ਵੇਖਿਆ ਹੀ ਆ, ਯੂ ਮਸਟ ਹੈਵ ਮੂਵਡ ਹੇਅਰ ਐਂਡ ਦੇਅਰ ਇਨ ਦਿਸ ਕੈਂਪਸ, ਅਤੇ ਤੁਸੀਂ ਵੇਖਿਆ ਹੋਊਗਾ ਕਿ ਵੀ ਆਰ ਨੋਟ ਫੋਕਸਡ ਓਨਲੀ ਔਨ ਵਨ ਕਰੋਪ, ਵੀ ਆਰ ਟਰਾਈਂਗ ਟੂ ਟੈਲ ਦੈਮ ਥਰੂ ਯੂ ਨੋ ਆਰ ਓਨ ਕਾਲਜ ਕਿ ਯੈਸ ਇਟ ਇਜ਼ ਪੋਸੀਬਲ ਐਂਡ ਇਟ ਇਜ਼ ਵੈਰੀ ਸਕਸੈਸਫੁਲ। ਸੋ ਵੀ ਵਿਲ ਨੋਟ ਫੋਕਸ ਔਨ ਵਨ ਕਰੋਪ, ਵੀ ਵਿਲ ਗੋ ਫੋਰ ਮਲਟੀਪਲ ਯੂ ਨੋ ਕਰੋਪਿੰਗ ਪੈਟਰਨ। ਇਹਦੇ 'ਤੇ ਸਾਰੀ ਗਵਰਨਮੈਂਟ ਦਾ ਹੀ ਜ਼ੋਰ ਲੱਗਾ ਐਂਡ ਈਵਨ ਇਟ ਇਜ਼ ਬੀਂਗ ਮੋਨੀਟਰਡ ਥਰੂ ਸੈਟਲਾਈਟ ਆਲਸੋ, ਸੋ ਇੰਡੀਕੇਟਿੰਗ ਦੈਟ ਹਾਓ ਸੁਪਰੀਮ ਕੋਰਟ ਇਜ਼ ਮੋਨੀਟਰਿੰਗ ਇਟ ਐਂਡ ਹਾਓ ਸੀਰੀਅਸ ਇਟ ਇਜ਼। ਸੋ ਫਾਰਮਰਸ ਬਹੁਤ ਅਵੇਅਰ ਹੋਏ ਆ ਅਤੇ ਸਾਡਾ ਅੱਗੇ ਨਾਲੋਂ ਪਰਾਲੀ ਸਾੜਨ ਮਿਲਣ ਦਾ ਇਜ਼ ਆਲਮੋਸਟ ਮਿਨੀਮਮ, ਇਟ ਕੈਨੋਟ ਬੀ ਜ਼ੀਰੋ ਬਟ ਇਟ ਇਜ਼ ਨੀਅਰ ਟੂ ਜ਼ੀਰੋ।
1: ਡਾਕਟਰ ਅਮਰਜੀਤ ਸਿੰਘ, ਸੀਨੀਅਰ ਪਸਾਰ ਪੌਦਾ ਰੋਗ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ। ਤੁਹਾਡਾ ਜਿਹੜਾ ਨਾਲ ਦਾ ਜ਼ਿਲ੍ਹਾ ਜਿਹੜਾ ਹੈਗਾ ਰੋਪੜ ਜ਼ਿਲ੍ਹਾ, ਕਣਕ ਸਾਡੀ ਜਿਹੜੀ ਮੁੱਖ ਫਸਲ ਆ, ਇਹਦੇ ਉੱਤੇ ਇੱਕ ਭਿਆਨਕ ਰੋਗ ਜਿਹੜਾ ਲੱਗਦਾ ਹੈ ਪੀਲੀ ਕੁੰਗੀ, ਉਹ ਇਸ ਖੇਤਰ ਦੇ ਵਿੱਚੋਂ ਹੀ ਜਿਹੜੀ ਹੈਗੀ ਆ ਫੈਲਦੀ ਆ। ਖਾਸ ਤੌਰ 'ਤੇ ਅਨੰਦਪੁਰ ਸਾਹਿਬ ਦਾ ਬਲਾਕ ਜਿਹੜਾ ਹੈਗਾ, ਉਹਨਾਂ ਕਿਸਾਨ ਵੀਰਾਂ ਨੂੰ ਅਸੀਂ ਜ਼ਰੂਰ ਬੇਨਤੀ ਕਰਾਂਗੇ ਵੀ ਇਹ ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਇਵੇਂ ਗੁਰਦਾਸਪੁਰ ਦਾ ਜਿਹੜਾ ਏਰੀਆ ਜਿਹੜਾ ਆ ਪਠਾਨਕੋਟ, ਇਹ ਕਿਸਾਨ ਵੀਰ ਇਸ ਬਿਮਾਰੀ ਲਈ ਸੁਚੇਤ ਰਹਿਣ, ਅਜਿਹੀਆਂ ਕਿਸਮਾਂ ਬੀਜਣ ਜਿਹੜੀਆਂ ਇਸ ਪੀਲੀ ਕੁੰਗੀ ਦਾ ਟਾਕਰਾ ਕਰਦੀਆਂ ਨੇ, ਅਤੇ ਗੈਰ ਸਿਫਾਰਸ਼ੀ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨ, ਸੋ ਤਾਂ ਜੋ ਆਪਾਂ ਇਸ ਬਿਮਾਰੀ ਨੂੰ ਇੱਥੇ ਹੀ ਠੱਲ ਪਾ ਸਕੀਏ। ਦੂਸਰੀ ਗੱਲ ਮੇਰੇ ਸਾਥੀ ਉਹਨਾਂ ਨੇ ਦੱਸੀ ਹੈ ਵੀ ਸਿਉਂਕ ਤੋਂ ਇਲਾਵਾ ਸਿੱਟਿਆਂ ਦੀ ਕਾਮਯਾਬੀ ਅਤੇ ਪੱਤਿਆਂ ਦੀ ਕਾਮਯਾਬੀ ਜਿਹੜੀ ਹੈਗੀ ਆ, ਖਾਸ ਤੌਰ 'ਤੇ ਬਰਾਨੀ ਜਿਹੜੀ ਸਾਡੀ ਖੇਤੀ ਹੁੰਦੀ ਆ ਉੱਥੇ ਉਹਦਾ ਹਮਲਾ ਹੋ ਜਾਂਦਾ, ਉਸ ਲਈ ਜਿਹੜੀ ਬੀਜ ਦੀ ਸੋਚ ਜਿਹੜੀ ਹੈਗੀ ਆ ਨਿਓਨੈਕਸ ਜਿਹੜੀ ਪਹਿਲਾਂ ਦੱਸੀ ਹੈ ਉਹ ਸਿਉਂਕ ਦਾ ਵੀ, ਅਤੇ ਨਾਲ ਦੀ ਨਾਲ ਕਾਂਗੇਰੀਆਂ ਦਾ ਜਿਹੜਾ ਬੜਾ ਵਧੀਆ ਇਲਾਜ ਜਿਹੜਾ ਕਰ ਉਹਦੇ ਨਾਲ ਹੋ ਜਾਂਦਾ। ਕਿਸਾਨ ਵੀਰੋ, ਦੂਸਰੀ ਗੱਲ ਜਿਹੜੀ ਹੈਗੀ ਇਹ ਜਿਹੜਾ ਖੇਤਰ ਜਿਹੜਾ ਥੋੜ੍ਹਾ ਨਵੀਂ ਵਾਲੇ ਇਲਾਕੇ ਕਹਿ ਦਿੰਦੇ ਆਪਾਂ, ਇੱਥੇ ਕਣਕ ਦੇ ਵਿੱਚ ਜਿਹੜਾ ਹੈਗਾ ਕਰਨਾਲ ਬੰਟ ਦੀ ਬਿਮਾਰੀ ਜਿਹੜੀ ਹੈਗੀ ਆ ਇੱਧਰ ਨੂੰ ਜ਼ਿਆਦਾ ਆਉਂਦੀ ਹੈ। ਪਿਛਲੀ ਵਾਰੀ ਜਿਹੜਾ ਹੈਗਾ ਸਾਰਿਆਂ ਤੋਂ ਜ਼ਿਆਦਾ ਹੁਸ਼ਿਆਰਪੁਰ ਦੇ ਵਿੱਚ ਦੇਖੀ ਗਈ ਸੀ, ਉਸ ਤੋਂ ਬਾਅਦ ਨੰਬਰ ਆਉਂਦੇ ਫਿਰੋਜ਼ਪੁਰ, ਨਵਾਂਸ਼ਹਿਰ ਅਤੇ ਜਿਹੜਾ ਰੋਪੜ ਦਾ ਏਰੀਆ, ਅਤੇ ਉਹ ਤੁਸੀਂ ਹੁਣ ਜਦੋਂ ਕਣਕ ਦਾ ਜਿਹੜੀ ਹੈਗੀ ਆ ਨਵਾਂ ਬੀਜ ਲੈਣਾ ਜਾਂ ਨਹੀਂ ਲੈਣਾ, ਉਹਦੇ ਲਈ ਕੀ ਕੰਮ ਕਰਨਾ, ਜਿਹੜਾ ਤੁਹਾਡੇ ਕੋਲ ਬੀਜ ਪਿਆ ਦੋ ਮੁੱਠੀਆਂ ਬੀਜ ਜਿਹੜਾ ਪਾਣੀ 'ਚ ਭਿਉਂ ਕੇ ਕਾਗਜ਼ 'ਤੇ ਖਿਲਾਰ ਲੈਣਾ, ਉਹਦੇ ਵਿੱਚੋਂ ਜੇ ਤੁਹਾਨੂੰ ਚਾਰ ਪੰਜ ਦਾਣੇ ਜਿਹੜੇ ਹੈਗੇ ਕਾਲੇ ਨਜ਼ਰ ਆਉਣ, ਕਰਨਾਲ ਬੰਟ ਵਾਲੇ ਨਜ਼ਰ ਆਉਣ, ਫਿਰ ਤੁਸੀਂ ਉਹ ਬੀਜ ਨਹੀਂ ਬੀਜਣਾ, ਅਦਰਵਾਈਜ਼ ਜੇ ਤੁਹਾਡਾ ਬੀਜ ਦੇ ਵਿੱਚ ਦਾਣੇ ਨਹੀਂ ਨਜ਼ਰ ਆਉਂਦੇ ਤਾਂ ਤੁਸੀਂ ਉਹੀ ਬੀਜ ਜਿਹੜਾ ਰੱਖ ਸਕਦੇ ਹਾਂ। ਅਤੇ ਇਸੇ ਤਰ੍ਹਾਂ ਹੀ ਆਪਸੀ ਜਿਹੜਾ ਹੈਗਾ ਆਲੂਆਂ ਦਾ ਵੀ ਇਹ ਜਿਹੜਾ ਏਰੀਆ ਹੈਗਾ, ਆਲੂਆਂ ਦੇ ਵਿੱਚ ਖਰੀਣ ਰੋਗ ਦਾ ਇਲਾਜ ਬਹੁਤ ਵਧੀਆ ਹੈਗਾ, ਸਾਡੇ ਕੋਲ ਬੀਜ ਦੀ ਸੋਧ ਕਰ ਸਕਦੇ ਹਾਂ, ਪਰ ਜਿਹੜੀ ਧਫੜੀ ਆ ਉਹਦਾ ਇਲਾਜ ਜਿਹੜਾ ਹੈਗਾ ਰਸਾਇਣਿਕ ਇਲਾਜ ਜਿਹੜਾ ਨਹੀਂ ਹੈਗਾ। ਤੁਸੀਂ ਹੁਣ ਕਿਸਾਨ ਵੀਰੋ ਸਟੋਰਾਂ ਦੇ ਵਿੱਚੋਂ ਆਲੂ ਕੱਢਣੇ ਆ, ਅਜਿਹੇ ਜਿਹੜੇ ਧਫੜੀ ਵਾਲੇ ਆਲੂ ਨੇ ਉਹਨਾਂ ਨੂੰ ਆਪਾਂ ਜਿਹੜਾ ਬੀਜ ਦੇ ਤੌਰ 'ਤੇ ਨਹੀਂ ਵਰਤਣਾ, ਉਹਨੂੰ ਰਾਸ਼ਨ ਦੇ ਤੌਰ 'ਤੇ ਵਰਤ ਲੈਣਾ। ਹਾਂ, ਹੁਣ ਵਾਲੀ ਜਿਹੜੀ ਫਸਲ ਚੱਲ ਰਹੀ ਆ ਇਹਦੇ ਬਾਰੇ ਆਪਾਂ ਜ਼ਰੂਰ ਗੱਲ ਕਰ ਲਈਏ, ਕਿਉਂਕਿ ਪਿਛਲੀ ਵਾਰੀ ਆਪਾਂ ਦੇਖਿਆ ਸੀ ਹਲਦੀ ਰੋਗ ਜਾਂ ਝੂਠੀ ਕਾਂਗੇਰੀ ਬਹੁਤ ਆਈ ਸੀ, ਉਦੋਂ ਮੌਸਮ ਜਿਹੜਾ ਸੀਗਾ ਉਹਦੇ ਅਨੁਕੂਲ ਸੀਗਾ, ਐਤਕੀ ਮੌਸਮ ਜਿਹੜਾ ਖੁਸ਼ਕ ਚੱਲ ਰਿਹਾ, ਸੋ ਜਿਹੜਾ ਵੀ ਝੋਨਾ ਸਾਡਾ ਨਿਸਰ ਗਿਆ ਉੱਥੇ ਇਸ ਬਿਮਾਰੀ ਦੀ ਰੋਕਥਾਮ ਵਾਸਤੇ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਜਿਹੜਾ ਸਿੱਲ ਵਾਲੇ ਮੌਸਮ ਦੇ ਵਿੱਚ ਹੀ ਆਉਂਦੀ ਆ। ਹਾਂ, ਜਿਹੜਾ ਹੁਣ ਤੁਹਾਡਾ ਜਿਹੜਾ ਥੋੜ੍ਹਾ ਪਛੇਤਾ ਝੋਨਾ ਜਿਹੜਾ ਉਹ ਨਿਸਰਨਾ ਨਿਸਰ ਗੋਹ ਦੇ ਵਿੱਚ ਆਉਂਦਾ ਅਤੇ ਜਾਂ ਬਾਸਮਤੀ ਆਉਣੀ ਆ, ਉਹਦੇ ਉੱਤੇ ਆਪਾਂ ਤਰਜੀਹ ਦੇਣੀ ਆ ਕੋਸਾਈਡ ਜਾਂ ਗਲੀਲੀਓ ਵੇ ਦੀ, ਤੋ ਜਿਹੜਾ ਨਿਸਰ ਗਿਆ ਉਹਦੇ ਉੱਤੇ ਇਹਦੇ ਰੋਕਥਾਮ ਦੇ ਲਈ ਕੋਈ ਛਿੜਕਾਅ ਜਿਹੜਾ ਆਪਾਂ ਨਹੀਂ ਕਰਨਾ। ਇਸ ਤੋਂ ਇਲਾਵਾ ਬਿਮਾਰੀਆਂ ਦੀ ਐਤਕੀ ਤਾਦਾਦ ਜਿਹੜੀ ਹੈਗੀ ਆ ਕਾਫੀ ਘੱਟ ਆ, ਖੁਸ਼ਕੀ ਕਰਕੇ ਕਿਤੇ ਕਿਤੇ ਸ਼ੀਤ ਬਲਾਈਟ ਜਿਹੜੀ ਹੈਗੀ ਆ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਉਹ ਬਿਮਾਰੀ ਆ ਰਹੀ ਆ। ਹਾਂ, ਇੱਕ ਸਮੱਸਿਆ ਜਿਹੜੀ ਹੋਰ, ਤੁਸੀਂ ਕਈ ਥਾਵਾਂ ਉੱਤੇ ਹਾਈਬ੍ਰਿਡ ਨਵੇਂ ਬੀਜੇ ਨੇ ਉਹਨਾਂ ਦੇ ਉੱਤੇ ਜਿਹੜਾ ਬੈਕਟੀਰੀਆ ਦਾ ਝੁਲਸ ਰੋਗ ਜਿਹੜਾ ਹੈਗਾ ਉਹ ਆ ਰਿਹਾ, ਉਹਦੇ ਲਈ ਸੁਚੇਤ ਰਹਿਣਾ, ਗਾਂ ਨੂੰ ਉਹੋ ਜਿਹੀਆਂ ਕਿਸਮਾਂ ਬੀਜਣ

0: ਕਿਉਂਕਿ ਅਸੀਂ ਪੀ ਏ ਜੀ ਵੱਲੋਂ ਜਿੰਨੀਆਂ ਕਿਸਮਾਂ ਆਜ਼ਾਦ ਕੀਤੀਆਂ ਨੇ ਇਹ ਲਗਭਗ 400 ਹੋ ਗਈਆਂ, 10 ਕਿਸਮਾਂ ਨੇ ਉਹਨਾਂ ਦਾ ਟਾਕਰਾ ਕਰਦੀਆਂ ਨੇ, ਇਹ ਹਾਈਬ੍ਰਿਡ ਜਿਹੜੇ ਹੈਗੇ ਇਹਨਾਂ ਦਾ ਟਾਕਰਾ ਨਹੀਂ ਕਰਦੇ। ਉਸ ਬਿਮਾਰੀ ਨੂੰ ਆਪਾਂ ਦੁਬਾਰਾ ਜਿਹੜਾ ਹੈਗਾ ਨਾ ਸੱਦਾ ਦਈਏ, ਅਤੇ ਇਹ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਜਿਹੜੀ ਕਰਨੀ ਚਾਹੁੰਦਾ। ਹਾਂ, ਇੱਕ ਗੱਲ ਹੋਰ ਜਿਹੜਾ ਵੇਖਣ ਦੇ ਵਿੱਚ ਆਇਆ ਵੀ ਆਪਾਂ ਜਿਹੜਾ ਸਪਰੇਅ ਕਰ ਰਹੇ ਹਾਂ ਆਪਣੇ ਗੋਲ ਫੁਹਾਰੇ ਵਾਲੀ ਨੋਜ਼ਲ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਸਪਰੇਅ ਕਰਨੀ ਆ, ਇਵੇਂ ਸਾਨੂੰ ਆ ਮੇਲੇ ਦੇ ਵਿੱਚ ਸਵਾਲ ਆਇਆ, ਕਹਿੰਦੇ ਵੀ ਅਸੀਂ ਦਵਾਈ ਜਿਹੜੀ ਆ ਸਪਰੇਅ ਕੀਤੀ ਐਮਿਸਟਾਰ ਟੋਪ, ਪਰ ਮੁੰਜਰਾਂ ਸਾਡੀਆਂ ਹੁਣ ਦਾਗੀ ਹੋ ਰਹੀਆਂ ਨੇ। ਉਹ ਸਪਰੇਅ ਪੰਪ ਜਿਹੜਾ ਹੈਗਾ ਆਪਾਂ ਗਨ ਨਾਲ ਜਿਹੜਾ ਹੈਗਾ ਇੰਜਨ ਨਾਲ ਚੱਲਣ ਵਾਲਾ ਗਨ ਸਪਰੇਅਰ ਨਾਲ ਜਦੋਂ ਨਿਸਾਰੇ 'ਤੇ ਸਪਰੇਅ ਕਰੋਗੇ ਉਹਦੇ ਨਾਲ ਕੀ ਹੋਣਾ ਵੀ ਪੋਲੀਨੇਸ਼ਨ ਜਿਹੜੀ ਆ ਪ੍ਰੋਪਰ ਨਹੀਂ ਹੋਣੀ, ਠੀਕ ਆ, ਪੋਲਨ ਜਿਹੜੇ ਝੜ ਜਾਣਗੇ, ਇਸ ਕਰਕੇ ਦਾਣੇ ਤੁਹਾਡੇ ਬਦਰੰਗ ਹੋਣਗੇ। ਸੋ ਇਹ ਅਜਿਹੀਆਂ ਸਮੱਸਿਆਵਾਂ ਜਿਹੜੀਆਂ ਇਹਨਾਂ ਦੇ ਤੁਹਾਡੇ ਸਵਾਲ ਜਵਾਬ ਜਿਹੜੇ ਹੈਗੇ ਆ ਇਹਨਾਂ ਦੇ ਅਸੀਂ ਜਵਾਬ ਦੇ ਰਹੇ ਹਾਂ ਇੱਥੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਮੇਰਾ ਨਾਮ ਡਾਕਟਰ ਹਰਮਨਦੀਪ ਕੌਰ ਹੈ, ਮੈਂ ਅਸਿਸਟੈਂਟ ਪ੍ਰੋਫੈਸਰ ਪੌਦਾ ਰੋਗ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ। ਜਿਵੇਂ ਕਿ ਆਲੂਆਂ ਦੇ ਵਿੱਚ ਖਰੀਂਡ ਰੋਗ ਆਉਂਦਾ ਆ, ਹੋਰ ਤੱਫੜੀ ਰੋਗ ਹੈ, ਉਹਨਾਂ ਦੀ ਕਿਵੇਂ ਤੁਸੀਂ ਪਛਾਣ ਕਰਨੀ ਆ? ਜ਼ਿਆਦਾਤਰ ਕਿਸਾਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਤੱਫੜੀ ਰੋਗ ਦੀ ਪਛਾਣ ਕੀ ਹੈ ਅਤੇ ਖਰੀਂਡ ਰੋਗ ਦੀ ਕੀ ਹੈ। ਸੋ ਜਿਵੇਂ ਕਿ ਖਰੀਂਡ ਰੋਗ ਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਆਲੂਆਂ ਦੇ ਉੱਤੇ ਉੱਤੇ ਰਹਿੰਦੀ ਹੈ, ਅਤੇ ਜਿਹੜੀ ਤੱਫੜੀ ਰੋਗ ਹੈ ਉਹਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਆਲੂਆਂ ਦੇ ਵਿੱਚ ਤੱਕ ਜਾਂਦੀ ਹੈ। ਸੋ ਇਹਨਾਂ ਦਾ ਰੋਕਥਾਮ ਕੀ ਹੈ ਕਿ ਜਿਹੜਾ ਖਰੀਂਡ ਰੋਗ ਹੈ ਉਹਨੂੰ ਅਸੀਂ ਕੋਈ ਸੀਡ ਟ੍ਰੀਟਮੈਂਟ ਬੀਜ ਨੂੰ ਸੋਧ ਕੇ, ਮੋਨਸਰਨ ਦਵਾਈ ਹੈ, ਸਿਸਟੀਵਾ ਦਵਾਈ ਹੈ, ਉਹਦੇ ਨਾਲ ਕਰ ਸਕਦੇ ਹਾਂ। ਅਤੇ ਜਿਹੜੀ ਆ ਤੱਫੜੀ ਰੋਗ ਹੈ ਉਹ ਆਪਾਂ ਜਾਂ ਤਾਂ ਖੇਤ ਬਦਲ ਕੇ ਲਗਾਓ, ਇਹਦੀ ਰੋਕਥਾਮ ਇਹ ਹੈ ਕਿ ਇੱਕ ਵਾਰੀ ਜਿਸ ਖੇਤ 'ਚ ਲਗਾਇਆ ਉਸ ਖੇਤ 'ਚ ਤੁਸੀਂ ਅਗਲੇ ਸਾਲ ਆਲੂ ਨਾ ਲਗਾਓ, ਖੇਤ ਨੂੰ ਬਦਲੋ ਤਾਂ ਜੋ ਜਿਹੜਾ ਬਿਮਾਰੀ ਦੇ ਜਿਹੜੇ ਰੋਗ ਵਿਸ਼ਾਣੂ ਰੋਗ ਨੇ ਜਿਹੜੇ ਉਹ ਮਿੱਟੀ ਦੇ ਵਿੱਚ ਨੇ ਉਹ ਅਗਲੀ ਵਾਰ ਜਿਹੜੀ ਆਲੂਆਂ ਦੀ ਫਸਲ ਹੈ ਉਹਦੇ 'ਤੇ ਨਾ ਆਵੇ। ਅਤੇ ਇਹਦੇ ਲਈ ਤੁਸੀਂ ਇਹਦਾ ਰੋਕਥਾਮ ਇਹ ਕਰ ਸਕਦੇ ਹੋ ਕਿ ਜਿਹੜੀ ਹਰੀ ਮੂੰਗੀ ਦੀ ਖਾਦ, ਠੀਕ ਹੈ, ਸਣ ਹੋ ਗਿਆ, ਇਹਨਾਂ ਨੂੰ ਤੁਸੀਂ ਖੇਤ ਦੇ ਵਿੱਚ ਹੀ ਲਗਾ ਕੇ ਖੇਤ 'ਚ ਹੀ ਵਾਹ ਦਿਓ ਤਾਂ ਜੋ ਇਹ ਇਸ ਬਿਮਾਰੀ ਦਾ ਟਾਕਰਾ ਕਰ ਸਕੇ। ਸੋ ਹੋਰ ਅਸੀਂ ਕਣਕ ਦੀਆਂ ਜਿਵੇਂ ਬਿਮਾਰੀਆਂ ਹੋ ਗਈਆਂ, ਪੀਲੀ ਕੁੰਗੀ ਹੋ ਗਈ, ਸਿੱਟਿਆਂ ਦੀ ਕਾਂਗਿਆਰੀ ਹੋ ਗਈ, ਉਹਦੇ ਬਾਰੇ ਦੱਸਿਆ ਹੋਇਆ ਕਿ ਕਿਵੇਂ ਪਛਾਣ ਕਰਨੀ ਅਤੇ ਉਹਦੀ ਕਿਵੇਂ ਤੁਸੀਂ ਰੋਕਥਾਮ ਕਰਨੀ ਹੈ, ਠੀਕ ਹੈ। ਫਿਰ ਜੀ ਗੰਨੇ ਦੇ ਵਿੱਚ ਜਿਹੜਾ ਰੱਤਾ ਰੋਗ ਆਉਂਦਾ ਇਹ ਬਹੁਤ ਮੁੱਖ ਬਿਮਾਰੀ ਹੈ, ਉਹਦੀ ਰੋਕਥਾਮ ਕੀ ਕਰਨੀ ਹੈ ਉਹ ਦੱਸਣਾ ਦੱਸ ਰਹੇ ਹਾਂ ਕਿਸਾਨਾਂ ਨੂੰ। ਬਾਕੀ ਇੱਧਰ ਜਿਹੜਾ ਏਰੀਆ ਹੈ ਇੱਥੇ ਜ਼ਿਆਦਾ ਪਾਪੂਲਰ ਲੱਗਦਾ, ਪਾਪੂਲਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਜਿਵੇਂ ਕਿ ਭੂਰੇ ਧੱਬਿਆਂ ਦਾ ਰੋਗ, ਉਹਦੀ ਕਿਵੇਂ ਪਛਾਣ ਕਰਨੀ ਹੈ ਅਤੇ ਕੀ ਰੋਕਥਾਮ ਹੈ ਉਹ ਸਾਰਾ ਅਸੀਂ ਇਹਦੇ ਵਿੱਚ ਦੱਸ ਰਹੇ ਹਾਂ। ਝੋਨਾ ਆ, ਝੋਨੇ ਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਜਿਵੇਂ ਸ਼ੀਥ ਬਲਾਈਟ ਹੋ ਗਈ, ਫਿਰ ਬਾਸਮਤੀ ਦੇ ਵਿੱਚ ਝੰਡਾ ਰੋਗ ਹੈ, ਉਹਦੀ ਕਿਵੇਂ ਤੁਸੀਂ ਜੈਵਿਕ ਖੇਤੀ ਲਈ ਟ੍ਰਾਈਕੋਡਰਮਾ ਐਸਪੈਰੇਲਮ ਹੈ ਜਿਹੜਾ ਕਿ IPL ਕੰਪਨੀ ਜਿਹੜੀ ਉਹ ਬਣਾ ਰਹੀ ਹੈ ਸਟ੍ਰੇਨ, ਜਿਹੜਾ ਸਾਡੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀਗਾ, ਅਤੇ IPL ਕੰਪਨੀ ਜਿਹੜੀ ਉਹ ਹੀ ਸਟ੍ਰੇਨ ਨੂੰ ਅੱਗੇ ਕਿਸਾਨਾਂ ਤੱਕ ਪਹੁੰਚਾ ਰਹੀ ਹੈ। ਸੋ ਉਹਦੇ ਨਾਲ ਕਿਵੇਂ ਰੋਕਥਾਮ ਕਰ ਸਕਦੇ ਹਾਂ ਅਸੀਂ ਬਾਸਮਤੀ ਦੇ ਵਿੱਚ ਝੰਡਾ ਰੋਗ ਦਾ, ਇਹ ਸਾਰਾ ਕੁਛ ਇਹਦੇ ਵਿੱਚ ਅਸੀਂ ਦੱਸਿਆ ਆ। ਹੋਰ ਕਣਕ ਦੇ ਵਿੱਚ ਅਸੀਂ ਬੀਜ ਨੂੰ ਸੋਧ ਕੇ ਬੀਜਣਾ ਹੈ, ਜਿਹੜੀ ਸਿੱਟਿਆਂ ਦੀ ਕਾਂਗਿਆਰੀ ਹੋ ਗਈ ਜਾਂ ਫਿਰ ਜਿਹੜਾ ਕਣਕ ਨੂੰ ਸਿਉਂਕ ਉਹਦੀ ਰੋਕਥਾਮ ਲਈ ਜਿਹੜੇ ਵੀ ਫੰਜੀਸਾਈਡ ਨੇ, ਜਿਹੜੇ ਉੱਲੀ ਨਾਸ਼ਕ ਨੇ, ਉਹਨਾਂ ਨੂੰ ਵਰਤ ਕੇ ਕਿਵੇਂ ਇਹਨਾਂ ਬਿਮਾਰੀਆਂ ਤੋਂ ਅਸੀਂ ਬਚਾਅ ਕਰ ਸਕਦੇ ਹਾਂ ਜੀ।
2: ਕਿਸਾਨਾਂ ਦਾ ਰਿਸਪੋਂਸ ਕਿਹੋ ਜਿਹਾ ਰਿਹਾ?
1: ਕਿਸਾਨ ਕਾਫੀ ਆਪਣੀਆਂ ਕੁਐਰੀਜ਼ ਲੈ ਕੇ ਆ ਰਹੇ ਨੇ, ਆਪਣੇ ਜਿਹੜੇ ਵੀ ਉਹਨਾਂ ਦੇ ਜਿਹੜੀਆਂ ਵੀ ਪ੍ਰੋਬਲਮਸ ਫੇਸ ਕਰ ਰਹੇ ਨੇ ਉਹ ਜਾਂ ਆਪਣੀਆਂ ਫੋਟੋਜ਼ ਜਿਨ੍ਹਾਂ ਨੇ, ਜਿਵੇਂ ਕਿ ਅੰਬਾਂ ਦੇ ਵਿੱਚ ਕੋਈ ਉਹਨਾਂ ਦੇ ਬਿਮਾਰੀ ਲੱਗੀ ਹੈ, ਇੱਕ ਆਏ ਸੀ ਆਲੂ ਬੁਖਾਰੇ ਦੇ ਵਿੱਚ ਜਿਹੜੀ ਉਹਨਾਂ ਦੀ ਬਿਮਾਰੀ ਲਈ, ਉਹਦੀਆਂ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਲਿਆ ਰਹੇ ਨੇ ਕਿ ਅਸੀਂ ਚੰਗੀ ਤਰ੍ਹਾਂ ਉਹਨੂੰ ਦੇਖ ਸਕੀਏ, ਕਿਉਂਕਿ ਨਹੀਂ ਤਾਂ ਕਿਸਾਨ ਆਉਂਦੇ ਆ ਉਹ ਆਪਣਾ ਚੰਗੀ ਤਰ੍ਹਾਂ ਜੋ ਵੀ ਉਹਨਾਂ ਨੂੰ ਚਾਹੀਦਾ ਆ, ਜੋ ਵੀ ਕਿ ਹਾਂ ਸਾਡੇ ਆਹ ਬਿਮਾਰੀ ਹੈ ਉਹ ਚੰਗੀ ਤਰ੍ਹਾਂ ਦੱਸ ਨਹੀਂ ਪਾਉਂਦੇ, ਕਿਉਂਕਿ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਨਹੀਂ ਚੱਲਦਾ ਕਿ ਪੱਤਿਆਂ ਨੂੰ ਪੀਲੇ ਹੋ ਗਏ ਆ, ਸੁੱਕ ਰਹੇ ਨੇ, ਹੈ ਨਾ। ਕਈ ਵਾਰੀ ਉਹ ਬਿਮਾਰੀ ਹੁੰਦੀ ਹੈ, ਕਈ ਵਾਰੀ ਉਹ ਕਿਸੇ ਚੀਜ਼ ਦੀ ਘਾਟ ਹੁੰਦੀ ਹੈ, ਕੋਈ ਡੈਫੀਸ਼ੈਂਸੀ ਹੁੰਦੀ ਹੈ। ਸੋ ਉਹ ਫਿਰ ਇਸ ਵਾਰੀ ਕੀ ਹੁਣ ਜਦੋਂ ਦਾ ਮੋਬਾਈਲ ਦਾ ਯੁੱਗ ਆ ਗਿਆ, ਕਿਸਾਨ ਵੀ ਫੋਟੋਆਂ ਖਿੱਚ ਕੇ ਲਿਆ ਰਹੇ ਨੇ, ਪੁੱਛ ਰਹੇ ਨੇ ਸਾਡੇ ਤੋਂ ਕਿ ਇਹ ਬਿਮਾਰੀ ਹੈ ਜਾਂ ਜੋ ਵੀ ਹੁੰਦਾ ਹੈ, ਜੇ ਡੈਫੀਸ਼ੈਂਸੀ ਹੈ ਜਾਂ ਕੀੜੇ ਕਰਕੇ ਉਹ ਪੱਤੇ ਉਹਨਾਂ ਦੇ ਖਾਧੇ ਹੋਏ ਨੇ, ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਇਹ ਕੋਈ ਕੀੜੇ ਦਾ ਅਟੈਕ ਹੈ। ਸੋ ਉਹਦੇ ਨਾਲ ਵੀ ਉਹਨਾਂ ਨੂੰ ਕਾਫੀ ਵਧੀਆ ਤਰ੍ਹਾਂ ਇੱਥੋਂ ਇਨਫੋਰਮੇਸ਼ਨ ਮਿਲ ਰਹੀ ਹੈ।
3: ਮੈਂ ਡਾਕਟਰ ਸੰਤੋਸ਼, ਅੱਜ ਗੁਰੂ ਸੇਵਾ ਕਾਲਜ ਦੀ ਤਰਫ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਹੁਣ ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ।

0: ਯੋਜਨਾ ਤੁਹਾਡੀਆਂ ਫਸਲਾਂ ਦਾ ਸੰਪੂਰਨ ਸੁਰੱਖਿਆ ਕਵਚ।
1: ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ ਕਿਸਾਨ ਵੀਰੋ। ਮੈਂ ਜਸਪ੍ਰੀਤ ਕੌਰ ਹਾਜ਼ਰ ਹਾਂ ਆਕਾਸ਼ਵਾਣੀ ਦੇ ਉੱਪਰ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ। ਤੇ ਬਿਲਕੁਲ ਜੀ, ਕਿਸਾਨ ਵਾਣੀ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਨਵੀਆਂ ਤਕਨੀਕਾਂ ਦੇ ਬਾਰੇ, ਨਵੀਆਂ ਖੋਜਾਂ ਦੇ ਬਾਰੇ ਤੇ ਹੋਰ ਵੀ ਬਹੁਤ ਸਾਰੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 18 ਅਤੇ 19 ਨੂੰ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਗੜਵਾਸੂ ਯਾਨੀ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਵਿੱਚ। ਇਹ ਦੋ ਦਿਨਾਂ ਕਿਸਾਨ ਮੇਲੇ ਦੇ ਵਿੱਚ ਬਹੁਤ ਕੁਝ ਜਿਹੜਾ ਦੇਖਣ ਨੂੰ ਮਿਲੇਗਾ, ਤੁਹਾਨੂੰ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਮਿਲਣਗੀਆਂ ਅਤੇ ਹੋਰ ਵੀ ਖੇਤੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਮਿਲੇਗੀ। ਔਰ ਇਸ ਮੇਲੇ ਦੇ ਸੰਬੰਧੀ ਤੁਹਾਨੂੰ ਬਿਲਕੁਲ ਜੀ ਅਸੀਂ ਵੀ ਜਾਣਕਾਰੀ ਜ਼ਰੂਰ ਦੇਵਾਂਗੇ, ਕਿਉਂਕਿ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਮੱਖਣ ਸਿੰਘ ਭੁੱਲਰ ਜਿਹੜੇ ਕਿ ਨਿਰਦੇਸ਼ਕ ਪ੍ਰਸਾਰ ਸਿੱਖਿਆ ਹਨ। ਤੇ ਆਓ ਸੁਣਦੇ ਹਾਂ ਉਹਨਾਂ ਦੀ ਇਸ ਗੱਲਬਾਤ ਨੂੰ ਤੇ ਉਹਨਾਂ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਨੂੰ ਇਸ ਮੇਲੇ ਦੇ ਸੰਬੰਧੀ।
2: ਇਸ ਵਾਰ ਵੀ ਅਸੀਂ ਜਿਹੜੀਆਂ ਹਾੜੀ ਦੀਆਂ ਫਸਲਾਂ ਦੇ ਜਿਹੜੇ ਬੀਜ ਦੇ ਰਹੇ ਹਾਂ, ਖਾਸ ਤੌਰ 'ਤੇ ਜਿਹੜੀ ਮੁੱਖ ਫਸਲ ਆਪਣੀ ਕਣਕ ਆ, ਇਹਦੇ ਵਿੱਚ ਇੱਕ ਵਾਰ ਆਪਾਂ ਇਸ ਵਾਰ ਨਵੀਂ ਕਿਸਮ ਦਿੱਤੀ ਹੈ PBW 887। ਤਕਰੀਬਨ 25 ਕੁਇੰਟਲ ਝਾੜਾ ਜਿਹੜਾ ਉਹ ਕਿੱਲੇ ਦਾ ਦੇ
3: ਰਿਹਾ।
2: ਸੋ ਇਹ ਕਿਸਾਨਾਂ ਲਈ ਇਸ ਵਾਰੀ ਇੱਕ ਵੱਡਾ ਖਿੱਚ ਦਾ ਕੇਂਦਰ ਹੋਊਗੀ। ਸੋ ਇਹ ਆਪਾਂ 20 ਕਿਲੋ ਦੀ ਪੈਕਿੰਗ ਵੀ ਤੇ 40 ਕਿਲੋ ਦੀ ਪੈਕਿੰਗ ਦੇ ਵਿੱਚ ਵੀ ਆਪਾਂ ਇਹ ਬੀਜ ਦੇਣਾ ਜੀ।
3: ਬਹੁਤ ਵਧੀਆ ਜੀ।
2: ਬਾਕੀ ਜਿਹੜੀਆਂ ਦੂਸਰੀਆਂ ਪਿਛਲੇ ਸਾਲ ਆਪਾਂ ਨਵੀਂ ਕਿਸਮ ਕੱਢੀ ਸੀ PBW 872, ਉਹ ਬੀਜ ਦੇਵਾਂਗੇ ਜੀ। 826 ਕਿਸਮ ਜਿਹੜੀ ਤਾਂ ਸਾਰੇ ਇੰਡੀਆ ਦੇ ਵਿੱਚ ਹੀ
3: ਇੰਡੀਆ ਚ ਵਧਦੀ ਹੈ,
2: ਉਹ ਪਾਪੂਲਰਾ। ਸੋ ਉਹਦਾ ਵੀ ਹੋਰ ਆਪਣੇ ਜਿਹੜੀਆਂ ਸੁਧਰੀਆਂ ਕਿਸਮਾਂ ਨੇ ਜਿਵੇਂ 725 ਨੂੰ ਸੁਨਹਿਰੀ ਵੀ ਕਹਿੰਦੇ ਆ, ਉਹਦਾ ਬੀਜ ਦੇਣਾ। 677 ਕਿਸਮਾਂ, ਇਸੇ ਤਰ੍ਹਾਂ 869 ਕਿਸਮ ਜਿਹੜੀ ਜਿਹੜੇ ਕਿਸਾਨ ਖੇਤ ਦੇ ਵਿੱਚ ਪਰਾਲੀ ਰੱਖਦੇ ਆ ਉਹਦੇ ਲਈ ਬਹੁਤ ਵਧੀਆ। ਸੋ ਬਾਕੀ ਹੋਰ ਜਿੰਨੀਆਂ ਵੀ ਸੁਧਰੀਆਂ ਕਿਸਮਾਂ ਨੇ ਉਹਨਾਂ ਦਾ ਵੀ ਇੱਕ ਜਿਹੜੀ ਨਵੀਂ PBW RS1 ਜਿਹੜੀ ਆਪਾਂ ਖਾਸ ਤੌਰ ਤੇ ਜਿਹੜੇ ਡਾਇਬਟੀਜ਼ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਆ ਉਹਨਾਂ ਲਈ ਉਹਦਾ ਬੀਜ ਵੀ ਆਪਾਂ ਇਸ ਵਾਰ ਜਿਹੜਾ ਉਹ ਖੁੱਲ੍ਹਾ ਦੇ ਰਹੇ ਹਾਂ ਜੀ।
3: ਬਿਲਕੁਲ। ਇਹ ਅੱਛਾ ਭੁੱਲਰ ਸਾਹਿਬ, ਮੈਂ ਥੋੜ੍ਹਾ ਜਿਹਾ ਇਹ ਜਾਣਨਾ ਚਾਹੁੰਦਾ ਸੀ, ਇੱਕ ਤੁਸੀਂ ਵਰਾਇਟੀ ਕੱਢੀ ਸੀ ਜਿਹਦੀ ਰੋਟੀ ਬਹੁਤ ਸਵਾਦ ਬਣਦੀ।
2: ਹਾਂਜੀ ਹਾਂਜੀ,
3: ਉਹ ਦਓਗੇ ਇਸ ਵਾਰ?
2: ਹਾਂਜੀ, PBW 1 ਚਪਾਤੀ, ਉਹ ਤਾਂ ਆਪਣੇ ਜੀ ਜਾਨੀ ਕਿ ਇੱਕ ਮੁੱਖ ਜਾਨੀ ਕਿ ਹਰ ਕਿਸਾਨ ਉਹ 10-20 ਕਿਲੋ ਤਾਂ ਲੈ ਕੇ ਜਾਂਦਾ ਜੀ।
3: ਬਿਲਕੁਲ,
2: ਉਹ ਤਾਂ ਆਪਣੇ ਕੋਲੇ ਜਿੰਨਾ ਕਿਸਾਨ ਨੂੰ ਚਾਹੀਦਾ ਉਹ ਆਪਣੇ ਕੋਲੇ ਵੀ
3: ਪਹਿਲਾਂ। ਬਹੁਤ ਵਧੀਆ ਗੱਲ। ਤੇ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ, ਤੁਸੀਂ ਇੱਕ ਬੜਾ ਵਧੀਆ ਮਾਡਲ ਬਣਾਇਆ ਵੀ ਜਿਹੜੇ ਪਰਿਵਾਰ ਦੇ 4-5 ਮੈਂਬਰ ਨੇ ਉਹਨਾਂ ਵਾਸਤੇ ਸਬਜ਼ੀਆਂ ਦੀ ਕਿੱਟ ਵੀ ਤੁਸੀਂ ਬਣਾਈ ਆ, ਜਿਹਦੇ ਵਿੱਚ ਵੱਖਰੇ ਵੱਖਰੀਆਂ ਜਿੰਨੀਆਂ ਹਾੜੀ ਦੀਆਂ ਸਬਜ਼ੀਆਂ ਹੋਣਗੀਆਂ, ਸਰਦੀਆਂ ਦੀਆਂ ਸਬਜ਼ੀਆਂ ਹੋਣਗੀਆਂ, ਉਹ ਤੁਸੀਂ ਉਹਦੇ ਵਿੱਚ ਪਾਈਆਂ ਨੇ, ਉਹਦੇ ਬਾਰੇ ਵੀ ਕੁਛ ਤੁਸੀਂ ਕਰੋਗੇ ਗੱਲਬਾਤ?
2: ਹਾਂਜੀ, ਇੱਕ ਆਪਾਂ ਜਿਹੜੀ ਸਬਜ਼ੀਆਂ ਦੀ ਕਿੱਟ ਆ ਜਿਹੜੀ ਇਹ ਤਾਂ ਆਪਣੀ ਬਹੁਤ ਜ਼ਿਆਦਾ ਮਸ਼ਹੂਰ ਆ ਜੀ ਕਿਸਾਨਾਂ ਦੇ ਵਿੱਚ।
3: ਹਾਂਜੀ,
2: ਉਹ ਦਿੰਦੇ ਆ ਜਿੰਨੀਆਂ ਸਰਦੀਆਂ ਦੀਆਂ ਮੌਸਮ ਦੀਆਂ ਸਬਜ਼ੀਆਂ ਇਹ ਸਾਰੀਆਂ ਉਹਦੇ ਵਿੱਚ ਹੁੰਦੀਆਂ। ਔਰ ਇੱਕ ਆਪਾਂ 2 ਕਿੱਟਾਂ ਹੋਰ ਦਿੰਦੇ ਹਾਂ, ਇੱਕ ਦਾਲਾਂ ਤੇ ਤੇਲ ਬੀਜ, ਉਹ ਜ਼ਿਮੀਂਦਾਰ ਭਰਾ ਬਹੁਤ ਲੈ ਕੇ ਜਾਂਦੇ ਆ, ਜਿਵੇਂ ਦਾਲਾਂ ਵਿੱਚ ਛੋਲੇ, ਮਸਰ, ਗੋਭੀ, ਸਰੋਂ ਤੇ ਅਲਸੀ, ਚਾਰ ਫਸਲਾਂ ਦੇ ਬੀਜ ਹੁੰਦੇ ਆ। ਇੱਕ ਜਿਹੜੇ ਆਪਣੇ ਹਾੜੀ ਦੇ ਚਾਰੇ ਨੇ ਉਹਨਾਂ ਦੀ ਵੀ ਕਿੱਟ ਦਿੰਦੇ ਆ, ਉਹਦੇ ਚ 4 ਤਰ੍ਹਾਂ ਦੇ ਬੀਜ ਹੁੰਦੇ, ਬਰਸੀਮ ਦਾ ਬੀਜ ਹੁੰਦਾ, ਜੰਮੀ ਦਾ ਬੀਜ ਹੁੰਦਾ, ਰਾਈ ਘਾਹ ਤੇ ਤੋਰੀਏ ਦਾ, ਉਹ ਰਲਾ ਕੇ ਜਿਹੜੇ ਉਹ ਕਿਸਾਨ ਬੀਜਦੇ ਆ। ਸੋ ਇਹ 3 ਕਿੱਟਾਂ ਆਪਣੀਆਂ ਸਬਜ਼ੀਆਂ ਤੁਸੀਂ ਗੱਲ ਕੀਤੀ ਆ, ਦਾਲਾਂ ਤੇ ਤੇਲ ਬੀਜ, ਤੇ ਇੱਕ ਜਿਹੜੇ ਚਾਰੇ ਦੀਆਂ ਫਸਲਾਂ ਨੇ, ਇਹ 3 ਕਿੱਟਾਂ ਵੀ ਸਾਡੀਆਂ ਬਹੁਤ ਮਸ਼ਹੂਰ ਨੇ। ਔਰ ਇਸ ਤੋਂ ਇਲਾਵਾ ਜਿਵੇਂ ਰਾਇਆ ਸਰੋਂ ਆ ਜਿਹੜੀ ਤੇ ਗੋਭੀ ਸਰੋਂ, ਇਹਦਾ ਵੀ ਕਿਸਾਨ ਆ ਜਿਹੜੇ ਇਸ ਵਾਰ ਆਪਾਂ ਰਾਇਆ ਦੀ ਨਵੀਂ ਕਿਸਮ ਦਿੱਤੀ ਆ PBR 813, ਇਹਦਾ ਕਾਫੀ ਵਧੀਆ ਝਾੜ ਆ। ਸੋ ਇਹਦਾ ਵੀ ਅਸੀਂ ਨਵਾਂ ਬੀਜ ਆ ਜਿਹੜਾ ਕਿਸਾਨਾਂ ਨੂੰ ਦੇ ਰਹੇ ਹਾਂ। ਇਸ ਤੋਂ ਇਲਾਵਾ ਜਿਹੜੀ ਬਾਕੀ ਜਿਹੜੀਆਂ ਜਿੰਨੀਆਂ ਵੀ ਹਾੜੀ ਦੀਆਂ ਫਸਲਾਂ ਨੇ ਸਾਰੀਆਂ, ਚਾਹੇ ਉਹ ਬਰਸੀਮ ਆ, ਅਲਸੀ ਆ, ਜੌਂ ਨੇ, ਛੋਲੇ, ਮਸਰ, ਰਾਈ ਘਾਹ, ਇਹਨਾਂ ਦੇ ਬੀਜ ਦੇ ਰਹੇ ਹਾਂ। ਤੇ ਜਿੰਨੀਆਂ ਹਾੜੀ ਰੁੱਤ ਦੀਆਂ ਸਬਜ਼ੀਆਂ ਨੇ ਆਪਾਂ ਗਾਜਰ ਕਹਿ ਲਓ, ਮੂਲੀ, ਪਿਆਜ, ਪਾਲਕ, ਮਟਰਾਂ ਦੀਆਂ 3 ਕਿਸਮਾਂ ਦੇ ਰਹੇ ਹਾਂ, ਟਮਾਟਰ, ਫੁੱਲ ਗੋਭੀ, ਸ਼ਿਮਲਾ ਮਿਰਚ, ਬੈਂਗਣ, ਯਾਨੀ ਕਿ ਜਿੰਨੀਆਂ ਵੀ ਆਪਾਂ ਸਰਦੀ ਰੁੱਤ ਦੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਸਾਰੀਆਂ ਦੇ ਆਪਾਂ ਸੁਧਰੀਆਂ ਕਿਸਮਾਂ ਦੇ ਬੀਜ ਦੇਣੇ ਆ। ਤੇ ਇੱਕ ਜਿਹੜੇ ਕਿਸਾਨ ਨੇ ਕਿਚਨ ਗਾਰਡਨਿੰਗ ਕਰਨੀ ਆ, ਬਗੀਚੀ ਚਲਾਉਣਾ, ਉਹਦੇ ਲਈ ਸਬਜ਼ੀਆਂ ਦੀ ਕਿੱਟ ਦੀ ਅਸੀਂ ਗੱਲ ਕੀਤੀ ਆ, ਸੋ ਉਹ ਦੇਣੇ ਆ। ਸੋ ਇਹ ਸਾਰੇ ਸਬਜ਼ੀਆਂ ਦੇ ਬੀਜ ਤੇ ਜਿਹੜੀਆਂ ਫਸਲਾਂ ਦੇ ਬੀਜ, ਇਸ ਤੋਂ ਇਲਾਵਾ ਫਲਦਾਰ ਬੂਟੇ ਜਿਹੜੇ ਮੌਸਮੀ ਬੂਟੇ ਉਹ ਆਪਾਂ ਉਹ ਦਿੰਦੇ ਆ ਜੀ।
3: ਵਾਹ ਜੀ ਵਾਹ, ਕਿਉਂਕਿ

0: ਮੈਨੂੰ ਲੱਗਦਾ ਕਿ ਜਦੋਂ ਉਹਨੇ ਇੱਕ ਅਜੀਬ ਤਰ੍ਹਾਂ ਦਾ ਇਹ ਕਿਸਾਨ ਮੇਲਾ ਹੁੰਦਾ ਜਿਹਦੇ ਵਿੱਚ ਖੇਤੀ ਦੇ ਨਾਲ ਸੰਬੰਧਿਤ ਤੁਸੀਂ ਸਾਰੇ ਬੀਜ ਜਿਹੜੇ ਆ ਉਹਨਾਂ ਨੂੰ ਮੁਹੱਈਆ ਕਰਾਉਂਦੇ ਜੀ। ਔਰ ਵੇਖੋ ਇੱਥੇ ਇਹ ਵੀ ਆ ਨਾ ਭੁੱਲਰ ਸਾਹਿਬ ਕਿ ਕਿਸਾਨਾਂ ਦਾ ਬਹੁਤ ਵੱਡਾ ਇੱਕ ਵਿਸ਼ਵਾਸ ਵੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਤੇ ਵੀ ਜਿਹੜੀ ਚੀਜ਼ ਇਹਨਾਂ ਨੇ ਟਿਕਾਊ ਅਤੇ ਸਸਤੀ ਦੇਤੀ ਉਹ ਹੋਣੀ ਹੋਣੀ ਆ। ਸੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਹਾੜੀ ਦੀਆਂ ਸਾਰੀਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਦਿਓਗੇ, ਵੱਖਰੇ ਵੱਖਰੇ ਬੀਜ ਦਿਓਗੇ, ਫਲਦਾਰ ਬੂਟੇ ਵੀ ਦਿਓਗੇ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਤੁਹਾਡੇ ਕੋਲ ਪਹੁੰਚਣਾ ਔਰ ਕੋਈ ਨਵੀਆਂ ਖੇਤੀ ਤਕਨੀਕਾਂ ਦੀ ਕੋਈ ਗੋਸ਼ਟੀ ਵੀ ਉਸ ਟਾਈਮ 'ਤੇ ਉੱਥੇ ਕਿਸਾਨਾਂ ਦੇ ਰੂਬਰੂ ਵਿਗਿਆਨੀਆਂ ਨੂੰ ਕਰਾਉਂਦੇ ਜੇ, ਕਿਉਂਕਿ ਜਿਹੜਾ ਇੱਕ ਕਿਸਾਨ ਆ ਉਹ ਵੀ ਭੁੱਲਰ ਸਾਹਿਬ ਅੱਜ ਕੱਲ੍ਹ ਵਿਗਿਆਨੀ ਬਣਿਆ ਪਿਆ ਵਾ, ਉਹ ਆਪਣੇ ਖੇਤ 'ਤੇ ਬੜੀ ਖੋਜ ਕਰਦਾ ਅਤੇ ਕੋਈ ਇਹੋ ਜਿਹੀ ਗੋਸ਼ਟੀ ਕਰਾਉਂਦੇ ਜਿਹਦੇ ਵਿੱਚ ਕਿਸਾਨ ਅੱਗੋਂ ਬੋਲੇ ਅਤੇ ਅੱਗੋਂ ਸਾਡਾ ਵਿਗਿਆਨੀ ਬੋਲੇ।
1: ਹਾਂਜੀ ਰੈਟ ਸਾਹਿਬ, ਇਹ ਤੁਸੀਂ ਵਧੀਆ ਸਵਾਲ ਕੀਤਾ ਵੀ ਆਪਣਾ ਦੋ ਦਿਨ ਮੇਲਾ ਚੱਲਦਾ।
0: ਹਾਂਜੀ,
1: ਔਰ ਦੋਨੋਂ ਦਿਨ ਹੀ ਸਾਡਾ ਜਿਹੜੀਆਂ ਆਪਣਾ ਜਿਹੜਾ ਓਪਨ ਏਅਰ ਥੀਏਟਰ ਆ ਜਿੱਥੇ ਇਕੱਠ ਹੁੰਦਾ, ਦੋਨੋਂ ਦਿਨ ਆਪਣੀਆਂ ਜਿਹੜੀਆਂ ਕਿਸਾਨ ਦੇ ਨਾਲ ਗੋਸ਼ਟੀਆਂ ਚੱਲਦੀਆਂ, ਜਿਹੜੇ ਕਿਸਾਨ ਭਰਾ ਆਪਣੇ ਜੋ ਵੀ ਖੇਤੀ ਸੰਬੰਧੀ ਉਹਨਾਂ ਦੇ ਸਵਾਲ ਹੁੰਦੇ ਆ ਉਹ ਲੈ ਕੇ ਆਉਂਦੇ ਆ, ਉਹ ਸਾਡੇ ਵਿਗਿਆਨੀਆਂ ਦੀ ਟੀਮ ਪੂਰੀ ਬੈਠੀ ਹੁੰਦੀ ਆ। ਕਿਸਾਨ ਆਪਣੇ ਸਵਾਲ ਕਰਦੇ ਨੇ ਕਿ ਸਾਨੂੰ ਆਹ ਸਮੱਸਿਆ ਆ ਰਹੀ ਹੈ, ਅਤੇ ਸਾਡੇ ਵਿਗਿਆਨੀ ਆ ਜਿਹੜੇ ਉਹਨਾਂ ਦਾ ਉਹ ਜਵਾਬ ਦਿੰਦੇ ਨੇ। ਸੋ ਇਹਦਾ ਇੱਕ ਤਾਂ ਇਹ ਹੁੰਦਾ ਵੀ ਕਿਸਾਨਾਂ ਜੋ ਵੀ ਸਮੱਸਿਆ ਮੌਕੇ 'ਤੇ ਹੱਲ ਕਰੀਦੀ ਆ। ਹੁਣ ਕਈ ਨਵੀਆਂ ਸਮੱਸਿਆਵਾਂ ਖੇਤੀ 'ਚ ਆ ਰਹੀਆਂ, ਸੋ ਉਹ ਇੱਕ ਸਾਡਾ ਇਹ ਹੁੰਦਾ ਵੀ ਉਹ ਸਾਨੂੰ ਕਿਸਾਨ ਭਰਾ ਵੀ ਦੱਸਦੇ ਨੇ ਗੋਸ਼ਟੀ 'ਚ ਵੀ ਬਈ ਆਹ ਨਵੀਂ ਸਮੱਸਿਆ ਆ ਗਈ, ਇਹਦੇ ਤੁਸੀਂ ਖੋਜ ਕਰੋ, ਅਤੇ ਫਿਰ ਆਪਾਂ ਉਹਦੇ 'ਤੇ ਖੋਜ ਸ਼ੁਰੂ ਕਰੀਦੀ ਆ, ਫਿਰ ਅਗਲੇ ਮੇਲਿਆਂ ਦੇ ਵਿੱਚ ਆਪਾਂ ਜਾ ਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਨਵੀਂ ਸਮੱਸਿਆ ਬਾਰੇ ਦੱਸੀਦਾ। ਸੋ ਇਸ ਕਿਸਾਨ ਮੇਲੇ ਆ ਜਿਹੜਾ ਆਪਣਾ ਲੁਧਿਆਣੇ ਦਾ, ਇਹਦੇ 'ਚ ਆਪਾਂ 6 ਸਨਮਾਨ ਆ ਜਿਹੜੇ ਕਿਸਾਨਾਂ ਨੂੰ ਦੇ ਰਹੇ ਹਾਂ।
0: ਹਾਂਜੀ,
1: ਇੱਕ ਆਪਣਾ ਹੈਗਾ ਜੀ ਸਰਦਾਰਨੀ ਜਗਵੀਰ ਕੌਰ ਗਰੇਵਾ ਵਾਰਡ, ਇਹ ਆਪਾਂ ਕਿਸਾਨ ਬੀਬੀਆਂ ਲਈ ਹੈ ਜੀ, ਜਿਹੜੀਆਂ ਸਾਡੀਆਂ ਕਿਸਾਨ ਬੀਬੀਆਂ ਖੇਤੀ ਕਰ ਰਹੀਆਂ ਬਹੁਤ ਵਧੀਆ, ਇਹ ਉਹਨਾਂ ਲਈ ਸਪੈਸ਼ਲ ਹੈਗਾ ਜੀ। ਇੱਕ ਸਰਦਾਰ ਸੁਰਜੀਤ ਸਿੰਘ ਢਿੱਲੋਂ ਵਾਰਡ ਆ ਜੀ, ਇਹ ਛੋਟੇ ਕਿਸਾਨਾਂ ਲਈ ਆ,
0: ਬਿਲਕੁਲ
1: ਉਹਨਾਂ ਨੂੰ ਆਪਾਂ ਦਿੰਦੇ ਹਾਂ। ਇੱਕ ਉਜਾਗਰ ਸਿੰਘ ਧਾਲੀਵਾਲ ਅਵਾਰਡ ਹੈਗਾ, ਇਹ ਜਿਹੜੇ ਕਿਸਾਨਾਂ ਨੇ ਕਣਕ ਝੋਨਾ ਛੱਡ ਕੇ ਸਬਜ਼ੀਆਂ ਵਾਲੇ ਪਾਸੇ ਤੁਰੇ ਨੇ, ਇਹ ਆਪਾਂ ਉਹਨਾਂ ਨੂੰ ਦਿੰਦੇ ਹਾਂ ਜੀ। ਇੱਕ ਅਵਾਰਡ ਹੈਗਾ ਜੀ ਦਲੀਪ ਸਿੰਘ ਢਿੱਲੋਂ ਮੈਮੋਰੀਅਲ ਅਵਾਰਡ, ਇਹ ਜਿਹੜੇ ਕਿਸਾਨ ਆ ਜਿਹੜੇ ਬਹੁਤ ਵਧੀਆ ਖੇਤੀ ਕਰਦਾ ਉਹਨੂੰ ਦਿੰਦੇ ਹਾਂ। ਇੱਕ ਪ੍ਰਵਾਸੀ ਭਾਰਤੀ ਵਾਰਡ ਆ, ਜਿਹੜੇ ਕਿਸਾਨ ਕਿਤੇ ਬਾਹਰ ਗਏ ਸੀ, ਬਾਹਰੋਂ ਆ ਗਏ ਇੱਥੇ ਖੇਤੀ ਸ਼ੁਰੂ ਕਰਤੀ, ਉਹਨਾਂ ਲਈ ਇੱਕ ਵੱਖਰਾ ਵਾਰਡ ਰੱਖਿਆ ਹੋਇਆ ਜੀ। ਤੇ ਇੱਕ ਵਾਰਡ ਆਪਾਂ ਜਿਹੜਾ ਸਪੈਸ਼ਲ ਰੱਖਿਆ ਹੋਇਆ ਭਾਈ ਬਾਬੂ ਸਿੰਘ ਬਰਾੜ, ਜਿਹੜਾ ਪਿੰਡ 'ਚ ਕੋਈ ਕਿਸੇ ਨੇ ਛੱਪੜ ਆ ਜਿਹੜਾ 2 ਕਨਾਲਾਂ ਛੱਪੜ ਹੋਵੇ, 4 ਫੁੱਟ ਡੂੰਘਾ ਹੋਵੇ, ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਹੋਇਆ, ਉਹ ਪੂਰੇ ਪਿੰਡ ਨੂੰ ਵਾਰਡ ਦਿੰਦੇ ਹਾਂ। ਸੋ 6 ਜਿਹੜੇ ਸਨਮਾਨ ਨੇ ਆਪਾਂ ਇਸ ਕਿਸਾਨ ਮੇਲੇ 'ਤੇ ਕਿਸਾਨਾਂ ਨੂੰ ਦੇਣੇ ਹਾਂ ਜੀ।
0: ਮਤਲਬ ਇਹ ਕਿਸਾਨ ਜਿਹੜੇ ਨੇ ਉਹਨਾਂ ਦਾ ਤੁਸੀਂ ਬਹੁਤ ਉਤਸ਼ਾਹ ਪੈਦਾ ਕਰਦੇ ਹੋ ਉਹਨਾਂ ਦੇ ਵਿੱਚ, ਤਾਂ ਕਿ ਉਹ ਇਹਦੇ ਵਿੱਚ ਵੱਧ ਭਾਗ ਲੈਣ।
1: ਹਾਂ, ਇਹਨਾਂ ਨੂੰ ਦੇਖ ਕੇ ਫਿਰ ਜਿਹੜੇ ਹੋਰ ਕਿਸਾਨਾਂ ਦਾ ਜਿਹੜੇ ਸਾਹਮਣੇ ਬੈਠੇ ਹੁੰਦੇ ਉਹਨਾਂ ਨੂੰ ਵੀ ਉਤਸ਼ਾਹ ਹੁੰਦਾ, ਯਾਰ ਮੈਂ ਵੀ ਵੀ ਯਾਰ ਕੁਛ
0: ਕਰਕੇ ਵਿਖਾਵਾਂ ਤੇ ਅਗਲਾ ਨਾਮ ਮੈਂ ਲਵਾਂ।
1: ਹਾਂਜੀ ਹਾਂਜੀ।
0: ਸੋ ਪਿਆਰੇ ਸਰੋਤਿਓ, ਉੜੇ ਰਹੋ ਸਾਡੇ ਕਿਸਾਨ ਬਾਣੀ ਪ੍ਰੋਗਰਾਮ ਦੇ ਨਾਲ। ਸੋ ਭੁੱਲਰ ਸਾਹਿਬ, ਸਾਡੇ ਸਰੋਤਿਆਂ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਕਿਸਾਨ ਵੀਰੋ ਅਤੇ ਭੈਣੋ, ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਮੇਲੇ ਵਿੱਚ ਜ਼ਰੂਰ ਸ਼ਿਰਕਤ ਕਰੋਗੇ। ਤੇ ਆਓ ਤੁਹਾਨੂੰ ਹੁਣ ਦੱਸ ਦਈਏ ਕਿ ਗੜਵਾਸੀ ਯੂਨੀਵਰਸਿਟੀ ਜਿਹੜੀ ਹੈ, ਯਾਨੀ ਕਿ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਜਿੱਥੇ ਕਿ ਪਸ਼ੂ ਮੇਲਾ ਲੱਗਣ ਜਾ ਰਿਹਾ ਹੈ, ਉਸ ਦੇ ਬਾਰੇ ਵੀ ਸਾਨੂੰ ਜਾਣਕਾਰੀ ਦੇ ਰਹੇ ਹਨ ਡਾਕਟਰ ਜਸਵਿੰਦਰ ਸਿੰਘ ਜੀ। ਤੇ ਆਓ ਸੁਣਦੇ ਹਾਂ ਉਹਨਾਂ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਨੂੰ।
3: ਜਿੱਦਾਂ ਕਿ ਪਸ਼ੂ ਪਾਲਣ ਮੇਲਾ ਜਿਹੜਾ ਸ਼ਬਦ ਬਣਿਆ ਹੈਗਾ ਮੇਲ ਤੋਂ, ਇਹਦਾ ਮਤਲਬ ਜਿਹਦੇ ਵਿੱਚ ਪਸ਼ੂ ਪਾਲਕ ਉੱਦਮੀ ਜਾਂ ਜਿਹੜੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਹੋਰ ਉਦਯੋਗੀ ਹੈ ਉਹਨਾਂ ਦਾ ਅਤੇ ਵਿਗਿਆਨੀਆਂ ਦਾ ਜਿਹੜਾ ਮੇਲ ਹੈ, ਉਸ ਤੋਂ ਇਹ ਮੇਲੇ ਦਾ ਜਿਹੜਾ ਪਸ਼ੂ ਪਾਲਣ ਮੇਲੇ ਦਾ ਸ਼ਬਦ ਦਾ ਉਤਪੰਨ ਹੋਇਆ। ਅਤੇ ਇਹਦੀ ਜਿਹੜੀ ਸਾਡੀ ਪਿੱਛੇ ਸੋਚ ਹੈਗੀ ਹੈ ਵੀ ਜਿਹੜੀਆਂ ਯੂਨੀਵਰਸਿਟੀ ਵੱਲੋਂ ਜਿੰਨੀਆਂ ਵੀ ਨਵੀਨਤਮ ਤਕਨੀਕਾਂ, ਖੋਜਾਂ, ਕਾਢਾਂ, ਜਿਹੜੀਆਂ ਸਿਫਾਰਸ਼ਾਂ ਲੱਭੀਆਂ ਗਈਆਂ ਨੇ ਜਾਂ ਨਵੀਆਂ ਉਨਤ ਕੀਤੀਆਂ ਗਈਆਂ ਨੇ, ਉਹਨਾਂ ਨੂੰ ਇੱਕੋ ਜਗ੍ਹਾ 'ਤੇ ਸਾਰੇ ਪਸ਼ੂ ਪਾਲਕਾਂ ਦੇ ਸਾਹਮਣੇ ਰੱਖਿਆ ਜਾਵੇ। ਇਸ ਮੰਤਵ ਦੇ ਤਹਿਤ

ਇਹ ਜਿਹੜਾ ਮੇਲਾ ਹੈ ਉਹ 18 ਤੇ 19 ਸਤੰਬਰ 2026 ਨੂੰ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦਾ ਜਿਹੜਾ ਇਸ ਵਾਰ ਦਾ ਸਾਡਾ ਸਲੋਗਨ ਜਾਂ ਥੀਮ ਰੱਖਿਆ ਉਹ ਹੈ ਮਜ਼ਬੂਤ ਜੈਵਿਕ ਸੁਰੱਖਿਆ ਕਰੇ ਬਿਮਾਰੀਆਂ ਤੋਂ ਸੁਰੱਖਿਆ, ਭਾਵ ਜਿੰਨੀ ਅਸੀਂ ਬਾਇਓਸਕਿਉਰਿਟੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਜੈਵਿਕ ਸੁਰੱਖਿਆ ਵੀ ਆਖ ਦਿੰਦੇ ਹਾਂ, ਜਿੰਨੀ ਬਾਇਓਸਕਿਉਰਿਟੀ ਅਸੀਂ ਫਾਰਮਾਂ ਦੇ ਉੱਪਰ ਅਸੀਂ ਮਜ਼ਬੂਤੀ ਨਾਲ ਅਪਣਾਵਾਂਗੇ, ਸਾਡੇ ਜਿਹੜੇ ਵਡਮੁੱਲੇ ਪਸ਼ੂ ਹੈ ਜਾਂ ਆਪਾਂ ਮੁਰਗੀਆਂ ਨੇ ਉਹ ਬਿਮਾਰੀਆਂ ਤੋਂ ਬਚੇ ਰਹਿਣਗੇ ਅਤੇ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਹੈ ਇਹਨਾਂ ਪਸ਼ੂ ਪਾਲਣ ਕਿੱਤਿਆਂ ਤੋਂ ਹੋਰ ਵਧੇਰੇ ਲਾਹਾ ਲੈ ਸਕਣਗੇ। ਸੋ ਇਸ ਮੇਲੇ ਦੇ ਵਿੱਚ ਪਸ਼ੂ ਪਾਲਣ ਨਾਲ ਜੁੜੇ ਸਾਰੇ ਹੀ ਸਰਕਾਰੀ ਅਤੇ ਬਹੁਤ ਸਾਰੇ ਪ੍ਰਾਈਵੇਟ ਅਦਾਰੇ ਇੱਕੋ ਥਾਂ 'ਤੇ ਆਪੋ ਆਪਣੀਆਂ ਜਿਹੜੀਆਂ ਉਤਪਾਦਾਂ ਦੀਆਂ ਜਾਂ ਖੋਜਾਂ ਦੀਆਂ ਪ੍ਰਦਰਸ਼ਨੀਆਂ ਕਰਨਗੇ। ਸੋ ਜਿਹਦੇ ਨਾਲ ਪਸ਼ੂ ਪਾਲਕ ਵੀਰਾਂ ਨੂੰ ਬਹੁਤ ਹੀ ਜਿਹੜਾ ਫਾਇਦਾ ਹੁੰਦਾ ਕਿਉਂਕਿ ਇੱਕ ਜਗ੍ਹਾ 'ਤੇ ਸਾਰਾ ਕੁਝ ਉਪਲਬਧ ਹੋ ਜਾਂਦਾ, ਉਹਦੀਆਂ ਜੋ ਵੀ ਜਿਗਿਆਸਾਵਾਂ ਨੇ ਜਾਂ ਜੋ ਵੀ ਉਹਦੇ ਪ੍ਰਸ਼ਨ ਨੇ ਜਾਂ ਉਹ ਜਿਹੜੀਆਂ ਵੀ ਚੀਜ਼ਾਂ ਦਾ ਉਹ ਲੱਭ ਰਹੇ ਨੇ, ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜਾਣਨ ਬਾਰੇ ਕੋਸ਼ਿਸ਼ ਕਰ ਰਹੇ ਨੇ, ਉਹ ਉਹਨਾਂ ਨੂੰ ਇੱਕੋ ਥਾਂ 'ਤੇ ਉਪਲਬਧ ਹੋ ਜਾਂਦੀ ਹੈ। ਸੋ ਇਸ ਮੇਲੇ ਦੇ ਵਿੱਚ ਜਿਹੜੀ ਸਾਡੀ ਯੂਨੀਵਰਸਿਟੀ ਵੱਲੋਂ ਜਿਹੜੇ ਸਾਡੇ ਕਾਲਜ ਨੇ ਸਾਰੇ ਹੀ, ਵੈਟਨਰੀ ਕਾਲਜ ਚਾਹੇ ਉਹ ਲੁਧਿਆਣੇ ਦਾ ਚਾਹੇ ਉਹ ਰਾਮਪੁਰਾ ਫੂਲ ਦਾ, ਡੇਅਰੀ ਅਤੇ ਫੂਡ ਸਾਇੰਸ ਕਾਲਜ ਜਾਂ ਫਿਸ਼ਰੀ ਕਾਲਜ, ਬਾਇਓਤਕਨੋਲੋਜੀ ਕਾਲਜ ਅਤੇ ਜਾਂ ਵੈਟਨਰੀ ਪੋਲੀਟੈਕਨਿਕ ਕਾਲਚਰਾਣੀ, ਸਾਰੇ ਹੀ ਕਾਲਜਾਂ ਵੱਲੋਂ ਲੁਧਿਆਣਾ ਦੇ ਵਿਖੇ ਉਹਨਾਂ ਦੀ ਆਪੋ ਆਪਣੀਆਂ ਖੋਜਾਂ ਅਤੇ ਜਾਂ ਜਿਹੜੀਆਂ ਨਵੀਆਂ ਕਾਢਾਂ ਦੀ ਜਿਹੜੀ ਪ੍ਰਦਰਸ਼ਨੀ ਲਗਾਈ ਜਾਏਗੀ। ਜੇ ਮੈਂ ਥੋੜ੍ਹਾ ਜਿਹਾ ਵਿਸਥਾਰ ਨਾਲ ਗੱਲ ਕਰਾਂ ਪਸ਼ੂ ਪਾਲਣ ਕਿੱਤਿਆਂ ਦੇ ਬਾਰੇ ਦੇ ਵਿੱਚ, ਤਾਂ ਇਸ ਮੇਲੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਬਹੁਤ ਹੀ ਉਮਦਾ ਨਸਲ ਦੇ ਪਸ਼ੂ ਨੇ, ਜਿਹੜੀ ਵੱਖ ਵੱਖ ਨਸਲਾਂ ਦੇ, ਜਿਵੇਂ ਆਪਾਂ ਮੁਰਾ ਕਹਿ ਲਈਏ, ਨੀਲੀ ਰਾਵੀ ਹੈ ਜਾਂ ਜਰਸੀ ਹੈ ਜਾਂ HF ਹੈ, ਸਾਹੀਵਾਲ ਹੈ, ਉਹ ਵੀ ਪ੍ਰਦਰਸ਼ਿਤ ਕੀਤੇ ਜਾਣਗੇ। ਨਾਲ ਦੀ ਨਾਲ ਉਹਨਾਂ ਦੇ ਜਿਹੜੀ ਪੀੜ੍ਹੀ ਦਰ ਵੰਸ਼ਾਵਲੀ ਹੈ ਉਹ ਵੀ ਉੱਥੇ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਤਾਂ ਕਿ ਪਸ਼ੂ ਪਾਲਕ ਵੀਰਾਂ ਨੂੰ ਪਤਾ ਚੱਲ ਜਾਵੇ ਵੀ ਇਹ ਇੱਦਾਂ ਨਹੀਂ ਹੈਗੇ, ਜਿਹੜੇ ਪਸ਼ੂ ਆ ਜਿਹੜੇ ਉਮਦਾ ਨਸਲ ਦੇ ਪਸ਼ੂ ਆ, ਪੀੜ੍ਹੀ ਦਰ ਪੀੜ੍ਹੀ ਚੋਣ ਕਰਕੇ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਹੈਗੀ ਹੈ, ਉਹ ਸਾਰੇ ਦੇ ਸਾਰੇ ਪਸ਼ੂ। ਅਤੇ ਇਸ ਤੋਂ ਇਲਾਵਾ ਜਿਹੜੀਆਂ ਮੁਰਗੀਆਂ, ਜਿਹੜੀਆਂ ਬੱਕਰੀਆਂ ਬੀਟਲ ਨਸਲ ਦੀਆਂ, ਬਟੇਰ ਜਿਹੜੇ ਹੋਣਗੇ ਉਹ ਵੀ ਉੱਥੇ ਮੇਲੇ ਦੇ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ, ਤਾਂ ਕਿ ਪਸ਼ੂ ਪਾਲਕ ਵੀਰਾਂ ਨੂੰ ਇਹਨਾਂ ਜਿਹੜੇ ਸਾਡੇ ਵੱਖ ਵੱਖ ਪਸ਼ੂ ਪਾਲਣ ਕਿੱਤੇ ਨੇ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾ ਸਕੇ। ਸੋ ਨਸਲਾਂ ਦੇ ਨਾਲ ਨਾਲ ਸ਼ੈੱਡ ਦਾ ਜਿਹੜਾ ਡਿਜ਼ਾਇਨ ਕਿੱਦਾਂ ਕਰਨਾ, 20 ਪਸ਼ੂਆਂ ਵਾਸਤੇ ਕਿੰਨਾ, 50 ਪਸ਼ੂਆਂ ਵਾਸਤੇ ਕਿੰਨਾ ਕਰਨਾ, ਹਵਾਦਾਰ ਕਿੱਦਾਂ ਹੋਊਗਾ, ਗਰਮੀ ਸਰਦੀ ਦੇ ਵਿੱਚ ਜਿਹੜਾ ਸ਼ੈੱਡ ਵਧੀਆ ਰਹੇ ਉਹਦਾ ਨਿਰਮਾਣ ਕਿੱਦਾਂ ਕਰਨਾ ਹੈਗਾ, ਸਸਤਾ ਅਤੇ ਟਿਕਾਊ ਸ਼ੈੱਡ ਦਾ ਨਿਰਮਾਣ ਕਿੱਦਾਂ ਕਰਨਾ, ਇਸ ਬਾਅਦ ਵੀ ਸਾਡੇ ਸਾਇੰਸਦਾਨ ਉੱਥੇ ਹੋਣਗੇ, ਪਸ਼ੂ ਪਾਲਕ ਵੀਰ ਉਹਨਾਂ ਤੋਂ ਇਹ ਜਾਣਕਾਰੀ ਲੈ ਸਕਦੇ ਨੇ। ਇਸ ਤੋਂ ਇਲਾਵਾ ਸਾਡਾ ਜਿਹੜਾ ਪਸ਼ੂ ਆਹਾਰ ਵਿਭਾਗ ਹੈ ਉਹ ਵੀ ਉੱਥੇ ਹੋਏਗਾ। ਸੋ ਪਸ਼ੂ ਆਹਾਰ ਦੀ ਜਾਣਕਾਰੀ, ਪਸ਼ੂ ਜਿਹੜਾ ਵੰਡ ਆਪਾਂ ਕਹਿੰਦੇ ਹਾਂ ਉਹਦੇ ਬਾਬਤ ਜਾਣਕਾਰੀ, ਸਾਇਲਿਜ ਬਾਰੇ, ਹੇ ਬਾਰੇ ਜਾਣਕਾਰੀ ਸਾਰੀ ਉੱਥੇ ਉਪਲਬਧ ਕਰਵਾਈ ਜਾਊਗੀ। ਅਤੇ ਇਸ ਦੇ ਨਾਲ ਨਾਲ ਜਿਹੜਾ ਸਾਡੇ ਪਸ਼ੂ ਆਹਾਰ ਵੱਲੋਂ ਵਿਕਸਿਤ ਨੇ, ਧਾਤਾਂ ਦਾ ਚੂਰਾ, ਬਾਈਪਾਸ ਫੈਟ, ਡੇਰੀ ਪ੍ਰੀਮਿਕਸ, ਯੂਰੋਮੈਲਿਕ, ਉਹ ਵੀ ਵਿਕਰੀ ਲਈ ਉਪਲਬਧ ਹੋਣਗੇ। ਇੱਥੇ ਇੱਕ ਬੜੀ ਹੀ ਵਧੀਆ ਗੱਲ ਮੈਂ ਪਸ਼ੂ ਪਾਲਕ ਵੀਰਾਂ ਨੂੰ ਦੱਸਣੀ ਚਾਹੂੰਗਾ ਵੀ ਜੇ ਤੁਸੀਂ ਆਪਣਾ ਕੋਈ ਵੀ ਫੀਡ ਦਾ ਸੈਂਪਲ ਤੁਸੀਂ ਟੈਸਟ ਕਰਾਉਣਾ ਚਾਹੁੰਦੇ ਹੋ ਜਾਂ ਸਾਇਲੇਜ ਦਾ ਸੈਂਪਲ ਟੈਸਟ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਆਪਣੇ ਨਾਲ ਲੈ ਕੇ ਆ ਸਕਦੇ ਹੋ, ਉੱਥੇ ਤੁਹਾਡਾ ਸੈਂਪਲ ਲੈ ਕੇ ਉਹਦੀ ਟੈਸਟਿੰਗ ਕੀਤੀ ਜਾਊਗੀ। ਫੀਡ ਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ। ਸੋ ਇਸ ਤੋਂ ਇਲਾਵਾ ਜਿਹੜੇ ਸਾਡੇ ਹੋਰ ਵਿਭਾਗ ਨੇ ਜਿਹੜੇ ਕਿ ਬਿਮਾਰੀ ਦੇ ਵਿੱਚ ਜਾਂਚ ਕਰਦੇ ਨੇ, ਬਿਮਾਰੀ ਦੀ ਪਰਖ ਕਰਦੇ ਨੇ, ਜਿਵੇਂ ਖਾਸ ਕਰਕੇ ਮੈਂ ਨਾਂ ਲਵਾਂ ਤਾਂ ਵੈਟਨਰੀ ਪੈਥੋਲੋਜੀ ਵਿਭਾਗ, ਜੋ ਜਿੰਨੀਆਂ ਵੀ ਮੁਰਗੀਆਂ ਸੰਬੰਧੀ ਬਿਮਾਰੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਬੜੇ ਵਿਸਥਾਰ ਨਾਲ ਉਹ ਜਾਣਕਾਰੀ ਦਿੱਤੀ ਜਾਊਗੀ ਵੈਟਨਰੀ ਪੈਥੋਲੋਜੀ ਵਿਭਾਗ ਦੇ ਉੱਤੇ। ਨਾਲ ਦੀ ਨਾਲ ਜਿਹੜਾ ਪਸ਼ੂਆਂ ਦੇ ਵਿੱਚ ਜ਼ਹਿਰਵਾਦ ਹੁੰਦੇ ਨੇ ਉਸ ਦੇ ਬਾਬਤ ਵੀ ਦੱਸਿਆ ਜਾਊਗਾ, ਜਾਂ ਪੱਠਿਆਂ ਦੇ ਵਿੱਚ ਕਿਸੇ ਨੇ ਨਾਈਟ੍ਰੇਟ ਬਾਰੇ ਪਰਖ ਕਰਵਾਉਣੀ ਹੈ ਵੀ ਇਹਦੀ ਮਾਤਰਾ ਕਿੰਨੀ ਹੈ, ਤਾਂ ਉਹ ਵੀ ਉੱਥੇ ਸਾਡਾ ਜਿਹੜਾ ਫਾਰਮਾ ਵਿਭਾਗ ਹੋਏਗਾ ਉਹ ਉੱਥੇ ਉਸ ਨੂੰ ਜਾਂਚ ਕਰ ਸਕਦਾ ਹੈ। ਅਤੇ ਪਸ਼ੂਆਂ ਨੂੰ ਇਹਨਾਂ ਜ਼ਹਿਰਵਾਦਾਂ ਤੋਂ, ਨਾਈਟ੍ਰੇਟ, ਸਾਇਨਾਈਡ, ਆਕਸਾਲੇਟ, ਇਹਨਾਂ ਤੋਂ ਕਿੱਦਾਂ ਬਚਾਇਆ ਜਾ ਸਕਦਾ ਹੈ ਇਹ ਵੀ ਉੱਥੇ ਬਾਖੂਬੀ ਜਾਣਕਾਰੀ ਦਿੱਤੀ ਜਾਊਗੀ। ਸੋ ਪਸ਼ੂਆਂ ਦੇ ਵਿੱਚ ਜਦੋਂ ਆਪਾਂ ਕੋਲ ਕਰੋਨਾ ਤੋਂ ਬਾਅਦ ਕਾਫੀ ਜ਼ਿਆਦਾ ਪਸ਼ੂ ਪਾਲਕ ਵੀਰਾਂ ਦੇ ਸੁਝਾਅ ਆਏ ਸੀਗੇ ਵੀ ਸਾਨੂੰ ਥੋੜ੍ਹਾ ਜਿਹਾ ਘਰੇਲੂ ਜੜੀ ਬੂਟੀਆਂ ਬਾਰੇ ਵੀ ਦੱਸਿਆ ਜਾਵੇ, ਸੋ ਉੱਥੇ ਇਹ ਵੀ ਪ੍ਰਦਰਸ਼ਿਤ ਕੀਤੇ ਜਾਣਗੇ ਵੀ ਘਰੇਲੂ ਇਲਾਜ ਕਿਵੇਂ ਕਿਵੇਂ ਕੀਤੇ ਜਾ

0: ਆ ਸਕਦੇ ਨੇ। ਸਾਡਾ ਫਾਰਮਾ ਵਿਭਾਗ ਇਸ ਜੜੀ ਬੂਟੀਆਂ ਦੇ ਉੱਤੇ ਕੰਮ ਕਰ ਰਿਹਾ, ਸੋ ਇਸ ਦੇ ਬਾਬਤ ਵੀ ਪਸ਼ੂ ਪਾਲਕ ਵੀਰ ਉੱਥੋਂ ਜਾਣਕਾਰੀ ਲੈ ਸਕਦੇ ਨੇ। ਸੋ ਪਸ਼ੂਆਂ ਦੇ ਨਾਲ ਜਿੰਨੇ ਵੀ ਆਪਣਾ ਕਿੱਤੇ ਜੁੜੇ ਨੇ ਜਾਂ ਜੋ ਵੀ ਤੁਹਾਡੇ ਸਵਾਲ ਜਵਾਬ ਜੁੜੇ ਨੇ ਜਾਂ ਕੁਛ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਉੱਥੇ ਮੈਂ ਇਹ ਪਸ਼ੂ ਪਾਲਕ ਵੀਰਾਂ ਨੂੰ ਕਹਿਣਾ ਚਾਹਾਂਗਾ ਵੀ ਉੱਥੇ ਤੁਹਾਡੇ ਲਈ ਇੱਕ ਖਾਸ ਪੁੱਛਗਿੱਛ ਸੈਂਟਰ ਬਣਿਆ ਹੋਏਗਾ। ਤੁਸੀਂ ਉੱਥੇ ਸਾਡੇ ਸਾਰੇ ਮਾਹਿਰ ਬੈਠੇ ਹੋਣਗੇ, ਸਰਜਰੀ ਦੇ, ਮੈਡੀਸਨ ਦੇ, ਗਾਇਨੀ ਦੇ, ਅਤੇ ਜੇ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਸਲਾਹ ਲੈ ਸਕਦੇ ਹੋ। ਨਾਲ ਦੀ ਨਾਲ ਸਾਡਾ ਜਿਹੜਾ ਸੈਸ਼ਨ ਵੀ ਹੈ ਜਿਹਦੇ ਵਿੱਚ ਸਾਡੇ ਮਾਹਿਰ ਜਿਹੜੇ ਉਹ ਲੈਕਚਰ ਦਿੰਦੇ ਰਹਿਣਗੇ, ਤੁਸੀਂ ਉਹਨਾਂ ਨਾਲ ਵੀ ਜਾ ਕੇ ਆਪਣਾ ਸੰਪਰਕ ਕਰ ਸਕਦੇ ਹੋ, ਉਹਨਾਂ ਤੋਂ ਵੀ ਸਵਾਲ ਪੁੱਛ ਸਕਦੇ ਹੋ। ਕਹਿਣ ਦਾ ਮੇਰਾ ਮਕਸਦ ਇਹ ਹੈ ਵੀ ਇਹ ਜਿਹੜਾ ਮੇਲਾ ਹੈ ਇਹ ਯੂਨੀਵਰਸਿਟੀ ਵੱਲੋਂ ਪਸ਼ੂ ਪਾਲਕਾਂ ਦੇ ਲਈ ਹੀ ਲਗਾਇਆ ਜਾਂਦਾ, ਤਾਂ ਕਿ ਪਸ਼ੂ ਪਾਲਕ ਵੀਰ ਆਉਣ, ਆਪਣੀਆਂ ਜਿੰਨੀਆਂ ਜਗਿਆਸਾਵਾਂ ਨੇ ਜਾਂ ਜਿਹੜੇ ਵੀ ਉਹਨਾਂ ਦੇ ਪ੍ਰਸ਼ਨ ਨੇ ਉਹ ਉਹਨਾਂ ਦਾ ਹੱਲ ਉਹ ਇੱਥੋਂ ਲੱਭ ਕੇ ਲੈ ਜਾ ਕੇ ਸਕਣ। ਸੋ ਇਸ ਦੇ ਨਾਲ ਨਾਲ ਜਿਹੜਾ ਸਾਡਾ ਡੇਅਰੀ ਅਤੇ ਫੂਡ ਸਾਇੰਸ ਕਾਲਜ ਹੈ ਉਹਦੇ ਵੱਲੋਂ ਵੀ ਦੁੱਧ ਤੋਂ ਕਿੱਦਾਂ ਵੱਖਰੇ ਵੱਖਰੇ ਪਦਾਰਥ ਬਣਾਏ ਜਾ ਸਕਦੇ ਨੇ, ਠੀਕ ਹੈ, ਉਹਦੇ ਲਈ ਟ੍ਰੇਨਿੰਗ ਬਾਬਤ ਦੱਸਿਆ ਜਾਂਦਾ ਹੈ, ਅਤੇ ਉੱਥੇ ਇਹਨਾਂ ਪ੍ਰੋਡਕਟਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਂਦੀ ਹੈ, ਜਿਵੇਂ ਮੋਜ਼ਰੇਲਾ ਚੀਜ਼ ਹੈ, ਪਨੀਰ ਹੈ, ਆਈਸਕ੍ਰੀਮ ਹੈ, ਫਲੇਵਰਡ ਮਿਲਕ ਹੈ, ਅਤੇ ਇਹ ਸਾਰੇ ਪ੍ਰੋਡਕਟ ਉੱਥੇ ਜਿਹੜੇ ਵਿਕਰੀ ਲਈ ਵੀ ਉਪਲਬਧ ਹੋਣਗੇ। ਪਸ਼ੂ ਪਾਲਕ ਵੀਰ ਇਹਨਾਂ ਦਾ ਸਵਾਦ ਵੀ ਦੇਖ ਸਕਦੇ, ਕਿੱਦੇ ਬਣਦੇ ਨੇ ਉਸ ਬਾਰੇ ਵੀ ਜਾਣਕਾਰੀ ਲੈ ਸਕਦੇ ਨੇ, ਅਤੇ ਕਿੱਦਾਂ ਉਹ ਟ੍ਰੇਨਿੰਗ ਲੈ ਸਕਦੇ ਨੇ। ਇਹ ਸਾਡਾ ਡੇਅਰੀ ਜਿਹੜਾ ਕਾਲਜ, ਡੇਅਰੀ ਅਤੇ ਫੂਡ ਸਾਇੰਸ ਕਾਲਜ ਹੋਵੇਗਾ, ਉਹ ਇਸ ਬਾਰੇ ਸਾਰੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਉੱਥੇ ਲਗਾਏਗਾ। ਜਿਹੜਾ ਸਾਡੀ ਯੂਨੀਵਰਸਿਟੀ ਦਾ ਫਿਸ਼ਰੀ ਕਾਲਜ ਹੈ ਉਸ ਵੱਲੋਂ ਵੀ, ਕਿਉਂਕਿ ਮੱਛੀ ਪਾਲਣ ਅੱਜ ਕੱਲ੍ਹ ਜਿਹੜਾ ਪੰਜਾਬ ਦੇ ਵਿੱਚ ਕਾਫੀ ਪ੍ਰਫੁੱਲਿਤ ਹੋ ਰਿਹਾ, ਉਸ ਬਾਬਤ ਵੀ ਵਿਸਥਾਰ ਨਾਲ ਦੱਸਣਗੇ ਵੀ ਮੱਛੀ ਆਪਾਂ ਕਿੱਦਾਂ ਪਾਲ ਸਕਦੇ ਹਾਂ ਅਤੇ ਉਹਦੇ ਵਾਸਤੇ ਕਿੰਨੀ ਕੁ ਸਪੇਸ ਚਾਹੀਦੀ ਹੈ, ਜਾਂ ਆਪਾਂ ਖਾਰੇ ਪਾਣੀ ਦੇ ਵਿੱਚ ਝੀਂਗਾ ਕਿੱਦਾਂ ਪਾਲ ਸਕਦੇ ਹਾਂ, ਜਾਂ ਆਪਾਂ ਜਿਹੜਾ ਸਰਕੂਲੇਟਰੀ ਐਕੁਆਕਲਚਰ ਸਿਸਟਮ ਕਿੱਦਾਂ ਲਗਾ ਸਕਦੇ ਹਾਂ, ਜਾਂ ਆਪਾਂ ਜਿਹੜੀ ਸਜਾਵਟੀ ਮੱਛੀਆਂ ਕਿੱਦਾਂ ਰੱਖ ਸਕਦੇ। ਸੋ ਕਹਿਣ ਦਾ ਮਕਸਦ ਮੱਛੀਆਂ ਨਾਲ ਸੰਬੰਧਿਤ ਸਾਰੀ ਸੰਪੂਰਨ ਜਾਣਕਾਰੀ ਤੁਹਾਨੂੰ ਸਾਡੇ ਫਿਸ਼ਰੀ ਕਾਲਜ ਦੇ ਸਟਾਲ ਦੇ ਉੱਪਰ ਮਿਲ ਜਾਏਗੀ, ਐਕਸਪਰਟ ਉੱਥੇ ਉਪਲਬਧ ਹੋਣਗੇ। ਤੁਸੀਂ ਆਪਣਾ ਸਵਾਲ ਲੈ ਕੇ ਆਓ, ਤੁਹਾਨੂੰ ਉਹ ਜਾਣਕਾਰੀ ਦੇਣ ਲਈ ਦੋਨੋਂ ਦਿਨ ਉੱਥੇ 18 ਅਤੇ 19 ਸਤੰਬਰ ਨੂੰ ਉਪਲਬਧ ਹੋਣਗੇ। ਇਸੇ ਤਰ੍ਹਾਂ ਜਿਹੜਾ ਸਾਡਾ ਬਾਇਓਟੈਕਨੋਲੋਜੀ ਕਾਲਜ ਹੈ ਉਹਨਾਂ ਵੱਲੋਂ ਵੀ ਜੇ ਆਪਾਂ ਕਿਸੇ ਪਸ਼ੂਆਂ ਦੇ ਪੇਰੈਂਟ ਬਾਰੇ ਜਾਣਨਾ ਚਾਹੀਏ ਤਾਂ ਉਹ ਪੇਰੈਂਟਿੰਗ ਦਾ ਅਨੈਲਿਸਿਸ, ਉਹ DNA ਅਨੈਲਿਸਿਸ ਕਰਕੇ ਉਹ ਆਪਾਂ ਨੂੰ ਦੱਸ ਸਕਦੇ ਨੇ ਵੀ ਇਸ ਪਸ਼ੂ ਦੇ ਜਿਹੜੇ ਪੇਰੈਂਟ ਉਹ ਆ ਨੇ, ਜਾਂ ਵਾਇਰਲ ਬਿਮਾਰੀਆਂ ਤੋਂ ਬਚਾਅ ਲਈ ਕੀ ਕੁਛ ਕੀਤਾ ਜਾ ਸਕਦਾ। ਉਹ ਉੱਥੇ ਆਪਣੀ ਪ੍ਰਦਰਸ਼ਨੀ ਉਹਨਾਂ ਨੇ ਵੀ ਉੱਥੇ ਲਗਾਈ ਹੋਏਗੀ। ਇੱਕ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਜਿਹਨੂੰ ਅਸੀਂ ਇਨਕੂਬੇਟਰ ਕਹਿ ਸਕਦੇ ਹਾਂ, ਜਾਂ ਉਹਨੂੰ ਅਸੀਂ ਉਹਨੂੰ ਵਲਿਫ ਦੇ ਨਾਮ ਨਾਲ ਜਾਣਦੇ ਹਾਂ, ਵੈਟਨਰੀ ਲਾਈਫ ਸਟੋਕ ਇਨੋਵੇਸ਼ਨ ਫਾਊਂਡੇਸ਼ਨ। ਸੋ ਉਹਦੇ ਵਿੱਚ ਕੀ ਕੀਤਾ ਜਾਂਦਾ ਵੀ ਜਿਹੜਾ ਸਾਡਾ ਪਸ਼ੂ ਪਾਲਕ ਹੁੰਦੇ ਨੇ ਜਾਂ ਜਿਹੜੇ ਉੱਦਮੀ ਹੁੰਦੇ ਨੇ ਜਿਨ੍ਹਾਂ ਕੋਲ ਨਵੇਂ ਆਈਡੀਏ ਨੇ, ਉਹ ਆ ਕੇ ਇਸ ਵਲਿਫ ਸੈਂਟਰ ਦੇ ਉੱਤੇ ਮਿਲ ਸਕਦੇ ਨੇ। ਉਹ ਉੱਥੇ ਉਹਨਾਂ ਦਾ ਵਿਚਾਰ ਨੂੰ ਰਜਿਸਟਰ ਕੀਤਾ ਜਾਂਦਾ, ਉਹਨਾਂ ਦੇ ਆਈਡੀਏ ਨੂੰ ਰਜਿਸਟਰ ਕੀਤਾ ਜਾਂਦਾ, ਅਤੇ ਉਸ ਵਿਚਾਰ ਆਈਡੀਏ ਨੂੰ ਅੱਗੇ ਮੂਲ ਰੂਪ ਦੇ ਵਿੱਚ ਜਾਂ ਕਿਸੇ ਉੱਦਮ ਦੇ ਵਿੱਚ ਜਾਂ ਆਪਾਂ ਕਹਿ ਲਈਏ ਇੰਟਰਪ੍ਰਾਈਜ਼ ਦੇ ਵਿੱਚ ਤਬਦੀਲ ਕਰਨ ਵਾਸਤੇ ਉਹ ਬਹੁਤ ਸਹਾਇਤਾ ਕਰਦੇ ਨੇ। ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਹੋ ਉਹ ਆਰਥਿਕ ਸਹਾਇਤਾ ਲੈਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਸੋ ਮੈਂ ਇੱਥੇ ਸਾਰੇ ਪਸ਼ੂ ਪਾਲਕ ਵੀਰਾਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਉਹ ਇਸ ਵਲਿਫ ਦੇ ਜਿਹੜੇ ਸਟਾਲ ਦੇ ਉੱਪਰ ਜ਼ਰੂਰ ਜਾਣ ਅਤੇ ਉਹਨਾਂ ਤੋਂ ਜਿੰਨੀ ਵੀ ਇਹ ਮਦਦ ਲੈ ਸਕਦੇ ਨੇ, ਕਿਉਂਕਿ ਇਹ ਬਿਜ਼ਨਸ ਇਨਕੂਬੇਟਰ ਹੈ। ਇਹਨੇ ਇਸ ਸੈਂਟਰ ਨੇ ਉਹਨਾਂ ਨੂੰ ਇੱਕ ਬਿਜ਼ਨਸਮੈਨ ਵਜੋਂ ਤੁਹਾਡਾ ਜਿਹੜਾ ਉੱਭਰਨ ਦਾ ਸੁਪਨਾ ਹੋਊਗਾ ਉਹਨੂੰ ਸਾਕਾਰ ਕਰਨ ਦੇ ਵਿੱਚ ਇਹ ਮਦਦ ਕਰੂਗਾ। ਇਸ ਤੋਂ ਇਲਾਵਾ ਜਿਹੜਾ ਸਾਡੇ ਯੂਨੀਵਰਸਿਟੀ ਦੇ ਵਿੱਚ ਦੁੱਧ, ਆਨਿਆਂ ਅਤੇ ਮੀਟ ਤੋਂ ਜਿੰਨੇ ਵੀ ਵੱਖ ਵੱਖ ਤਰ੍ਹਾਂ ਦੇ ਪਦਾਰਥ ਬਣੇ ਹੋਣਗੇ, ਪਸ਼ੂ ਪਾਲਕ ਵੀਰ ਉਹਨਾਂ ਦਾ ਵੀ ਉੱਥੇ ਟੇਸਟ ਕਰ ਸਕਦੇ ਨੇ। ਉੱਥੇ ਫੂਡ ਕੋਰਟ ਇੱਕ ਅਲੱਗ ਤੋਂ ਉਪਲਬਧ ਹੋਏਗਾ, ਉਸ ਫੂਡ ਕੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਪਲਬਧ ਹੋਣਗੀਆਂ।
1: ਆਸ ਕਰਦੇ ਹਾਂ ਕਿਸਾਨ ਵੀਰੋ ਅਤੇ ਭੈਣੋ ਕਿ ਤੁਸੀਂ ਕਿਸਾਨਵਾੜੀ ਪ੍ਰੋਗਰਾਮ ਦੇ ਵਿੱਚ ਡਾਕਟਰ ਜਸਵਿੰਦਰ ਸਿੰਘ ਜੀ ਵੱਲੋਂ ਗੜਵਾਸੂ ਯੂਨੀਵਰਸਿਟੀ ਵਿੱਚ ਲੱਗ ਰਹੇ ਪਸ਼ੂ ਮੇਲੇ ਦੇ ਬਾਰੇ ਜਾਣਕਾਰੀ ਦਾ ਜ਼ਰੂਰ ਆਨੰਦ ਮਾਣਿਆ ਹੋਵੇਗਾ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਬੱਲੋਵਾਲ ਸੌਂਖੜੀ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਾ ਲਗਾਇਆ ਗਿਆ, ਜਿਸ ਸੰਬੰਧੀ ਤੁਸੀਂ ਗੱਲਬਾਤ ਸੁਣੋਗੇ ਉੱਥੋਂ ਦੇ ਖੇਤੀ ਮਾਹਿਰਾਂ ਅਤੇ ਕਿਸਾਨ ਸੁਆਣੀਆਂ ਦੇ ਸਵੈ ਸਹਾਇਤਾ ਸਮੂਹਾਂ ਦੇ ਬਾਰੇ।
2: ਹਾਂਜੀ, ਮੈਂ ਵਿਨੋਦ ਕੁਮਾਰੀ, ਪਿੰਡ ਮੈਲੀ, ਬਲੋਕ ਮਾਲਪੁਰ, ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰਾ ਸੈਲਫ ਹੈਲਪ ਗਰੁੱਪ ਦਾ ਨਾਂ ਸੰਧਿਆ ਸੈਲਫ ਹੈਲਪ ਗਰੁੱਪ ਹੈ ਅਤੇ ਜਿਸ ਵਿੱਚ ਮੇਰੇ ਕੋਲ 14 ਬੀਬੀਆਂ ਲੇਡੀਜ਼

ਨਾਲ ਕੰਮ ਕਰ ਰਹੀ ਹਾਂ ਅਤੇ ਅਸੀਂ ਅਚਾਰ ਮੁਰੱਬਾ ਚਟਨੀ ਸਨ 2005 ਤੋਂ ਕਰ ਰਹੇ ਹਾਂ ਅਤੇ ਅੱਜ ਅਸੀਂ ਕਿਸਾਨ ਮੇਲਾ ਕੰਢੀ ਖੋਜ ਕੇਂਦਰ ਬੱਲੋਵਾਲ ਸੋਖੜੀ ਵਿਖੇ ਅੱਜ ਕਿਸਾਨ ਮੇਲਾ ਅਟੈਂਡ ਕੀਤਾ ਜੋ ਕਿ ਅਸੀਂ ਉੱਥੇ ਆਪਣਾ ਸਟੋਲ ਲਗਾਇਆ ਸਟੋਲ ਲਗਾ ਕੇ ਅਤੇ ਅਸੀਂ ਆਪਣੀ ਚੀਜ਼ਾਂ ਦੀ ਮਾਰਕੀਟਿੰਗ ਕਰ ਰਹੇ ਹਾਂ ਸੇਲ ਕਰ ਰਹੇ ਹਾਂ ਅਤੇ ਇਹ ਮੇਲਾ ਹਰ ਵਾਰ ਬਹੁਤ ਵਧੀਆ ਭਰਦਾ ਹੈ ਅਤੇ ਸਾਨੂੰ ਬਹੁਤ ਵਧੀਆ ਇੱਥੋਂ ਹੁੰਗਾਰਾ ਮਿਲਦਾ ਹੈ ਅਤੇ ਸਾਡੀਆਂ ਜਿਹੜੀਆਂ ਆਈਟਮਾਂ ਆ ਇਹਨਾਂ ਵਿੱਚ ਸਾਡੇ ਕੋਲ ਬਹੁਤ ਤਰ੍ਹਾਂ ਦੇ ਅਚਾਰ ਅਸੀਂ ਤਿਆਰ ਕਰਦੇ ਹਾਂ, ਚਟਨੀਆਂ ਕਰਦੇ ਹਾਂ, ਮੁਰੱਬੇ, ਜੈਮ, ਸਕੁਐਸ਼, ਸ਼ਰਬਤ, ਮਸਾਲੇ, ਸੇਵੀਆਂ ਅਤੇ ਇਸ ਤੋਂ ਇਲਾਵਾ ਆਟਾ, ਦੇਸੀ ਔਰਗੈਨਿਕ ਮੱਕੀ ਦਾ, ਸਾਰੀਆਂ ਚੀਜ਼ਾਂ ਕੈਮੀਕਲ ਫਰੀ ਹੁੰਦੀਆਂ ਅਤੇ ਸਰ੍ਹੋਂ ਦੇ ਤਿਲ 'ਚ ਅਚਾਰ ਤਿਆਰ ਕਰਦੇ ਹਾਂ ਅਤੇ ਲੋਕਾਂ ਦੀ ਸਿਹਤ ਦਾ ਬਹੁਤ ਖਾਸ ਖਿਆਲ ਰੱਖਦੇ ਹਾਂ। ਇਸ ਗੱਲ ਦਾ ਤਾਂ ਮੈਨੂੰ ਬਹੁਤ ਮਾਣ ਹੈ। ਅਸੀਂ ਵੈਸੇ ਤਾਂ ਜੇ ਕਿਸਾਨ ਮੇਲਿਆਂ ਦੀ ਗੱਲ ਕਰੀਏ ਤਾਂ ਅਸੀਂ ਪਰਸੋਂ 9 ਤਰੀਕ ਨੂੰ ਅੰਮ੍ਰਿਤਸਰ ਵਿਖੇ ਨਾਕਲਾਂ 'ਚ ਅਟੈਂਡ ਕੀਤਾ, ਇਹ ਖੇਤੀ ਖੋਜ ਕੇਂਦਰ ਦਾ ਹੀ ਐਗਰੀਕਲਚਰ ਯੂਨੀਵਰਸਿਟੀ ਦਾ ਮੇਲਾ ਅਤੇ ਉਸ ਤੋਂ ਬਾਅਦ ਅੱਜ ਬੱਲੋਵਾਲ ਸੋਖੜੀ 'ਚ ਜਿੰਨੇ ਵੀ ਲੋਕ ਆਉਂਦੇ ਆ ਉਹਨਾਂ ਦਾ ਮੈਨੂੰ ਬਹੁਤ

0: ਹੈ। ਅਸੀਂ ਵੈਸੇ ਤਾਂ ਜੇ ਕਿਸਾਨ ਮੇਲਿਆਂ ਦੀ ਗੱਲ ਕਰੀਏ ਤਾਂ ਅਸੀਂ ਪਰਸੋਂ 9 ਤਰੀਕ ਨੂੰ ਅੰਮ੍ਰਿਤਸਰ ਵਿਖੇ ਨਾਕਲਾਂ 'ਚ ਅਟੈਂਡ ਕੀਤਾ ਖੇਤੀ ਖੋਜ ਕੇਂਦਰ ਦਾ ਹੀ ਐਗਰੀਕਲਚਰ ਯੂਨੀਵਰਸਿਟੀ ਦਾ ਮੇਲਾ ਅਤੇ ਉਸ ਤੋਂ ਬਾਅਦ ਅੱਜ ਬੱਲੋਵਾਲ ਸੌਖੜੀ 'ਚ ਹੈ। ਜਿੰਨੇ ਵੀ ਲੋਕ ਆਉਂਦੇ ਆ ਉਹਨਾਂ ਦਾ ਮੈਨੂੰ ਬਹੁਤ ਭਰਵਾਂ ਹੁੰਗਾਰਾ ਮਿਲਦਾ ਅਤੇ ਬਹੁਤ ਲੰਬੇ ਟਾਈਮ ਤੋਂ ਜਿਸ ਕੰਮ ਨਾਲ ਅਸੀਂ ਜੁੜੇ ਹਾਂ ਅਤੇ ਇਸ ਲੋਕ ਖਾ ਕੇ ਬਹੁਤ ਉਤਸ਼ਾਹ ਹੁੰਦੇ ਆ, ਨਾਲ ਹੋਰ ਆਪਣੀਆਂ ਫੈਮਲੀਆਂ ਨੂੰ ਨਾਲ ਲੈ ਕੇ ਆਉਂਦੇ ਆ ਅਤੇ ਹੋਰਨਾਂ ਨੂੰ ਵੀ ਦਵਾ ਕੇ ਆਪਣੇ ਆਪ ਨੂੰ ਮੈਂ ਬੜਾ ਫਖਰ ਮਹਿਸੂਸ ਕਰਦੀ ਹਾਂ। ਅਤੇ ਹਰ ਕਿਸਾਨ ਮੇਲਾ ਅਟੈਂਡ ਕਰਦੇ ਹਾਂ, ਜਿਵੇਂ ਗੁਰਦਾਸਪੁਰ, ਪਟਿਆਲਾ, ਫਰੀਦਕੋਟ, ਬਠਿੰਡਾ, PAU ਲੁਧਿਆਣਾ 18-19 ਦਾ ਆ, ਉਹ ਵੀ ਅਸੀਂ ਕਰਾਂਗੇ ਅਟੈਂਡ। ਹਰ ਜਗ੍ਹਾ ਤੋਂ ਮੈਨੂੰ ਬਹੁਤ ਭਰਵਾਂ ਹੁੰਗਾਰਾ ਮਿਲਦਾ, ਇਹੀ ਕਾਰਨ ਹੈ ਸਾਨੂੰ ਪਿਛਲੇ 20 ਸਾਲ ਤੋਂ ਲਗਾਤਾਰ ਇਸ ਕੰਮ ਦੇ ਵਿੱਚ ਆਉਣ ਦਾ।
1: ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਮੇਰਾ ਨਾਮ ਜੀ ਡਾਕਟਰ ਰਵਿੰਦਰ ਸਿੰਘ ਚੰਦੀ, ਪ੍ਰਮੁੱਖ ਕੀਟ ਵਿਗਿਆਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ। ਉਹ ਤਕਨੀਕੀ ਜਾਣਕਾਰੀ ਵੀ ਸਾਂਝੀ ਕਰ ਰਹੇ ਨੇ ਮੰਚ ਉੱਪਰੋਂ ਅਤੇ ਨਾਲ ਦੀ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਟਾਲ ਲਗਾਏ ਗਏ ਨੇ ਜਿਹਦੇ ਵਿੱਚ ਫਲ ਵਿਗਿਆਨ, ਫਸਲ ਵਿਗਿਆਨ, ਸਬਜ਼ੀ ਵਿਭਾਗ ਅਤੇ ਹਰੇਕ ਜਿੰਨੇ ਵੀ ਆਪਣੇ ਹੋਰ ਚੀਜ਼ਾਂ ਨੇ, ਚਾਹੇ ਉਹ ਕੀਟ ਵਿਗਿਆਨ ਹੈ, ਚਾਹੇ ਉਹ ਬਿਮਾਰੀਆਂ ਦੀ ਰੋਕਥਾਮ ਹੈ ਅਤੇ ਮਸ਼ੀਨਰੀ ਬਾਰੇ ਵੀ, ਉਹ ਸਟਾਲਾਂ ਦੇ ਉੱਤੇ ਵੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇਸ ਕਿਸਾਨ ਮੇਲੇ ਦੇ ਵਿੱਚ। ਸੋ ਜਿਵੇਂ ਮੇਰਾ ਵਿਸ਼ਾ ਹੈ ਕੀਟ ਵਿਗਿਆਨ, ਸੋ ਕੀਟ ਵਿਗਿਆਨ ਵਿਸ਼ੇ ਦੇ ਉੱਤੇ ਅਸੀਂ ਕਿਸਾਨਾਂ ਨੂੰ ਆਉਣ ਵਾਲੀਆਂ ਜਿਹੜੀਆਂ ਫਸਲਾਂ ਹਾੜੀ ਦੀਆਂ ਨੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਹਾਂ, ਚਾਹੇ ਉਹ ਕਣਕ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕੀੜਿਆਂ ਦੀਆਂ, ਚਾਹੇ ਉਹ ਸਰੋਂ ਦੇ ਵਿੱਚ ਆਉਣ ਵਾਲੀਆਂ ਨੇ। ਅਤੇ ਬੜਾ ਅਸੀਂ ਜਿਹੜਾ ਕਿਸਾਨਾਂ ਨੂੰ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਜਿੱਥੇ ਜਿੱਥੇ ਵੀ ਬੀਜ ਸੋਧ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਵਰਾਇਟੀਆਂ ਜਿਹੜੀਆਂ ਨੇ ਉਹਦੀ ਚੋਣ ਕਰ ਲਈ, ਵਰਾਇਟੀਆਂ ਦੀ ਸਹੀ ਚੋਣ ਤੋਂ ਸਿਫਾਰਿਸ਼ ਕੀਤੀ ਆ, ਵਰਾਇਟੀਆਂ ਦੀ ਚੋਣ ਤੋਂ ਬਾਅਦ ਬੀਜ ਸੋਧ ਕਰਨੀ ਬਹੁਤ ਜ਼ਰੂਰੀ ਹੈ, ਚਾਹੇ ਉਹ ਬਿਮਾਰੀਆਂ ਲਈ ਹੋਵੇ, ਚਾਹੇ ਉਹ ਕੀੜਿਆਂ ਮਕੌੜਿਆਂ ਲਈ ਹੋਵੇ। ਜਿਵੇਂ ਸਿਉਂਕ ਦੀ ਇੱਕ ਉਦਾਹਰਣ ਦਿੰਦਾ, ਸਿਉਂਕ ਦੇ ਵਾਸਤੇ ਕਣਕ ਦੇ ਵਿੱਚ ਸਾਡੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਉਹ, ਚਾਹੇ ਉਹ ਥਾਇਓਮੈਥੋਗਜ਼ਾਮ 1 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਆ, 2 ਗ੍ਰਾਮ ਜਿਹੜੀ ਆ ਉਹ ਨਿਓਨਿਕਸ ਹੈ, ਅਤੇ ਚਾਹੇ ਅਸੀਂ ਕਲੋਰਪੈਰੀਫੋਸ 4 ਜਿਹੜੀ ਮਿਲੀਲੀਟਰ ਜਿਹੜੀ ਆ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਸੀਂ ਲਗਾ ਕੇ ਅਤੇ ਸਿਉਂਕ ਦੀ ਜਿਹੜੀ ਰੋਕਥਾਮ ਕਰ ਸਕਦੇ ਹਾਂ। ਇਸੇ ਤਰ੍ਹਾਂ ਹੋਰ ਵੀ ਜਿਹੜੇ ਕੀੜੇ ਮਕੌੜੇ ਨੇ ਸਰੋਂ ਦੇ ਵਿੱਚ ਕਦੋਂ ਅਸੀਂ ਕਰਨੇ ਆ, ਆਰਥਿਕ ਕਗਾਰ ਬਾਰੇ ਅਸੀਂ ਦੱਸ ਰਹੇ ਕਿਸਾਨਾਂ ਨੂੰ ਵੀ ਕੀ ਫਸਲ ਦੇ ਉੱਤੇ ਕੀਟਨਾਸ਼ਕਾਂ ਦੀ ਛਿੜਕਾਅ ਕਰਨ ਦੀ ਲੋੜ ਹੈ ਕਿ ਨਹੀਂ ਹੈ, ਉਹਦੇ ਵਾਸਤੇ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਜਾਂ ਆਰਥਿਕ ਕਗਾਰ ਜਾਂ ਕੀੜਿਆਂ ਦੀ ਗਿਣਤੀ ਵੀ ਕਿਹੜੀ ਗਿਣਤੀ ਦੇ ਆਧਾਰ 'ਤੇ ਅਸੀਂ ਕਰਨੀ ਹੈ। ਅਤੇ ਇਹ ਤਾਂ ਸੀਗੀਆਂ ਹਾੜੀ ਦੀਆਂ ਫਸਲਾਂ, ਹੋਰ ਵੀ ਛੋਲਿਆਂ ਬਾਰੇ ਵੀ ਦੱਸ ਰਹੇ ਹਾਂ ਅਤੇ ਨਾਲ ਦੀ ਨਾਲ ਜਿਹੜੀਆਂ ਹੁਣ ਫਸਲਾਂ ਜਿਹੜੀਆਂ ਆਪਣੇ ਖਿੱਤੇ ਦੀਆਂ ਨੇ ਇਸ ਏਰੀਏ ਦੀਆਂ ਫਸਲਾਂ ਦੇ ਵਿੱਚ ਹੈਗੀਆਂ ਨੇ, ਅਤੇ ਜਿਹੜੀਆਂ ਮੁੱਖ ਜਿਹੜੀਆਂ ਹੁਣ ਸਮੱਸਿਆਵਾਂ ਚੱਲ ਰਹੀਆਂ ਨੇ, ਚਾਹੇ ਉਹ ਝੋਨੇ ਦੇ ਵਿੱਚ ਆ, ਪੱਤਾ ਲਪੇਟਦੀ ਜਾਂ ਗੋਭ ਦੀ ਸੁੰਡੀ ਦੀ ਜਾਂ ਬੂਟਿਆਂ ਦੇ ਟਿੱਡੇ, ਉਹਨਾਂ ਦੇ ਬਾਰੇ ਵੀ ਅਸੀਂ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਅਤੇ ਨਾਲ ਦੀ ਨਾਲ ਕਿਸਾਨ ਵੀਰ ਵੀ ਸਾਨੂੰ ਕੁਛ ਸਵਾਲ ਲਿਖ ਕੇ ਵੀ ਭੇਜ ਰਹੇ ਨੇ ਸਟੇਜ ਦੇ ਉੱਪਰ, ਸਾਡੇ ਸਟਾਲਾਂ ਦੇ ਉੱਤੇ ਵੀ ਬੜੇ ਹੁੰਮ ਆ ਕੇ ਕਿਸਾਨ ਵੀਰ ਪਹੁੰਚ ਰਹੇ ਨੇ, ਅਤੇ ਉੱਥੇ ਵੀ ਉਹਨਾਂ ਦੀ ਜਿਹੜੀ ਜਾਣਕਾਰੀ ਆਦਾਨ ਪ੍ਰਦਾਨ ਜਿਹੜੀ ਹੈ ਤਕਨੀਕੀ ਜਿਹੜੀ ਜਾਣਕਾਰੀ ਆ ਕਿਸਾਨ ਵੀਰਾਂ ਨੂੰ ਦਿੱਤੀ ਜਾ ਰਹੀ ਆ। ਸਾਡਾ ਜਿਹੜਾ ਮਸ਼ੀਨਰੀ ਵਿਭਾਗ ਆ, ਫਾਰਮ ਪਾਵਰ ਐਂਡ ਮਸ਼ੀਨਰੀ ਜਿਹੜਾ ਡਿਪਾਰਟਮੈਂਟ ਆ ਸਾਡਾ, ਉਹਦੇ ਉੱਤੇ ਪਰਾਲੀ ਦੀ ਸੰਭਾਲ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਨੇ, ਕਿਹੜੇ ਕਿਹੜੇ ਢੰਗ ਤਰੀਕੇ ਨੇ, ਕਿੱਦਾਂ ਜਿਹੜੀ ਆਉਣ ਵਾਲੀ ਕਣਕ ਦੀ ਅਸੀਂ ਜਿਹੜੀ ਬਿਜਾਈ ਕਰਨੀ ਹੈ, ਬੜੀ ਬੜੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਮਸ਼ੀਨਾਂ ਵੀ ਤੁਸੀਂ ਇੱਥੇ ਦੇ ਆ ਕੇ ਦੇਖ ਸਕਦੇ ਜੇ ਸਾਡੇ ਪੰਜਾਬ ਐਗਰੀ ਯੂਨੀਵਰਸਿਟੀ ਦੇ ਇਸ ਵਿਭਾਗ ਦੇ ਜਿਹੜੇ ਸਟਾਲ ਦੇ ਉੱਤੇ, ਅਤੇ ਬੜੀ ਸਟੇਜ ਦੇ ਉੱਤੋਂ ਵੀ ਅਤੇ ਸਟਾਲ ਦੇ ਉੱਤੋਂ ਵੀ ਜਿਹੜੀ ਜਾਣਕਾਰੀ, ਕਿਉਂਕਿ ਸਾਡੇ ਕੋਲ ਹੱਲ ਹੈ ਪਰਾਲੀ ਨੂੰ ਸਾਂਭਣ ਦਾ, ਸਾਡੇ ਕੋਲ ਹੁਣ ਬਹੁਤ ਸਾਰੇ ਜਿਹੜੇ ਸਾਡੇ ਕੋਲ ਢੰਗ ਤਰੀਕੇ ਹੈਗੇ ਨੇ। ਬਹੁਤ ਹੀ ਕਿਸਾਨ ਵੀਰਾਂ ਦਾ ਬਹੁਤ ਜਿਹੜਾ ਜੋਸ਼ ਆ ਅਤੇ ਜੋਸ਼ ਦੇ ਨਾਲ ਹੁੰਮ ਹੁਮਾ ਕੇ ਕਿਸਾਨ ਵੀਰ ਜਿਹੜੇ ਆ, ਕਿਸਾਨ ਬੀਬੀਆਂ ਵੀ ਪਹੁੰਚ ਰਹੀਆਂ ਨੇ ਅਤੇ ਬਹੁਤ ਵਧੀਆ ਵਾਰਤਾਲਾਪ ਜਿਹੜੀਆਂ ਉਹ ਕਰ ਰਹੇ ਨੇ, ਸਵਾਲ ਪੁੱਛ ਰਹੇ ਨੇ, ਆਪਣੀ ਜਾਣਕਾਰੀ ਵਧਾ ਰਹੇ ਨੇ, ਸਾਨੂੰ ਵੀ ਬੜਾ ਕੁਛ ਦੱਸ ਰਹੇ ਨੇ, ਜਿਹੜੀਆਂ ਫੀਲਡ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਜਾਣਕਾਰੀ ਉਹ ਵੀ ਲੈ ਰਹੇ ਨੇ। ਅਤੇ ਬੜਾ ਉਤਸ਼ਾਹ ਹੈ ਓਵਰਆਲ ਇਸ ਮੇਲੇ ਦੇ ਵਿੱਚ, ਅਤੇ ਹਰ ਜਿਹੜੇ ਸਾਰੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਬੜੇ ਹੁੰਮ ਹਵਾ ਕੇ ਜਿਹੜਾ ਵਾ ਉਹ ਮੇਲੇ ਦੇ ਵਿੱਚ ਸ਼ਿਰਕਤ ਕਰ ਰਹੇ ਨੇ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਸ਼ਪਾਲ ਕੌਰ ਸੰਧੂ ਹੈ, ਮੈਂ ਪਿੰਡ ਬੀਕਾ ਨਵਾਂਸ਼ਹਿਰ ਤੋਂ ਹਾਂ। ਅਸੀਂ ਬੱਲੋਵਾਲ ਛੋਕੜੀ ਕਿਸਾਨ ਮੇਲੇ ਦੇ ਵਿੱਚ ਆਪਣਾ ਸਟਾਲ ਲਾਇਆ ਹੈ ਸਾਬਣ ਦਾ, ਜੋ ਕਿ ਅਸੀਂ ਨੈਚੁਰਲ ਤੇਲਾਂ ਤੋਂ ਬਣਾਉਂਦੇ ਹਾਂ, ਹੱਥੀਂ ਬਣਾਉਂਦੇ ਹਾਂ। ਸਾਡਾ ਸੈਲਫ ਗਰੁੱਪ ਆਤਮਨ ਉਦਯੋਗ ਸੈਲਫ ਹੈਲਪ ਗਰੁੱਪ ਹੈ, ਜਿਹਦੇ ਵਿੱਚ ਅਸੀਂ ਜ਼ਿਆਦਾ ਵੂਮੈਨ ਇੰਪਾਵਰਮੈਂਟ ਕਰਦੇ ਹਾਂ ਅਤੇ ਯੰਗ ਬੱਚਿਆਂ ਨੂੰ ਵੀ ਜੋਬਸ ਦਿੰਦੇ ਹਾਂ। ਅਤੇ ਪਿੰਡਾਂ ਦੇ ਵਿੱਚ ਸਾਬਣ ਨੈਚੁਰਲ ਹੈ, ਪਹਿਲਾਂ ਤੋਂ

0: ਹੋਇਆ ਤਾਂ ਕਿ ਨੈਚੁਰਲ ਚੀਜ਼ਾਂ ਪਿੰਡਾਂ ਦੇ ਵਿੱਚ ਵੀ ਆਉਣ, ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਜਾਣ। ਸਾਡਾ ਇਹੀ ਏਮ ਹੈ, ਸਾਡੀ ਇਹੀ ਕੋਸ਼ਿਸ਼ ਹੈ ਅਤੇ ਜੋ ਵੀ ਚੀਜ਼ ਬਣਦੀ ਆ ਉਹ ਨੈਚੁਰਲ ਹੈ, ਸਾਰਾ ਕੁਛ ਤੇਲਾਂ ਤੋਂ ਬਣਦਾ ਹੈ। ਕੁੜੀਆਂ ਅਤੇ ਮੁੰਡੇ ਰੈਡੀ ਕਰਦੇ ਆ, ਇੱਕ ਛੋਟਾ ਜਿਹਾ ਯੂਨਿਟ ਹੈ ਦੇ ਵਿੱਚ ਹੁੰਦਾ ਹੈ, ਹੈਂਡਮੇਡ ਹੈ, ਨੈਚੁਰਲ ਚੀਜ਼।
1: ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਕਿਸਾਨ ਵਾਣੀ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਮਿਲਾਂਗੇ ਅਗਲੀ ਵਾਰੀ, ਤਦ ਤੱਕ ਦੇ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜੈ ਹਿੰਦ।
2: ਕਿਆ ਕਰ ਰਹਾ ਹੈ? ਇਧਰ ਇਧਰ ਇਧਰ ਹਮ ਬੋਲ ਰਹੇ ਹੈ, ਤੇਰੇ ਬੀਜੂ ਕਾ
3: ਪੁਤਲਾ ਬੋਲ ਰਹੇ।
2: ਪਕਸ਼ੀਓ ਸੇ ਤੋ ਹਮ ਖੇਤ ਕੋ ਬਚਾ ਲੇਤੇ ਹੈ, ਪਰ ਇਨ ਘਾਤਕ ਰਸਾਇਨੋ ਸੇ ਕੈਸੇ ਬਚਾਏ?
3: ਮਤਲਬ?
2: ਦੇਖ ਬੇਟਾ, ਤੂ ਜੋ ਇਹ ਅੰਧਾਧੁੰਦ ਰਸਾਇਨ ਮਿਲਾਤਾ ਹੈ ਨਾ, ਮਿੱਟੀ ਕੀ ਸਿਹਤ ਵਿਗੜਨੇ ਲਗੀ ਹੈ, ਔਰ ਜਬ ਮਾਟੀ ਹੀ ਕਮਜ਼ੋਰ ਪੜ ਜਾਏਗੀ ਤੋ ਉਪਜ ਕੈਸੇ ਸਿਹਤਮੰਦ ਹੋਗੀ? ਹੈਂ, ਅਰੇ ਪਹਿਲਾਂ ਐਸਾ ਨਹੀਂ ਥਾ, ਪੁੱਛਣਾ ਆਪਣੇ ਬੜੇ ਬਜ਼ੁਰਗੋ ਸੇ, ਕੈਸੇ ਫਸਲ ਲਹਿਲਾਤੀ ਥੀ, ਸ਼ੁੱਧਤਾ ਝਲਕਤੀ ਥੀ, ਹਾਂ ਮਾਟੀ ਵੀ ਤੰਦਰੁਸਤ ਔਰ ਲੋਕ ਵੀ। ਪਹਿਲੀ ਵਾਲੀ ਬਾਤ ਕਹਾ,
3: ਪਰ ਹਮ ਤੋ ਸਭ ਯਹੀ ਡਾਲੇ ਹੈ।
2: ਸਭ ਨਹੀਂ, ਆਜ ਵੀ ਲਾਖੋਂ ਜਾਗਰੂਕ ਕਿਸਾਨ ਪਰੰਪਰਾਗਤ ਵਿਧੀ ਸੇ ਫਸਲ ਉਗਾ ਰਹੇ, ਖਰਚਾ ਕਮ ਔਰ ਉਪਜ ਕੀ ਕੀਮਤ ਵੀ ਬਿਹਤਰ ਪਾ ਰਹੇ।
3: ਸੱਚ?
2: ਰੇ ਬੇਟੇ, ਐਕਸਪੀਰੀਅੰਸ ਸੇ ਬਤਾ ਰਹੇ ਹੈ, ਧੂਪ ਮੇ ਬਾਲ ਸਫੇਦ ਨਹੀਂ ਕੀਏ ਹੈ।
3: ਠੀਕ ਹੈ ਭਾਈ, ਮੈਂ ਵੀ ਅੱਜ ਤੋਂ ਜੈਵਿਕ ਖੇਤੀ ਸ਼ੁਰੂ ਕਰੂੰਗਾ।
4: ਮਿੱਟੀ ਨਾਲ ਪਿਆਰ ਦੀ ਪਰੰਪਰਾ ਹੈ ਪਰੰਪਰਾਗਤ ਖੇਤੀ।
5: ਕਿਸਾਨ ਵਾਣੀ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਆਦੇਸ਼ ਦਿੱਤੇ ਨੇ ਕਿ ਉਹ ਇਸ ਗੱਲ ਦਾ ਪਤਾ ਲਾਉਣ ਕਿ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਵਿਕਸਿਤ ਪਿੰਡਾਂ ਦੇ ਨਿਰਮਾਣ ਵਿੱਚ ਕਿਵੇਂ ਯੋਗਦਾਨ ਪਾ ਸਕਦੀ ਹੈ। ਵਿਕਸਿਤ ਭਾਰਤ ਜੀ ਰਾਮ ਜੀ ਬਾਰੇ ਇੱਕ ਰਾਸ਼ਟਰੀ ਵਰਕਸ਼ਾਪ ਵਿੱਚ ਬੋਲਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਇਸ ਦਾ ਉਦੇਸ਼ ਰੁਜ਼ਗਾਰ ਪ੍ਰਦਾਨ ਕਰਨਾ ਅਤੇ ਅਜਿਹੀਆਂ ਸੰਪਤੀਆਂ ਪੈਦਾ ਕਰਨਾ ਜੋ ਪੇਂਡੂ ਭਾਈਚਾਰਿਆਂ ਦੇ ਲੰਮੇ ਸਮੇਂ ਲਈ ਕੰਮ ਆਉਣ ਅਤੇ ਪਿੰਡਾਂ ਨੂੰ ਆਤਮ ਨਿਰਭਰ ਅਤੇ ਵਿਕਸਿਤ ਬਣਨ ਵਿੱਚ ਸਹਾਇਤਾ ਕਰਨ। ਉਹਨਾਂ ਨੇ ਅਧਿਕਾਰੀਆਂ ਨੂੰ ਯੋਜਨਾ ਤਹਿਤ ਚੱਲ ਰਹੇ ਪ੍ਰੋਜੈਕਟਾਂ ਦਾ ਅਚਾਨਕ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੰਮ ਵਿੱਚ ਸਿਰਫ ਇੱਕ ਜਗ੍ਹਾ ਤੋਂ ਮਿੱਟੀ ਪੁੱਟਣਾ ਅਤੇ ਇਸ ਨੂੰ ਕਿਤੇ ਹੋਰ ਸੁੱਟਣਾ ਸ਼ਾਮਲ ਨਹੀਂ ਹੋਣਾ ਚਾਹੀਦਾ। ਉਹਨਾਂ ਅੱਗੇ ਕਿਹਾ ਕਿ ਵਿਕਸਿਤ ਭਾਰਤ ਲਈ ਵਿਕਸਿਤ ਪਿੰਡਾਂ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾ ਤਹਿਤ ਕੀਤੇ ਗਏ ਕੰਮਾਂ ਨੂੰ ਪਿੰਡਾਂ ਦੇ ਵਿਕਾਸ ਲਈ ਇੱਕ ਮਜ਼ਬੂਤ ਨੀਂਹ ਰੱਖਣੀ ਚਾਹੀਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਇਸ ਸਾਲ ਅਗਸਤ ਵਿੱਚ ਭਾਰਤ ਦੀ ਕੱਪੜਾ ਬਰਾਮਦ ਵੱਧ ਕੇ 29,700 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ, ਜੋ ਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 25,600 ਕਰੋੜ ਰੁਪਏ ਤੋਂ ਵੱਧ ਸੀ। ਕੱਪੜਾ ਮੰਤਰਾਲੇ ਨੇ ਕਿਹਾ ਕਿ ਅਗਸਤ 2025 ਦੇ ਮੁਕਾਬਲੇ ਬਰਾਮਦ ਵਿੱਚ 16.1% ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਅਪ੍ਰੈਲ ਅਗਸਤ 26 ਦੌਰਾਨ ਕੁੱਲ ਕੱਪੜਾ ਬਰਾਮਦ 1,40,000 ਕਰੋੜ ਰੁਪਏ ਤੋਂ ਵੱਧ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.3% ਦਾ ਵਾਧਾ ਦਰਸਾਉਂਦੀ ਹੈ। ਸੁਪਰੀਮ ਕੋਰਟ ਨੇ CBSE ਨੂੰ 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਾਜ਼ਮੀ ਤ੍ਰੈ ਭਾਸ਼ਾ ਨੀਤੀ 2027 ਦੇ ਅਕਾਦਮਿਕ ਸੈਸ਼ਨ ਤੋਂ ਲਾਗੂ ਕਰਨ 'ਤੇ ਵਿਚਾਰ ਕਰਨ ਲਈ ਕਿਹਾ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਲ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਇਸ ਨੂੰ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਇਹ ਵੀ ਕਿਹਾ ਕਿ 6ਵੀਂ ਜਮਾਤ ਵਿੱਚ ਪੜ੍ਹ ਰਹੇ ਉਹ ਵਿਦਿਆਰਥੀ ਜੋ ਇਸ ਸਾਲ 3 ਭਾਸ਼ਾਵਾਂ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਅਜਿਹਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਵਿਦਿਆਰਥੀਆਂ ਨੂੰ 3 ਭਾਸ਼ਾਵਾਂ ਪੜ੍ਹਨਾ ਲਾਜ਼ਮੀ ਹੈ। ਇਹਨਾਂ ਵਿੱਚ ਘੱਟੋ ਘੱਟ 2 ਭਾਰਤੀ ਮਾਤ ਭਾਸ਼ਾਵਾਂ ਨੇ। ਬੋਰਡ ਦੇ ਸਰਕੂਲਰ ਅਨੁਸਾਰ ਵਿਦੇਸ਼ੀ ਭਾਸ਼ਾਵਾਂ ਨੂੰ ਸਿਰਫ 3 ਜਾਂ 4 ਵਿਸ਼ੇ ਵਜੋਂ ਲਿਆ ਜਾ ਸਕਦਾ ਹੈ। ਕੋਲਾ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਦਾ 16ਵਾਂ ਗੇੜ ਸ਼ੁਰੂ ਕੀਤਾ ਹੈ। ਇਸ ਗੇੜ ਵਿੱਚ 9 ਕੋਲਾ ਉਤਪਾਦਕ ਰਾਜਾਂ ਵਿੱਚ ਸਥਿਤ 25 ਕੋਲਾ ਬਲਾਕ ਸ਼ਾਮਲ ਨੇ। ਮੰਤਰਾਲੇ ਨੇ ਕਿਹਾ ਹੈ ਕਿ 9 ਕੋਲਾ ਉਤਪਾਦਕ ਰਾਜਾਂ ਵਿੱਚ ਹੁਣ ਤੱਕ ਕੁੱਲ 147 ਕੋਲਾ ਖਾਣਾਂ ਦੀ ਨਿਲਾਮੀ ਕੀਤੀ ਗਈ ਹੈ। ਇਹਨਾਂ ਬਲਾਕਾਂ ਤੋਂ ਅਨੁਮਾਨਿਤ ਸਾਲਾਨਾ ਮਾਲੀਆ 47,500 ਕਰੋੜ ਰੁਪਏ ਤੋਂ ਵੱਧ ਹੈ ਅਤੇ ਅਨੁਮਾਨਿਤ ਪੂੰਜੀ ਨਿਵੇਸ਼ 55,000 ਕਰੋੜ ਰੁਪਏ ਤੋਂ ਵੱਧ ਹੈ। ਇਸ ਮੌਕੇ 'ਤੇ ਕੋਲਾ ਅਤੇ ਖਾਣਾ ਬਾਰੇ ਰਾਜ ਮੰਤਰੀ ਸਤੀਸ਼ ਚੰਦਰ ਦੁਬੇ ਨੇ ਭਾਰਤ ਦੇ ਵਿਕਾਸ ਵਿੱਚ ਕੋਲੇ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਸ਼੍ਰੀ ਦੁਬੇ ਨੇ ਕਿਹਾ ਕਿ ਭਾਰਤ ਦਾ ਕੋਲਾ ਉਤਪਾਦਨ ਕਾਫ਼ੀ ਵਧਿਆ ਹੈ ਅਤੇ ਲਗਾਤਾਰ ਦੂਜੇ ਸਾਲ 1 ਅਰਬ ਟਨ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਕੇ ਅਤੇ ਵਿਦੇਸ਼ ਮੰਤਰੀ DN ਦੁਗਿਆਲ ਨਾਲ ਮਿਲ ਕੇ ਭਾਰਤ ਆਉਣ ਵਾਲੇ ਭੂਟਾਨੀ ਨਾਗਰਿਕਾਂ ਲਈ ਅੰਤਰਰਾਸ਼ਟਰੀ UPI ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਸ਼੍ਰੀ ਜੈਸ਼ੰਕਰ ਭੂਟਾਨ ਦੇ 2 ਦਿਨਾਂ ਦੌਰੇ 'ਤੇ ਨੇ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਭੂਟਾਨ ਵਿੱਚ UPI ਲੈਣ ਦੇਣ ਦੀ ਸ਼ੁਰੂਆਤ ਦੇ ਨਾਲ ਭਾਰਤ ਅਤੇ ਭੂਟਾਨ ਵਿਚਕਾਰ UPI ਆਧਾਰਿਤ ਡਿਜੀਟਲ ਭੁਗਤਾਨ ਕਨੈਕਟੀਵਿਟੀ ਪੂਰੀ ਹੋ ਗਈ ਹੈ। ਭਾਰਤੀ ਸੰਸਥਾਵਾਂ ਵਿੱਚ ਭੂਟਾਨੀ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਨਹਿਰੂ ਵਾਂਗ ਚੁੱਕ ਸਕਾਲਰਸ਼ਿਪ ਯੋਜਨਾ ਦਾ ਵਿਸਥਾਰ ਕਰਨ ਲਈ ਇੱਕ ਸਮਝੌਤੇ 'ਤੇ ਵੀ ਦਸਤਖਤ ਕੀਤੇ ਗਏ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਦੀ ਊਰਜਾ ਨੂੰ ਦੇਸ਼ ਦੀ ਤਾਕਤ ਵਿੱਚ ਬਦਲਣ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹੇ ਨੇ। ਖੇਲੋ ਇੰਡੀਆ ਨੇ ਖੇਲ ਪ੍ਰਤਿਭਾਵਾਂ ਲਈ ਇੱਕ ਮੰਚ ਪ੍ਰਦਾਨ ਕੀਤਾ। ਫਿੱਟ ਇੰਡੀਆ ਨੇ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ। ਸਕਿੱਲ ਇੰਡੀਆ ਨੇ ਹੁਨਰਾਂ ਨੂੰ ਮੌਕਿਆਂ ਨਾਲ ਜੋੜਿਆ ਅਤੇ ਸਟਾਰਟਅਪ ਇੰਡੀਆ ਨੇ ਨੌਜਵਾਨਾਂ ਵਿੱਚ ਉੱਦਮਤਾ ਦੀ ਇੱਕ ਨਵੀਂ ਊਰਜਾ ਪੈਦਾ ਕੀਤੀ ਹੈ। ਇਸੇ ਤਰ੍ਹਾਂ ਮੁਦਰਾ ਯੋਜਨਾ ਅਤੇ ਸਟੈਂਡਅਪ ਇੰਡੀਆ ਨੇ ਨੌਜਵਾਨਾਂ ਲਈ ਆਤਮ ਰੁਜ਼ਗਾਰ ਅਤੇ ਉੱਦਮਤਾ ਦੇ ਰਸਤੇ ਖੋਲ੍ਹੇ ਨੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਅੰਬਾਲਾ ਵਿੱਚ ਸੇਵਾ ਸੰਕਲਪ ਮੁਹਿੰਮ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲਾਂ ਦੀ ਜਨਤਕ ਸੇਵਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਉਹ ਸੇਵਾ ਅਤੇ ਦ੍ਰਿੜਤਾ ਦੀ ਨਵੀਂ ਊਰਜਾ ਨਾਲ ਅੱਗੇ ਵੱਧ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ। ਇਸ ਲੇਖ ਵਿੱਚ ਭਾਰਤ ਦੇ ਸਮਾਵੇਸ਼ੀ ਵਿਕਾਸ ਮਾਰਗ ਦਾ ਜ਼ਿਕਰ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਸਬਕਾ ਸਾਥ ਸਬਕਾ ਵਿਕਾਸ ਦੀ ਸਰਕਾਰ ਦੀ ਮੁੱਖ ਨੀਤੀ 'ਤੇ ਜ਼ੋਰ ਦਿੱਤਾ ਹੈ। ਲੇਖ ਵਿੱਚ ਸ਼੍ਰੀ ਕੋਵਿੰਦ ਨੇ ਦੱਸਿਆ ਕਿ ਕਿਵੇਂ ਭਾਰਤ ਦੀ ਵਿਕਾਸ ਗਾਥਾ ਉਹਨਾਂ ਲੋਕਾਂ ਨੂੰ ਰਾਸ਼ਟਰੀ ਮੁੱਖ ਧਾਰਾ ਵਿੱਚ ਲਿਆ ਰਹੀ ਹੈ ਜਿਨ੍ਹਾਂ ਨੂੰ ਪਹਿਲਾਂ ਅਣਗੌਲਿਆ ਅਤੇ ਅਣਡਿੱਠਾ ਕੀਤਾ ਗਿਆ ਸੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ। ਅਫਗਾਨਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ

0: ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਨੂੰ ਨਵੇਂ ਅਤੇ ਭਰੋਸੇਮੰਦ ਨਿਰਮਾਣ ਕੇਂਦਰਾਂ ਦੀ ਲੋੜ ਹੈ ਅਤੇ ਭਾਰਤ ਇਸ ਲੋੜ ਨੂੰ ਪੂਰਾ ਕਰਨ ਲਈ ਤਿਆਰੀ ਕਰ ਰਿਹਾ ਹੈ। ਦਿਹਾਤੀ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਸ ਗੱਲ ਦਾ ਪਤਾ ਲਾਉਣ ਕਿ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਵਿਕਸਿਤ ਪਿੰਡਾਂ ਦੇ ਨਿਰਮਾਣ ਵਿੱਚ ਕਿਵੇਂ ਯੋਗਦਾਨ ਪਾ ਸਕਦੀ ਹੈ ਅਤੇ ਇਸ ਸਾਲ ਅਗਸਤ ਵਿੱਚ ਭਾਰਤ ਦੀ ਕੱਪੜਾ ਬਰਾਮਦ ਵੱਧ ਕੇ 29,700 ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।
2: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨਪ੍ਰੀਤ ਕੌਰ। ਅੱਜ ਦੀ ਕੜੀ ਚ ਤੁਸੀਂ ਸੁਣੋਗੇ ਸਵੱਛਤਾ ਹੀ ਸੇਵਾ 2026 ਮੁਹਿੰਮ, ਨੌਵਾਂ ਰਾਸ਼ਟਰੀ ਪੋਸ਼ਣ ਮਾਹ 2026 ਅਤੇ ਖੇਤੀਬਾੜੀ ਵਿੱਚ AI ਦੀ ਭੂਮਿਕਾ ਜਿਹੇ ਵਿਸ਼ਿਆਂ ਬਾਰੇ ਸੰਬੰਧਿਤ ਅਧਿਕਾਰੀਆਂ, ਮਾਹਰਾਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਸਵੱਛਤਾ ਹੀ ਸੇਵਾ 2026 ਮੁਹਿੰਮ ਪੂਰੇ ਦੇਸ਼ ਵਿੱਚ ਸ਼ੁਰੂ ਹੋ ਗਈ ਹੈ। ਇਹ ਮੁਹਿੰਮ 17 ਅਕਤੂਬਰ ਤੱਕ ਜਾਰੀ ਰਹੇਗੀ। ਇਸ ਤਹਿਤ ਤੈਅ ਥਾਵਾਂ ਅਤੇ ਵੱਧ ਆਵਾਜਾਈ ਵਾਲੇ ਸਰਵਜਨਕ ਸਥਾਨਾਂ ਤੇ ਸਫਾਈ, ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਅਤੇ ਵੇਸਟ ਟੂ ਵੈਲਥ ਪਹਿਲਕਦਮੀਆਂ ਰਾਹੀਂ ਸਵੱਛਤਾ ਸੇ ਸਮ੍ਰਿੱਧੀ ਨੂੰ ਉਤਸ਼ਾਹਿਤ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਸਾਲ ਮੁਹਿੰਮ ਦਾ ਵਿਸ਼ਾ ਸਫਾਈ ਵਿੱਚ ਭਾਗੀਦਾਰੀ, ਸਾਫ਼ ਭਾਰਤ, ਵਿਕਸਿਤ ਭਾਰਤ ਹੈ। ਸਵੱਛਤਾ ਹੀ ਸੇਵਾ ਤਹਿਤ ਮੋਹਾਲੀ ਦੇ ਸਮਾਜ ਸੇਵੀ ਅਤੇ ਸਾਬਕਾ ਭਾਜਪਾ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਬਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ
3: ਵੀ ਆਪਾਂ ਸਾਰੇ ਸਫਾਈ ਦਾ ਖਿਆਲ ਰੱਖੀਏ, ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਪਾਈਏ ਤਾਂ ਕਿ ਉਹਦੀ ਖਾਦ ਬਣ ਸਕੇ, ਕੰਮ ਆ ਸਕੇ, ਸਾਡੇ ਗੰਦ ਨਾ ਫੈਲੇ, ਗੰਦਗੀ ਨਾ ਫੈਲੇ, ਬਿਮਾਰੀਆਂ ਤੋਂ ਬਚਿਆ ਜਾਵੇ। ਜਿਵੇਂ ਆਂਗਨਵਾੜੀ ਸੈਂਟਰ ਹੋ ਗਏ, ਇਹਨਾਂ ਚ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਹੋਰ ਮੁਕਾਬਲੇ ਤੇ ਘਰ ਘਰ ਮੋਦੀ ਸਰਕਾਰ ਦੀਆਂ ਜੋ ਲਾਭਕਾਰੀ ਸਕੀਮਾਂ ਲੋਕਾਂ ਦੀਆਂ ਉਹ ਪਹੁੰਚਾਵਾਂਗੇ, ਘਰ ਘਰ ਦੀਵੇ ਜਲਾਵਾਂਗੇ।
2: ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਸੰਬੰਧੀ ਲੋਕ ਕਿਸ ਤਰ੍ਹਾਂ ਆਪਣੀ ਭਾਗੀਦਾਰੀ ਨਿਭਾ ਰਹੇ ਨੇ, ਆਓ ਜਾਣਦੇ ਹਾਂ ਅਸੀਂ ਉਹਨਾਂ ਦੀ ਹੀ ਜ਼ੁਬਾਨੀ।
4: ਸਕੂਲ ਪ੍ਰਿੰਸੀਪਲ ਫਰੀਦਕੋਟ ਮਨਿੰਦਰ ਕੌਰ, ਸਵੱਛਤਾ ਹੀ ਸੇਵਾ 2026 ਮੁਹਿੰਮ ਦਾ ਮੁੱਖ ਮੰਤਵ ਹੈ ਸਫਾਈ ਵਿੱਚ ਭਾਗੀਦਾਰੀ, ਸਵੱਛ ਭਾਰਤ, ਵਿਕਸਿਤ ਭਾਰਤ। ਇਹ ਸਿਰਫ ਸਫਾਈ ਦਾ ਅਭਿਆਨ ਨਹੀਂ, ਸਗੋਂ ਨੌਜਵਾਨ ਮਨਾਂ ਦੀ ਤਾਕਤ ਨਾਲ ਵੇਸਟ ਟੂ ਵੈਲਥ ਯਾਨੀ ਕੂੜੇ ਤੋਂ ਦੌਲਤ ਬਣਾ ਕੇ ਸਵੱਛਤਾ ਸੇ ਸਮ੍ਰਿੱਧੀ ਵੱਲ ਵਧਣ ਦਾ ਇੱਕ ਸਫਲ ਇਨਕਲਾਬ। ਭੀੜ ਭੜੱਕੇ ਵਾਲੇ ਸਥਾਨਾਂ ਦੀ ਨੁਹਾਰ ਬਦਲਣ ਲਈ ਹੁਣ ਹਰੇਕ ਨਾਗਰਿਕ ਨੂੰ ਜ਼ਮੀਨੀ ਪੱਧਰ ਤੇ ਅੱਗੇ ਆਉਣਾ ਹੀ ਪਏਗਾ।
5: ਐਡਵੋਕੇਟ ਕਮਲ ਅਮਨ ਪੰਚੋਤਰਾ, ਜ਼ਿਲ੍ਹਾ ਮੀਡੀਆ ਇੰਚਾਰਜ, ਸਹਿਕਾਰ ਭਾਰਤੀ। ਸਫਾਈ ਵਿੱਚ ਇਸ ਮੁਹਿੰਮ ਤਹਿਤ ਸਰਵਜਨਕ ਥਾਵਾਂ ਦੀ ਸਫਾਈ, ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਅਤੇ ਵੇਸਟ ਟੂ ਹੈਲਥ, ਵੇਸਟ ਟੂ ਵੈਲਥ ਵਰਗੀਆਂ ਪਹਿਲਕਦਮੀਆਂ ਰਾਹੀਂ ਸਵੱਛਤਾ ਨੂੰ ਸਮ੍ਰਿੱਧੀ ਨਾਲ ਜੋੜਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਫ਼ ਸੁਥਰਾ ਵਾਤਾਵਰਨ ਸਾਡੀ ਸਾਂਝੀ ਜ਼ਿੰਮੇਦਾਰੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਜਤਨਾਂ ਨੂੰ ਸਫਲ ਬਣਾਉਣ ਲਈ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
2: ਇਸੇ ਤਰ੍ਹਾਂ ਭਾਰਤ ਸਰਕਾਰ ਦੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਨੌਵਾਂ ਰਾਸ਼ਟਰੀ ਪੋਸ਼ਣ ਮਾਹ 2026 ਮਨਾਇਆ ਜਾ ਰਿਹਾ ਹੈ, ਜੋ 8 ਅਕਤੂਬਰ ਤੱਕ ਚੱਲੇਗਾ। ਇਸ ਮੁਹਿੰਮ ਦਾ ਮੁੱਖ ਉਦੇਸ਼ ਕੁਪੋਸ਼ਣ ਵਿਰੁੱਧ ਲੜਾਈ ਨੂੰ ਇੱਕ ਲੋਕ ਲਹਿਰ ਬਣਾਉਣਾ ਹੈ। ਇਸ ਦੀ ਸ਼ੁਰੂਆਤ ਮੌਕੇ ਔਰਤਾਂ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਇਹ ਮੁਹਿੰਮ ਹਰ ਸਾਲ ਮਾਂ ਦੀ ਸਿਹਤ, ਹਰ ਬੱਚੇ ਦੇ ਪੋਸ਼ਣ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਨਾਲ ਜੁੜੀ ਹੋਈ ਹੈ। ਮਾਵਾਂ ਅਤੇ ਬੱਚਿਆਂ ਦੇ ਲਈ ਪੋਸ਼ਣ ਕਿਉਂ ਜ਼ਰੂਰੀ ਹੈ, ਇਸ ਬਾਰੇ ਫਰੀਦਕੋਟ ਤੋਂ ਡਾਕਟਰ ਰਵਿੰਦਰ ਨਾਰੰਗ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ।
6: ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਫਾਸਟ ਫੂਡ, ਜੰਕ ਫੂਡ ਦੇ ਉੱਤੇ ਤੇ ਪੈਕਡ ਫੂਡਸ ਤੇ ਨਿਰਭਰ ਕਰ ਰਹੀ ਹੈ। ਘਰ ਦਾ ਖਾਣਾ, ਪੌਸ਼ਟਿਕ ਆਹਾਰ ਉਹ ਬਿਲਕੁਲ ਨਹੀਂ ਖਾ ਰਹੇ, ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਹਾਰਟ ਡਿਜ਼ੀਜ਼ ਹੋ ਰਹੇ ਨੇ, ਛੋਟੀ ਉਮਰ 'ਚ ਬਲੱਡ ਸ਼ੂਗਰ ਵੱਧ ਰਹੀ ਹੈ ਤੇ ਹੋਰ ਵੀ ਮੋਟਾਪੇ ਦੀ ਦਰ ਵੱਧ ਰਹੀ ਹੈ ਤੇ ਹੋਰ ਵੀ ਕਈ ਬਿਮਾਰੀਆਂ ਵੱਧ ਰਹੀਆਂ ਹਨ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਔਰਤਾਂ ਨੂੰ, ਬੱਚਿਆਂ ਨੂੰ, ਅਡੋਲਸੈਂਟਸ ਨੂੰ ਕਿ ਪੌਸ਼ਟਿਕ ਆਹਾਰ ਖਾਓ, ਪ੍ਰੋਟੀਨ ਡਾਇਟ ਵੱਧ ਤੋਂ ਵੱਧ ਲਓ, ਆਪਣੇ ਖਾਣੇ ਵਿੱਚ ਸਲਾਦ, ਫਲ ਫਰੂਟ, ਦੁੱਧ, ਦਹੀਂ, ਪਨੀਰ, ਇਹ ਸਭ ਚੀਜ਼ਾਂ ਦਾ ਵੱਧ ਤੋਂ ਵੱਧ ਸੇਵਨ ਕਰੋ।
2: ਆਓ ਸੁਣੀਏ ਆਂਗਣਵਾੜੀ ਵਰਕਰਾਂ ਕੋਲੋਂ ਪੋਸ਼ਣ ਮਾਹ ਸੰਬੰਧੀ ਜਾਣਕਾਰੀ।
7: ਮੈਂ ਰਸ਼ਮੀ, ਆਂਗਣਵਾੜੀ ਵਰਕਰ, ਵਾਰਡ ਨੰਬਰ 42, ਪਠਾਨਕੋਟ ਤੋਂ। ਅਸੀਂ

0: इस महीने जो पोषण अभियान चलिया हुआ उस दे विच पोषण वाटिका योजना के तहत ही घर स्कूलों विशेषकर जो बच्चे है घर के कोल उन्होंने संतुलित आहार ते जरूरी पौष्टिक तत्व उपलब्ध हो जाए। इसका मुख्य उद्देश्य यही है कि परिवार को बिना रसायनिक खादा तो उगाई गई ताजी हरी सब्जियां फल ते होर जो है पौधे मिलते ने ते इस दे नाल बच्चियां ते महिलावां दी कुपोषण की समस्या नू दूर करने लई योजना एक बहुत ही मददगार है।
1: मेरा नाम है सिमरन कौर फ्रॉम कोटकपूरा नर्सिंग स्टूडेंट। राष्ट्रीय पोषण माह तहत सूबे भर विच वख-वख जागरूकता गतिविधियां कीतियां जा रही हन। इस दा मुख उद्देश औरतां बच्चियां अते किशोरां विच पोषण सेहत अते देखभाल नाल जुड़ियां चंगियां आदतां नूं उत्साहित करना है। लोकां नूं संतुलित खुराक सफाई अते सेहतमंद जीवन शैली बारे जागरूक किया जा रहा है। इस दे नाल ही किशोरां अते औरतां दी सेहत दा ध्यान रखना भी बहुत महत्वपूर्ण है।
2: पोषण माह तहत दुध पिलाउण वालियां मावां ने अपने विचार भी सांझे कीते।
3: पिंड बटमाजरे से हूं। मेरा बच्चा यहां पढ़ता है आंगनबाड़ी में। पोषण माह चल रहा है, खाना पीना अच्छा दें, दाल खिचड़ी और अन्य चीजें काफी फल फ्रूट की भी देंदी है, सलाह देंदे अच्छे से, मैडम सलाह देंदी अच्छे से सब कुछ कर दी है।
4: जी, मैं रिंकी गुप्ता बड़माजरा से। मेरी दोनों प्रेगनेंसी थी जिसमें कैल्शियम आयरन की गोली इन समय पे दी जाती थी जिससे खाने से मेरे बच्चों का हेल्थ सही रहता है और दो टीके समय से भी लगवाएं और पोषण के लिए बच्चों को भी जो दलिया खिचड़ी होती है देते हैं जो घर में बनाने जिससे बच्चों का हेल्थ सही रहे।
2: आज दे समय खेतीबाड़ी विच AI यानी आर्टिफिशियल इंटेलिजेंस दी मदद नाल किसानां नूं मौसम, फसल दी स्थिति, बाजार अते खेती तरीकियां बारे समय सिर जानकारी देण अते फैसले लैण विच मदद मिलदी है। की किसान AI नूं खेतीबाड़ी अते होर सहायक धंधियां लई मदद वजो वरत रहे ने ते AI किस तरह काम करदा है, इस संबंधी मोहाली दे मुख खेतीबाड़ी अफसर राकेश शर्मा ने अते मुक्तसर तों खेतीबाड़ी माहिर तरनजीत सिंह ने दस्या।
5: ਜੋ AI ਕੋਲ ਡਾਟਾ ਹੈਗਾ ਜਿੱਦਾਂ ਪਿਛਲੇ ਸਾਲਾਂ ਦੌਰਾਨ ਕਿਹੜੀ ਸਮੇਂ ਕਿਹੜੀਆਂ ਚੀਜ਼ਾਂ ਕੰਮ ਕਰਨ ਵਾਲੇ ਆ, ਕਿਹੜੀਆਂ ਚੀਜ਼ਾਂ ਵਧੀਆ ਪਰਫਾਰਮ ਕੀਤਾ ਸੀਗਾ ਉਹਦੇ ਬੇਸ ਤੇ ਹੀ ਜਿਹੜੀ ਕੰਮ ਕਰਦੀ ਹੈ ਤੇ ਨੈਚੁਰਲੀ ਜਿਹੜੇ ਕਿਸਾਨਾਂ ਨੂੰ ਇੱਕ ਪ੍ਰੋਪਰ ਜਿਹੜਾ ਡਾਟਾ ਜਿਹੜਾ ਪ੍ਰੋਪਰ ਮਿਲ ਜਾਂਦਾ ਉਹਦੇ ਨਾਲ ਉਹ ਵਧੀਆ ਜਿਹੜਾ ਖੇਤਾਂ ਦੇ ਵਿੱਚ ਉਸ ਜਿਹੜੀ ਕੋਈ ਵੀ ਚੀਜ਼ ਕਰਨ ਕੇ ਵਧੀਆ ਮੁਨਾਫਾ ਲੈ ਸਕਦੇ ਆ।
6: ਖੇਤੀਬਾੜੀ ਸੈਕਟਰ ਦੇ ਵਿੱਚ AI ਹੈ ਜਿਹੜੀ ਉਹ ਆ ਚੁੱਕੀ ਹੈ ਤਾਂ ਡੇਅਰੀ ਦੇ ਵਿੱਚ ਜਿਹੜੇ ਅੱਜ ਕੱਲ ਟੈਕਨੋਲੋਜੀ ਨੇ ਕਾਫੀ ਚੀਜ਼ਾਂ ਦਾ ਫਰਕ ਪਾਇਆ ਕਿ ਬਿਮਾਰੀ ਨੂੰ ਡਾਇਗਨੋਸ ਕਰਨ ਦੇ ਵਿੱਚ AI ਹੈਲਪ ਕਰ ਦਿੰਦੀ ਹੈ। ਜਿਹੜੀਆਂ ਕਿ AI ਦੇ ਜੇ ਵੇਖ ਕੇ ਆਪਾਂ ਵਰਤਣੀ ਹੈ ਤਾਂ ਆਪਾਂ ਨੂੰ ਪਹਿਲਾਂ ਉਹਦੀ ਇੱਕ ਵਿੱਚ ਦੀ ਹਿਊਮਨ ਲੇਅਰ ਹੋਣੀ ਚਾਹੀਦੀ ਹੈ, ਪਹਿਲਾਂ ਕਿਤੋਂ ਸੋਰਸ ਵਿੱਚ ਜ਼ਰੂਰ ਹੋਣਾ ਚਾਹੀਦਾ। ਆਪਾਂ ਸਿਰਫ AI ਦੇ ਆਧਾਰ ਤੇ ਫੈਸਲੇ ਨਹੀਂ ਲੈਣੇ।
2: ਕਿਸਾਨ ਖੇਤੀਬਾੜੀ ਵਿੱਚ AI ਤੋਂ ਕਿਸ ਤਰ੍ਹਾਂ ਮਦਦ ਲੈ ਰਹੇ ਨੇ ਤੇ ਉਹਨਾਂ ਨੂੰ ਕੀ ਸਹਾਇਤਾ AI ਕਰ ਰਿਹਾ ਹੈ, ਇਸ ਬਾਰੇ ਫਰੀਦਕੋਟ ਤੋਂ ਕਿਸਾਨ ਪ੍ਰਗਟ ਸਿੰਘ ਅਤੇ ਮੁਕਤਸਰ ਸਾਹਿਬ ਤੋਂ ਕਿਸਾਨ ਚਮਕੌਰ ਸਿੰਘ ਨੇ ਦੱਸਿਆ।
7: ਇਸ ਦੇ ਵਿੱਚ ਸਾਨੂੰ ਪਸ਼ੂਆਂ ਦੇ ਰੇਟਾਂ ਸੰਬੰਧੀ ਉਹਨਾਂ ਦੀਆਂ ਕਿਸਮਾਂ ਸੰਬੰਧੀ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਆ, ਜਿਸ ਵਿੱਚ ਦੁੱਧ ਉਤਪਾਦ, ਘਿਓ, ਪਨੀਰ ਦੇ ਰੇਟਾਂ ਵਗੈਰਾ ਸਭ ਦੀ ਜਾਣਕਾਰੀ ਮਿਲ ਰਹੀ ਆ। ਫਸਲੀ ਚੱਕਰ ਬਾਰੇ ਵੀ ਬਹੁਤ ਜ਼ਿਆਦਾ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਆ। ਸਾਨੂੰ ਇਸ ਨਾਲ ਜੋੜਨਾ ਚਾਹੀਦਾ ਹੈ, ਇਸ ਨਾਲ ਜੋੜਨ ਨਾਲ ਸਾਡੇ ਖਰਚੇ ਘੱਟ ਸਕਦੇ ਆ ਤੇ ਆਮਦਨ ਵੱਧ ਸਕਦੀ ਹੈ।
8: ਕਿਸਾਨਾਂ ਦੀ ਵੀ ਬਹੁਤ ਮਦਦ ਕਰਦੀ ਹੈ, ਜਿਵੇਂ ਕਈ ਵਾਰੀ ਫਸਲ 'ਚ ਕੋਈ ਦੇਖਣਾ ਹੋਵੇ ਵੀ ਕੀ ਬਿਮਾਰੀ ਲੱਗੀ ਹੈ ਤੇ ਕਈ ਐਪਸ ਵੀ ਆ ਗਈਆਂ ਹੁਣ ਤਾਂ, ਜਿਵੇਂ ਆਪਣੀ ਖੇਤੀ ਹੈ, ਕੋਈ ਪ੍ਰੋਡਕਟ ਸਾਨੂੰ ਨਹੀਂ ਮਿਲਦਾ ਨੇੜੇ ਤੇੜੇ, ਕੋਈ ਫੀਡ ਸਪਲੀਮੈਂਟ ਇਹੋ ਜਿਹੀਆਂ ਚੀਜ਼ਾਂ, ਦਵਾਈ ਕੋਈ ਨਹੀਂ ਮਿਲਦੀ, ਸੋ ਉਹ ਐਪਾਂ ਤੋਂ ਘਰੇ ਬੈਠੇ ਮੰਗਾ ਲਈ ਦੀ ਹੈ। ਸੋ ਦੂਜਾ ਹੋਰ ਵੀ ਕਈ ਟੂਲ ਨੇ ਔਨਲਾਈਨ, ਤੁਸੀਂ ਸਕੈਨ ਕਰ ਲਓ, ਤੁਹਾਨੂੰ ਪ੍ਰੋਡਕਟ ਦਾ ਪਤਾ ਨਹੀਂ ਲੱਗਦਾ ਵੀ ਇਹ ਸਹੀ ਹੈ ਕਿ ਨਹੀਂ ਹੈ, ਉਹ ਸਾਰੀਆਂ ਚੀਜ਼ਾਂ ਟੈਕਨੋਲੋਜੀ ਨੇ ਬਹੁਤ ਮਦਦ ਕੀਤੀ ਹੈ ਕਿਸਾਨਾਂ ਦੀ, ਸਾਰੇ ਇਹਦਾ ਫਾਇਦਾ ਲੈਂਦੇ ਆ।
9: ਮੇਰਾ ਨਾਂ ਕਸ਼ਮੀਰ ਸਿੰਘ, ਮੈਂ ਪਿੰਡ ਹਸਨਪੁਰ ਨੂੰ ਬਿਲੋਂਗ ਕਰਦਾ। ਇਹ AI ਤਕਨੀਕ ਬਹੁਤ ਵਧੀਆ ਤਕਨੀਕ ਹੈ, ਇਹਦੇ ਨਾਲ ਜਦੋਂ ਅਸੀਂ ਸਰਚ ਕਰਕੇ ਫਸਲਾਂ ਤੇ ਇਹਨਾਂ ਦਾ ਇਸਤੇਮਾਲ ਕਰਦੇ ਹਾਂ ਤੇ ਸਾਨੂੰ ਕੁਝ ਬਿਮਾਰੀਆਂ ਦਾ ਪਤਾ ਲੱਗ ਜਾਂਦਾ ਵਾ, ਜਿਸ ਦੀ ਅਸੀਂ ਸਪਰੇਅ ਟਾਈਮ ਸਿਰ ਕਰੀਏ ਤੇ ਸਾਡੀਆਂ ਫਸਲਾਂ ਦਾ ਝਾੜ ਵੱਧਦਾ ਹੈ, ਤੇ ਇਹ ਤਕਨੀਕ ਬਹੁਤ ਵਧੀਆ ਸਾਡੇ ਕਿਸਾਨਾਂ ਦੇ ਹੱਕ ਵਿੱਚ ਬਹੁਤ ਵਧੀਆ। ਇਹਦੇ ਨਾਲ ਪੰਜਾਬ ਤੋਂ ਬਾਹਰ ਮਹਾਰਾਸ਼ਟਰ, ਗੁਜਰਾਤ, ਹੋਰ ਸਟੇਟਾਂ ਦੇ ਵਿੱਚ ਵੀ ਕਿਸਾਨ ਇਸ ਦਾ ਬਹੁਤ ਫਾਇਦਾ ਲੈ ਰਹੇ ਨੇ ਤੇ ਇਹ ਤਕਨੀਕ ਕਿਸਾਨਾਂ ਲਈ ਬਹੁਤ ਸਹਾਈ ਹੋਏਗੀ। ਕਿਸਾਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਜੀ, ਬਾਹਰਲੀਆਂ ਸਟੇਟਾਂ ਦੇ ਵਿੱਚੋਂ ਕਈ ਜਗ੍ਹਾ ਤੋਂ ਫੋਨ ਵੀ ਆਏ ਨੇ ਅਤੇ ਲੋਕ ਕਿਸਾਨ ਦੱਸ ਵੀ ਰਹੇ ਨੇ ਕਿ ਸਾਨੂੰ ਇਹਦੇ ਨਾਲ ਆਮਦਨ ਦੁੱਗਣੀ ਹੋਈ ਹੈ, ਤੇ ਬਹੁਤ ਹੀ ਵਧੀਆ ਇਹ ਤਕਨੀਕ ਹੈ, ਸਾਨੂੰ ਸਾਰੇ ਕਿਸਾਨਾਂ ਨੂੰ ਇਹ ਅਪਣਾਉਣੀ ਚਾਹੀਦੀ ਹੈ।
10: ਮੈਂ ਕਿਸਾਨ ਯੂਨੀਅਨ ਲੋਕ ਸੰਘਰਸ਼ ਮੋਰਚੇ ਦਾ ਪੰਜਾਬ ਪ੍ਰਧਾਨ ਆ, ਰਣਜੀਤ ਸਿੰਘ ਕਾਲੋ ਮੇਰਾ ਨਾਂ। ਜਿਸ ਤਰੀਕੇ ਦੇ ਨਾਲ ਅਸੀਂ ਮੌਸਮ ਦੇ ਹਿਸਾਬ ਦੇ ਨਾਲ ਫਸਲਾਂ ਬੀਜਣੀਆਂ ਹੋਣ, AI ਤਕਨੀਕ ਦੇ ਨਾਲ ਸਾਨੂੰ ਪਤਾ ਲੱਗਦਾ ਕਿਹੜੀ ਫਸਲ ਤੇ ਕਿਹੜਾ ਬੀਜ ਜਿਹੜਾ ਲਾਹੇਵੰਦ ਆ। AI ਤਕਨੀਕ ਜਿਹੜੀ ਆ ਇਹ ਸਾਨੂੰ ਹਰ ਚੀਜ਼ ਤੋਂ ਸੁਚੇਤ ਕਰਦੀ ਆ, ਬੀਜ ਤੋਂ ਵੀ ਸੁਚੇਤ ਕਰਦੀ ਆ, ਕਿੰਨੀ ਖਾਦ ਕਿੰਨੇ ਖੇਤ ਵਿੱਚ ਪਾਉਣੀ ਆ। AI ਤਕਨੀਕ ਦੇ ਨਾਲ

0: ਪਤਾ ਲੱਗਦਾ। AI ਤਕਨੀਕ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਤੋਂ ਕਿਸਾਨ ਨੂੰ ਜਾਗਰੂਕ ਕਰਦੀ ਆ। AI ਤਕਨੀਕ ਦੇ ਨਾਲ ਕਿਸਾਨ ਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ। ਮੈਂ ਤੇ ਅਪੀਲ ਕਰਦਾ ਪੰਜਾਬ ਦੇ ਕਿਸਾਨਾਂ ਨੂੰ, ਹਿੰਦੁਸਤਾਨ ਦੇ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ AI ਤਕਨੀਕ ਦਾ ਇਸਤੇਮਾਲ ਕਰੋ ਤਾਂ ਜੋ ਫਸਲਾਂ ਦੇ ਵਿੱਚ ਹੋਣ ਵਾਲੇ ਘਾਟੇ ਜਾਂ ਫਸਲਾਂ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਲੱਗ ਸਕੇ।
1: ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਗਿਰਧਰ, ਪਠਾਨਕੋਟ ਤੋਂ ਰਜਨੀਸ਼, ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਬਿੱਟਾ ਅਤੇ ਗੁਰਦਾਸਪੁਰ ਤੋਂ ਵਿਸ਼ੰਬਰ ਦਾਸ ਬਿੱਟੂ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਨਾਲ ਹੋਵੇਗੀ ਗੱਲਬਾਤ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਬਾਲੀ। ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਆਬਸ਼ਾਰ ਪ੍ਰੋਗਰਾਮ 'ਚ ਫਰੀਦਾ ਖਾਨੂਮ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗਜ਼ਲ।

ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਜਾਪਾਨ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2026 ਦੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਚੇਅਰ ਫੋਰ ਭਾਰਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਦੋਸਤੋ, ਕਹਿੰਦੇ ਨੇ ਕਿ ਜ਼ਿੰਦਗੀ ਤਾਂ ਹੀ ਅਸੀਂ ਹਸੀਨ ਬਣਾ ਸਕਦੇ ਹਾਂ ਜੇਕਰ ਅਸੀਂ ਆਪਣੇ ਮਨ ਦੇ ਵਿੱਚ, ਜੇਕਰ ਸਾਡੇ ਸੁਪਨੇ ਨੇ ਉਹਨਾਂ ਨੂੰ ਪੂਰੇ ਕਰਨ ਦੀ ਹਿੰਮਤ ਹੋਵੇ, ਅਤੇ ਜੇਕਰ ਅਸੀਂ ਲੋਕਾਂ ਦੀ ਪਰਵਾਹ ਕਰੀਏ ਕਿ ਹਾਂ ਵੀ ਲੋਕ ਸਾਨੂੰ ਇਹ ਕਹਿਣਗੇ ਜਾਂ ਉਹ ਕਹਿਣਗੇ, ਉਹਨਾਂ ਦੀ ਪਰਵਾਹ ਛੱਡ ਕੇ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰੀਏ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਸੋਮ ਅਤੇ ਵਿਸ਼ਾਲ ਮਿਸ਼ਰਾ ਦੀ ਆਵਾਜ਼ ਦੇ ਵਿੱਚ।

ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਧੁੱਪ ਵੀ ਆਉਂਦੀ ਹੈ ਅਤੇ ਛਾਂ ਵੀ ਆਉਂਦੀ ਹੈ, ਕਦੇ ਹਾਸਾ ਕਦੇ ਅੱਖਾਂ ਵਿੱਚ ਨਮੀ ਵੀ ਆਉਂਦੀ ਹੈ। ਬਸ ਹੌਸਲਾ ਰੱਖ ਕੇ ਤੁਰਦੇ ਰਹੋ ਰਾਹਾਂ ਦੇ ਵਿੱਚ, ਹਰ ਹਨੇਰੀ ਰਾਤ ਤੋਂ ਬਾਅਦ ਸਵੇਰ ਵੀ ਆਉਂਦੀ ਹੈ। ਆਓ ਅਗਲਾ ਗੀਤ ਸੁਣਦੀ ਹੈ, ਆਵਾਜ਼ ਦਿੱਤੀ ਹੈ ਸੁਖਵਿੰਦਰ ਸਿੰਘ ਅਤੇ ਅਲਕਾ ਯਾਗਨਿਕ ਨੇ।

ਹੁਣ ਤੁਸੀਂ ਸੁਣ ਰਹੇ ਸੀ ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ ਪ੍ਰੋਗਰਾਮ ਜ਼ਿੰਦਗੀ ਹਸੀਨ ਦੇ ਵਿੱਚ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟ।

ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਇਨਸਾਈਟ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 10 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਨੂੰ ਨਵੇਂ ਅਤੇ ਭਰੋਸੇਮੰਦ ਨਿਰਮਾਣ ਕੇਂਦਰਾਂ ਦੀ ਲੋੜ ਹੈ ਅਤੇ ਭਾਰਤ ਇਸ ਨੂੰ ਪੂਰਾ ਕਰਨ ਲਈ ਤਿਆਰੀ ਕਰ ਰਿਹਾ ਹੈ। ਦਿਹਾਤੀ ਵਿਕਾਸ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਸ ਗੱਲ ਦਾ ਪਤਾ ਲਾਉਣ ਕਿ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਵਿਕਸਿਤ ਪਿੰਡਾਂ ਦੇ ਨਿਰਮਾਣ ਵਿੱਚ ਕਿਵੇਂ ਯੋਗਦਾਨ ਪਾ ਸਕਦੀ ਏ। ਇਸ ਸਾਲ ਅਗਸਤ ਵਿੱਚ ਭਾਰਤ ਦੀ ਕੱਪੜਾ ਬਰਾਮਦ ਵੱਧ ਕੇ 29,700 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਯਾਨੀ ਕਿ CBSE ਨੂੰ 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਾਜ਼ਮੀ ਤ੍ਰੈ ਭਾਸ਼ਾ ਨੀਤੀ 2027 ਦੇ ਅਕਾਦਮਿਕ ਸੈਸ਼ਨ ਤੋਂ ਲਾਗੂ ਕਰਨ ਤੇ ਵਿਚਾਰ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦੇ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਤੇ ਰਾਸ਼ਟਰ ਵਿਆਪੀ ਸੇਵਾ ਸੰਕਲਪ ਮੁਹਿੰਮ ਸ਼ੁਰੂ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਮਨੁੱਖੀ ਹੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸਪੈਸ਼ਲ ਹੋਮ ਵਿੱਚ ਰਹਿੰਦੇ 187 ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਕੀਤੀ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਨੇ। ਹੁਸ਼ਿਆਰਪੁਰ ਵਿੱਚ ਬਾਲ ਵਿਵਾਹ ਦੇ 2 ਮਾਮਲੇ ਦਰਜ, ਪੁਲਿਸ ਨੇ 3 ਮੁਲਜ਼ਮ ਕੀਤੇ ਨਾਮਜ਼ਦ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਵਿਆਹ ਪੁਰਬ ਦੇ ਮੌਕੇ ਤੇ ਸਜਾਇਆ ਨਗਰ ਕੀਰਤਨ, ਬਟਾਲਾ ਪੁੱਜਾ। ਭਲਕੇ ਗੁਰਦਾਸਪੁਰ ਵਿੱਚ ਛੁੱਟੀ ਦਾ ਐਲਾਨ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 20-20 ਕ੍ਰਿਕਟ ਮੈਚਾਂ ਦੀ ਅੰਤਰਰਾਸ਼ਟਰੀ ਲੜੀ ਦਾ ਆਖਰੀ ਮੈਚ ਨਵੀਂ ਦਿੱਲੀ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ 'ਚ।

ਹੁਣ ਤੁਸੀਂ ਸੁਣ ਰਹੇ ਸੀ ਸੁਰ ਸਾਧਨਾ ਪ੍ਰੋਗਰਾਮ 'ਚ ਸਿਤਾਰ ਵਾਦਨ ਅਤੇ ਰਾਗ ਕਿਰਵਾਨੀ, ਕਲਾਕਾਰ ਸੀ ਡਾਕਟਰ ਜੋਤੀ ਮਿੱਤੂ, ਤਬਲੇ 'ਤੇ ਸੰਗਤ ਕਰ ਰਹੇ ਸੀ ਜਗਮੋਹਨ ਸਿੰਘ।

ਸੁਖਵਿੰਦਰ ਸਿੰਘ ਤੇ ਅਲਕਾ ਯਾਗਨਿਕ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਖੂਬਸੂਰਤ ਗੀਤ। ਕਹਿਤੇ ਹੈ ਕੁਛ ਅਹਿਸਾਸ ਐਸੇ ਹੋਤੇ ਹੈ ਜਿਨ੍ਹੇ ਲਫ਼ਜ਼ੋਂ ਕੀ ਜ਼ਰੂਰਤ ਨਹੀਂ ਹੋਤੀ, ਕੁਛ ਰਿਸ਼ਤੇ ਐਸੇ ਹੋਤੇ ਹੈ ਜਿਨਮੇ ਕੋਈ ਸ਼ਰਤ ਨਹੀਂ ਹੋਤੀ, ਬਸ ਏਕ ਨਜ਼ਰ ਮਿਲਤੀ ਹੈ ਔਰ ਦਿਲ ਆਪਣਾ ਸਾ ਲਗਨੇ ਲਗਤਾ ਹੈ, ਕਭੀ ਕਭੀ ਕੋਈ ਖਾਮੋਸ਼ੀ ਵੀ ਮੁਹੱਬਤ ਕਾ ਇਜ਼ਹਾਰ ਕਰ ਦੇਤੀ ਹੈ। ਆਓ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਮੁਹੰਮਦ ਰਫ਼ੀ ਅਤੇ ਆਸ਼ਾ ਭੋਸਲੇ ਨੇ, ਗੀਤ ਦੇ ਬੋਲ ਨੇ ਚੁਰਾ ਲਿਆ ਹੈ ਤੁਮਨੇ।

ਹੁਣੇ ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਦੀ ਆਵਾਜ਼ 'ਚ ਖੂਬਸੂਰਤ ਗੀਤ। ਆਓ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਨੇ ਦਿਲ ਵਿਲ ਪਿਆਰ ਵਿਆਰ। ਇਹ ਗੀਤ ਲਿਖਿਆ ਸੀ ਮਜ਼ਰੂ ਸੁਲਤਾਨਪੁਰੀ ਨੇ ਅਤੇ ਕੰਪੋਜ਼ ਕੀਤਾ ਸੀ ਲਕਸ਼ਮੀਕਾਂਤ ਪਿਆਰੇ ਲਾਲ ਨੇ। ਫਿਲਮ ਹੈ ਸ਼ਗਿਰਦ, ਜੋ ਕਿ 1967 ਦੇ ਵਿੱਚ ਰਿਲੀਜ਼ ਹੋਈ ਸੀ।

ਪ੍ਰੋਗਰਾਮ ਦੀ ਆਖਰੀ ਦੇ ਵਿੱਚ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਯੇ ਸ਼ਾਮ ਮਸਤਾਨੀ। ਕਹਤੇ ਹੈ ਕੁਛ ਸ਼ਾਮੇ ਯੂੰ ਹੀ ਯਾਦਗਾਰ ਹੋ ਜਾਤੀ ਹੈ, ਜਬ ਹਵਾ ਮੇਂ ਪੁਰਾਨੀ ਯਾਦੋਂ ਕੀ ਖੁਸ਼ਬੂ ਘੁਲ ਜਾਤੀ ਹੈ।

ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ, ਬੈਠਿਆਂ ਨੂੰ ਤੇ ਖਲੋਤਿਆਂ ਨੂੰ, ਦਾਦਿਆਂ ਨੂੰ ਤੇ ਪੋਤਿਆਂ ਨੂੰ, ਸਾਰਿਆਂ ਨੂੰ ਸੱਦਾ ਹੈ, ਆਓ ਜੁੜ ਜਾਓ ਆਕਾਸ਼ਵਾਣੀ ਜਲੰਧਰ ਦੇ ਨਾਲ, ਕਿਉਂਕਿ ਸ਼ੁਰੂ ਹੋਣ ਜਾ ਰਿਹਾ ਹੈ ਪ੍ਰੋਗਰਾਮ ਸੌਗਾਤ। ਨਮਸਕਾਰ ਦੋਸਤੋ, ਤੁਹਾਡਾ ਆਪਣਾ ਰੇਡੀਓ ਬੇਲੀ ਗੌਰਵ ਇੱਕ ਵਾਰੀ ਫਿਰ ਹਾਜ਼ਰ ਹੈ ਲੈ ਕੇ ਪ੍ਰੋਗਰਾਮ ਸੌਗਾਤ। ਅੱਜ ਬਹੁਤ ਦਿਨਾਂ ਬਾਅਦ ਵਾਰੀ ਆਈ ਹੈ ਤੁਹਾਡੇ ਸਾਰਿਆਂ ਨਾਲ ਜੁੜਨ ਦੀ, ਅਤੇ ਫਿਰ ਹੁਣ ਜੁੜ ਕੇ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਕਰਾਂਗੇ, ਗੱਲਾਂ ਕਰਾਂਗੇ, ਗੀਤ ਸੁਣਾਂਗੇ, ਤੁਹਾਡੇ ਖੱਤ ਪੜ੍ਹਾਂਗੇ, ਤੁਹਾਡੇ ਮੈਸੇਜ ਪੜ੍ਹਾਂਗੇ। ਔਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਕੋਈ ਮਨਪਸੰਦੀ ਦਾ ਜਿਹੜਾ ਗੀਤ ਹੈ ਉਹ ਚਲਾਇਆ ਜਾਵੇ ਨਾ, ਤਾਂ 0181 23 42 171 ਵਾਲਾ ਨੰਬਰ ਨੋਟ ਕਰ ਲਓ ਜੀ, ਇੱਥੇ ਕਾਲ ਕਰਨੀ ਹੈ। ਕਾਲ ਨਹੀਂ ਕਰ ਸਕਦੇ ਕੋਈ ਗੱਲ ਨਹੀਂ, 94 655 36 077 ਇਹਦੇ 'ਤੇ ਵਟਸਐਪ ਕਰ ਦਿਓ ਸਾਨੂੰ, ਤੁਹਾਡਾ ਮੈਸੇਜ ਪੜ੍ਹ ਦਿਆਂਗੇ, ਤੁਹਾਡਾ ਨਾਮ ਪੜ੍ਹ ਦਿਆਂਗੇ, ਤੁਹਾਡਾ ਪਸੰਦੀਦਾ ਗੀਤ ਜਿਹੜਾ ਉਹ ਚਲਾ ਦਿਆਂਗੇ। ਚਲੋ ਜੀ, ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਰਭਜਨ ਮਾਨ ਇਹਨਾਂ ਨੂੰ ਹਾਕ ਮਾਰੀ ਹੈ, ਇਹ ਆ ਗਏ ਨੇ, ਤੁਸੀਂ ਵੀ ਆ ਜਾਓ ਜਲਦੀ।

0: ਔਰ ਅਸੀਂ ਵੀ ਤੁਹਾਨੂੰ ਦੱਸ ਦਈਏ ਕਿ ਸਾਡੇ ਘਰ ਵੀ ਪ੍ਰਾਹੁਣੇ ਆ ਗਏ ਨੇ, ਯਾਨੀ ਕਿ ਸਾਡੇ ਪਹਿਲੇ ਕਾਲਰ ਦੋਸਤ ਜਿਹੜੇ ਨੇ ਸਾਡੇ ਨਾਲ ਜੁੜ ਗਏ ਨੇ, ਆਓ ਉਹਨਾਂ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਨਮਸਕਾਰ ਜੀ, ਮੈਂ ਤਸੀਮ ਬੋਲਦਾ ਤਸਵੀਰ ਹਾਂ ਜੀ।
0: ਤਸੀਮ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ ਜੀ, ਸਵਾਗਤ। ਤੋ ਤਰਸੇਮ ਜੀ, ਕਰਦੇ ਕੀ ਹੋ?
1: ਮੈਂ ਸਕੂਟਰ ਮੋਟਰ ਬਾਈਕ ਦਾ ਰਿਪੇਅਰ ਕਰਨਾ ਜੀ।
0: ਅੱਛਾ ਜੀ, ਮਤਲਬ ਬਾਈਕਸ ਔਰ ਇਹਦੀ ਸਕੂਟਰ ਦੇ ਰਿਪੇਅਰ ਕਰਦੇ, ਮਤਲਬ ਇਹਨਾਂ ਨੂੰ, ਇਹਨਾਂ ਦੇ ਡਾਕਟਰ ਹੋ ਤੁਸੀਂ? ਮੈਂ ਅਗਰ ਸਿੱਧੀ ਗੱਲ ਕਹਾਂ ਤਾਂ

ਜਿਵੇਂ ਬੰਦਿਆਂ ਨੂੰ ਡਾਕਟਰਾਂ ਦੀ, ਮਤਲਬ ਇਨਸਾਨਾਂ ਨੂੰ ਡਾਕਟਰਾਂ ਦੀ ਲੋੜ ਪੈਂਦੀ, ਜਾਨਵਰਾਂ ਨੂੰ ਲੋੜ ਪੈਂਦੀ ਹੈ, ਰੁੱਖਾਂ ਨੂੰ ਵੀ ਜਾਨਵਰਾਂ ਦੀ ਲੋੜ ਪੈਂਦੀ ਹੈ, ਮਸ਼ੀਨਾਂ ਨੂੰ ਵੀ ਲੋੜ ਪੈਂਦੀ ਹੈ। ਤਾਂ ਫਿਰ ਇਹ ਦੱਸੋ ਕਿ ਅੱਜ ਗੀਤ ਕਿਹੜਾ ਤੁਸੀਂ ਸੁਣਨਾ ਹੈ ਜੀ? ਸਾਵਰਕੋਟੀ ਜੀ ਦਾ ਕਿਹੜਾ ਗੀਤ ਸੁਣਾਈਏ? ਅੱਛਾ ਜੀ, ਰੁੱਖਾਂ ਦਾ ਹੀ ਸੁਣਾ ਦਈਏ ਫਿਰ ਤੁਹਾਨੂੰ। ਚਲ ਲਓ ਜੀ, ਇਹ ਤੁਹਾਡੀ ਫਰਮਾਇਸ਼ੀ ਗੀਤ ਨੂੰ ਸੁਣਾਉਣ ਜਾ ਰਹੇ ਹਾਂ। ਤੁਸੀਂ ਅੱਜ ਦੇ ਪਹਿਲੇ ਕਾਲਰ ਹੋ, ਤੁਹਾਡਾ ਕਾਲ ਲੱਗ ਗਿਆ ਅੱਜ ਪਹਿਲੀ ਵਾਰੀ ਜੀ, ਖੁਸ਼ੀ ਤਾਂ ਹੈ, ਖੁਸ਼ੀ ਮੈਨੂੰ ਵੀ ਬੜੀ ਹੈ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਾਲ ਕਰਨ ਲਈ, ਆਓ ਸੁਣਦੇ ਹਾਂ ਤੁਹਾਡਾ ਮਨ ਪਸੰਦੀਦਾ ਗੀਤ।

0: ਔਰ ਅਸੀਂ ਵੀ ਤੁਹਾਡੇ ਲਈ ਰੁੱਖਾਂ ਵਾਂਗਰ ਹੀ ਖੜ੍ਹੇ ਹੋਏ ਹਾਂ, ਬਸ ਤੁਹਾਨੂੰ ਮੌਸਮ ਵਾਂਗਰ ਬਦਲਣ ਦੇਣਾ ਨਹੀਂ ਅਸੀਂ, ਔਰ ਤੁਸੀਂ ਬਦਲਣਾ ਵੀ ਨਹੀਂ ਮੈਨੂੰ ਪਤਾ, ਕਿਉਂਕਿ ਆਕਾਸ਼ਵਾਣੀ ਦਾ ਵਿਹੜਾ ਹੈ ਹੀ ਇੱਦਾਂ ਦਾ। ਅਤੇ ਆਓ ਫਿਰ ਸਾਡੇ ਅਗਲੇ ਕਾਲਰ ਦੋਸਤ ਨਾਲ ਗੱਲ ਕਰੀਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਗਿਆਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਸਾਰਿਆਂ ਦਾ ਆਪਣਾ ਪ੍ਰੋਗਰਾਮ ਚੱਲ ਰਿਹਾ ਜੀ, ਸੁਆਗਤ। ਤੋਂ ਹੋਰ ਗਿਆਨ ਜੀ, ਕੀ ਹਾਲ ਚਾਲ ਨੇ? ਦੇਖੋ, ਵਧੀਆ ਰਹਿਣਾ ਚਾਹੀਦਾ, ਸਭ ਤੋਂ ਜ਼ਰੂਰੀ ਹੈ। ਤੋ ਫਿਰ ਅੱਜ ਗੀਤ ਕਿਹੜਾ ਸੁਣਾਈਏ? ਲਓ ਜੀ, ਤੁਸੀਂ ਆਪ ਪਿੰਡ ਵਿੱਚ ਹੋ ਤਾਂ ਰਮਤੇ ਨੂੰ ਸ਼ਹਿਰ 'ਚ ਪਹੁੰਚਾਉਣਾ ਜੀ, ਬਿਲਕੁਲ। ਲਓ, ਤੁਹਾਡਾ ਪਸੰਦੀਦਾ ਗੀਤ ਚਲਾਉਣ ਜਾ ਰਿਹਾ, ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ। ਲਓ ਜੀ, ਜੱਟ ਦਿੱਲੀ ਪਹੁੰਚ ਕੇ ਕੀ ਨਜ਼ਾਰੇ ਵੇਖਦਾ ਹੈ, ਦੂਸਰਾ ਹਿੱਸਾ ਸੁਣੋ ਰਮਤਾ ਸ਼ਹਿਰ ਵਿੱਚ।

ਪਰ ਇੱਥੇ ਗੁਜ਼ਾਰਾ ਤੁਹਾਡੇ ਤੋਂ ਬਗੈਰ ਨਹੀਂ ਹੈ, ਕਿਉਂਕਿ ਤੁਹਾਡੀਆਂ ਕਾਲਸ, ਤੁਹਾਡੇ ਮੈਸੇਜ, ਤੁਹਾਡੇ ਖਾਤੇ ਸਾਰੇ ਸਾਨੂੰ ਚਾਹੀਦੇ ਨੇ। ਅਤੇ ਆਓ ਫਿਰ ਹੁਣ ਵੇਲਾ ਹੋ ਗਿਆ ਤੁਹਾਡੇ ਖਾਤਾ ਨੂੰ ਨਜ਼ਰ ਮਾਰੀਏ। ਜਿਨ੍ਹਾਂ ਨੇ ਵੀ 11:10 ਤੋਂ ਬਾਅਦ ਮੈਸੇਜ ਕੀਤਾ ਉਹਨਾਂ ਦੇ ਮੈਸੇਜ ਪੜ੍ਹਨ ਜਾ ਰਿਹਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਜੈਵੇਰ, ਅਮਨਦੀਪ, ਔਰ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਇਹ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਮੈਸੇਜ ਕੀਤਾ, ਬਹੁਤ ਬਹੁਤ ਧੰਨਵਾਦ। ਸਦਾਬਹਾਰ ਪੰਜਾਬੀ ਗੀਤ ਸ਼ਾਮਿਲ ਕਰ ਲਓ ਸਾਡੇ ਵੀ ਨਾਮ ਜੀ, ਕਰ ਲਏ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਸਾਡੇ ਨਾਲ ਜੁੜੇ ਨੇ। ਨਮਸਕਾਰ ਔਰ ਆਦਾਬ ਕੀਤਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਗੀਤ ਤੁਹਾਡਾ ਜ਼ਰੂਰ ਚਲਾਵਾਂਗੇ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ, ਪੂਨਮ, ਵਿਸ਼ਾਲ, ਪ੍ਰੀਆ, ਦਿਸ਼ਾਨੀ ਅਤੇ ਨਿਮਿਤ ਆਹੂਜਾ, ਇਹ ਵੀ ਸਾਡੇ ਨਿਯਮਿਤ ਸਰੋਤਾ ਨੇ, ਇਹ ਜੁੜ ਗਏ ਨੇ ਸਾਡੇ ਨਾਲ। ਕੁਮਾਰ ਹੇੜਾ ਸਹਾਰਨਪੁਰ ਤੋਂ ਸਾਡੇ ਨਾਲ ਜੁੜੇ ਨੇ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਔਰ ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ, ਸਾਡਾ ਬਸ ਸ਼ਾਮਿਲ ਕਰ ਲਓ ਨਾਮ। ਲਓ ਜੀ, ਤੁਹਾਡਾ ਨਾਮ ਸ਼ਾਮਿਲ ਹੋ ਗਿਆ, ਗੀਤ ਚਲਾ ਦਿਆਂਗੇ। ਮਹਿਸਗੇਟ ਨਾਭੇ ਤੋਂ ਜੁੜ ਗਏ ਨੇ ਸਾਡੇ ਨਾਲ ਸੋਮਦੱਤ, ਕੈਰਵ, ਜੋਤੀ, ਗੁਰਮਤਨ, ਮਾਫ਼ ਕਰਨਾ, ਗੁਰਮੰਨਤ, ਗੁਰਮੰਨਤ, ਔਰ ਗੀਤ ਚਲਾ ਦਿਆਂਗੇ, ਤੁਹਾਡੀ ਪਸੰਦੀਦਾ ਗੀਤ ਜ਼ਰੂਰ ਚਲਾਵਾਂਗੇ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਕਹਿੰਦੇ ਗੀਤ ਕੋਈ ਵੀ ਸੁਣਾ ਦਿਓ, ਪਿੰਡ ਨਥਾਣਾ ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ। ਜੀ ਆਇਆਂ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਕਮਲ ਬਲੂਜਾ, ਮਧੂ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ, ਮਾਹੀ, ਇਸ਼ਤਾ ਅਤੇ ਇਹਨਾਂ ਦੇ ਮੰਮੀ ਪਾਪਾ ਸਾਰੇ ਦੇ ਸਾਰੇ ਜੁੜੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਕਹਿੰਦੇ ਨੇ ਸਾਡਾ ਨਾਮ ਵੀ ਜ਼ਰੂਰ ਸ਼ਾਮਿਲ ਕਰ ਲੈਣਾ। ਮਜਨੂੰ ਦੇ ਟਿੱਲੇ ਤੋਂ ਯਾਨੀ ਦਿੱਲੀ ਤੋਂ ਸਾਡੇ ਨਾਲ ਜੁੜੇ ਨੇ। ਦਿੱਲੀ ਵਾਲਿਓ ਆ ਜਾਓ ਆ ਜਾਓ, ਤੁਹਾਡੀ ਥੋੜ੍ਹਾ ਬਸ ਲੋੜ ਵੀ ਤੁਹਾਡੀ ਹੈ। ਪਟੇਲ ਨਗਰ ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ, ਇਹ ਵੀ ਜੁੜ ਗਏ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਜੁੜਿਆ ਜੀ, ਧੰਨਵਾਦ ਬਹੁਤ ਬਹੁਤ। ਇਸੇ ਤਰ੍ਹਾਂ ਸਾਨੂੰ ਯਾਦ ਕਰਦੇ ਰਹੋ, ਆਪਣੇ ਮੈਸੇਜ ਕਰਦੇ ਰਹੋ। ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵੀਨਾ, ਗੋਪਾਲ, ਵਿਲੇਜ ਮੱਖਣਪੁਰ, ਬਿਸ਼ਨ, ਜੰਮੂ, ਜੇ ਐਂਡ ਕੇ ਤੋਂ ਸਾਡੇ ਨਾਲ ਜੁੜੇ ਜੀ। ਗੀਤ ਇਹਨਾਂ ਨੇ ਨਹੀਂ ਦੱਸਿਆ ਪਰ ਨਾਮ ਇਹਨਾਂ ਦਾ ਸ਼ਾਮਿਲ ਹੋ ਗਿਆ ਹੈ। ਅਤੇ ਆਓ ਫਿਰ ਇਹਨਾਂ ਸਾਰਿਆਂ ਦੀ ਪਸੰਦ 'ਤੇ ਕੋਈ ਮਿੱਠੀ ਜਿਹੀ ਸ਼ੈ ਨੂੰ ਆਵਾਜ਼ ਮਾਰੀਏ, ਖੰਡ ਮਿਸ਼ਰੀ ਨੂੰ ਆਵਾਜ਼ ਮਾਰ ਲਈਏ। ਆਓ ਸੁਣਦੇ ਹਾਂ ਬਲਕਾਰ ਸਿੱਧੂ ਦਾ ਗਾਇਆ ਇਹ ਗੀਤ ਹੈ।

0: ਮੱਖਣੀ ਦਾ
1: ਮੱਖਣੀ ਤਾਂ ਸਾਡੀ ਮਲਾਈ ਵਰਗੀ ਆ, ਹੱਥ ਲਾਏ ਤੇ ਮਿਲ ਜਾਂਦੀ ਆ।
2: ਲਓ ਜੀ ਕਾਲ ਮਿਲਾ ਲਓ ਹੁਣ ਤੁਸੀਂ ਵੀ। ਇਹ ਕਾਲ ਆ ਗਈ ਹੈ, ਉਹ ਕਾਲ ਚੱਕਦੇ ਹਾਂ, ਸਿੱਧਾ ਹੀ ਚੱਕਦੇ ਹਾਂ, ਵੇਖਦੇ ਹਾਂ ਕੌਣ ਆਏ ਨੇ। ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ, ਕੌਣ ਬੋਲ ਰਹੇ ਨੇ?
3: ਗੌਰਵ ਜੀ, ਸਤਿ ਸ੍ਰੀ ਅਕਾਲ, ਦੇਸ ਰਾਜ ਡਰਾਈਵਰ।
2: ਸਤਿ ਸ੍ਰੀ ਅਕਾਲ ਦੇਸ ਰਾਜ ਜੀ, ਕੀ ਹਾਲ ਚਾਲ ਹੈ?
3: ਬਸ ਤੁਹਾਡੇ ਖਿਆਲ ਨੇ ਜੀ।
2: ਵੈਰੀ ਗੁੱਡ, ਮੇਰਾ ਖਿਆਲ ਰਹਿਣਾ ਚਾਹੀਦਾ, ਕਿਸੇ ਹੋਰ ਦਾ ਰਹਿਣਾ ਵੀ ਨਹੀਂ ਚਾਹੀਦਾ।
3: ਹਾਂਜੀ ਹਾਂਜੀ, ਹੋਰ ਫਾਜ਼ਿਲਕਾ ਦੇ ਵਾਲਿਆਂ ਦਾ ਖਿਆਲ ਹੈ ਜੀ?
2: ਚਲੋ ਬਹੁਤ ਵਧੀਆ, ਇਸੇ ਤਰ੍ਹਾਂ ਫਾਜ਼ਿਲਕਾ ਦਾ ਖਿਆਲ ਰੱਖੋ।
3: ਹਾਂਜੀ ਹਾਂਜੀ,
2: ਇਹ ਦੱਸੋ ਅੱਜ ਗੀਤ ਕਿਹੜੇ ਸਿੰਗਰ ਦਾ ਸੁਣਨਾ ਜੇ?
3: ਗੀਤ ਗੁਰਨਾਮ ਭੁੱਲਰ ਦਾ ਸੁਣਨਾ ਜੀ।
2: ਗੁਰਨਾਮ ਭੁੱਲਰ ਦਾ ਗੀਤ ਸੁਣਨਾ? ਲਓ ਜੀ, ਗੁਰਨਾਮ ਭੁੱਲਰ ਨੂੰ ਤੁਸੀਂ ਹਾਕ ਮਾਰੀ ਹੈ ਤੇ ਗੁਰਨਾਮ ਭੁੱਲਰ ਆਣਗੇ ਜ਼ਰੂਰ। ਤੇ ਕਿਹੜਾ ਕਿਹੜਾ ਗੀਤ ਸੁਣਾਈ ਗੁਰਨਾਮ ਭੁੱਲਰ ਦੇ? ਬਹੁਤ ਸਾਰੇ ਗੀਤ ਨੇ ਮੇਰੇ ਕੋਲ। ਹੈਲੋ ਡਰਾਈਵਰ ਸਾਹਿਬ, ਕਿੱਥੇ ਚਲੇ ਗਏ? ਤੁਹਾਡੀ ਆਵਾਜ਼ ਨਹੀਂ ਆ ਰਹੀ। ਲੱਗਦਾ ਉਹ ਮੇਰੀ ਆਵਾਜ਼ ਹੀ ਮੈਨੂੰ ਸੁਣਾ ਲਾ ਪਏ ਦੁਆਰਾ। ਚਲੋ ਕੋਈ ਨਹੀਂ, ਗੁਰਨਾਮ ਭੁੱਲਰ ਦਾ ਗੀਤ ਸੁਣਨਾ ਚਾਹੁੰਦੇ ਨੇ ਉਹ, ਆਓ ਫਿਰ ਗੁਰਨਾਮ ਭੁੱਲਰ ਸਾਹਿਬ ਨੂੰ ਆਵਾਜ਼ ਮਾਰ ਲਈਏ। ਉਹ ਕਿਹੜਾ ਸਾਡੇ ਤੋਂ ਦੂਰ ਨੇ, ਉਹ ਤਾਂ ਭੱਜਦੇ ਭੱਜਦੇ ਆਉਂਦੇ ਨੇ। ਆਓ ਫਿਰ ਗੁਰਨਾਮ ਭੁੱਲਰ ਦਾ ਗਾਇਆ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ, ਰੱਖੀ ਪਿਆਰ ਦੇ ਨਾਲ। ਬਿਲਕੁਲ ਜੀ, ਪਿਆਰ ਦੇ ਨਾਲ ਹੀ ਗੁਰਨਾਮ ਭੁੱਲਰ ਰੱਖਣਗੇ। ਆਓ ਸੁਣਦੇ ਹਾਂ ਇਹ ਗੀਤ।

ਦੇਖੋ ਜੀ, ਆਕੜ ਤਾਂ ਕੋਈ ਵੀ ਨਹੀਂ ਚੱਲਦਾ ਕਹਿੰਦੇ, ਪਰ ਪਿਆਰ ਨਾਲ ਜੋ ਮਰਜ਼ੀ ਕਰਾ ਲਓ। ਔਰ ਅਸੀਂ ਤਾਂ ਤੁਹਾਡੀ ਆਕੜ ਵੀ ਚੜ ਲਈ ਦੀ ਹੈ, ਤੁਸੀਂ ਨਹੀਂ ਵੀ ਫੋਨ ਲਾਓਗੇ ਨਾ ਆਪਾਂ ਮੈਸੇਜ ਪੜ੍ਹ ਲਾਂਗੇ। ਆਹੋ ਫਿਰ ਮੈਸੇਜ ਪੜ੍ਹ ਲਈ, ਇਹਨਾਂ ਦੀ ਵਾਰੀ ਆ ਗਈ ਹੈ। ਆਦਰਸ਼ ਨਗਰ ਮਲੋੜ ਪੰਜਾਬ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਮਾਨ ਸ਼ਰਮਾ ਜੁੜੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਤੁਹਾਡਾ। ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ, ਭਾਈ ਸੁੱਚਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਸਾਰਾ ਦਾ ਸਾਰਾ ਬੱਤਾ ਪਰਿਵਾਰ ਕਨੇਰਾ ਮੁਹੱਲਾ ਪਟਿਆਲਾ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੁਪਰੇਮ, ਨਮਸਤੇ, ਇਹ ਕਹਿਣਾ ਹੈ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ, ਨੇੜੇ ਬੱਸ ਸਟੈਂਡ ਹਨੂੰਮਾਨਗੜ੍ਹ ਫਾਜ਼ਿਲਗਾਹ ਤੋਂ, ਬਹੁਤ ਬਹੁਤ ਸ਼ੁਕਰੀਆ ਫਾਜ਼ਿਲਗਾਹ ਵਾਲਿਓ। ਔਰ ਅਗਲਾ ਮੈਸੇਜ ਆਇਆ ਹੈ ਕਟਨੀ ਤੋਂ, ਅਨਿਲ ਤਾਮਰਕਰ, ਅਮਰ ਤਾਮਰਕਰ, ਦਿਲੀਪ, ਰਾਜੂ, ਰੰਜਨ, ਰਣਜੀਵ, ਸੰਜੀਵ, ਰਜਕ, ਵਿਪਿਨ, ਅਰੁਣ, ਸੰਜੇ, ਪਵਨ, ਸੁਨੀਲ ਅਤੇ ਲਾਲੂ, ਸੋਨਾ, ਮੋਨਾ, ਹਨੀ, ਯਸ ਅਤੇ ਸੌਮਿਆ, ਔਰ ਉਹਨਾਂ ਦੇ ਮੰਮੀ ਪਾਪਾ ਦਾ। ਔਰ ਕਹਿੰਦੇ ਨੇ ਕਿ ਪ੍ਰਸਤੁਤਕਰਤਾ ਨੂੰ ਮੁਹੱਬਤ ਭਰਾ ਸਲਾਮ, ਪੰਜਾਬੀ ਗੀਤਾਂ ਵਿੱਚ ਸਾਡਾ ਵੀ ਨਾਮ ਸ਼ਾਮਿਲ ਕਰ ਲੈਣਾ ਔਰ ਸਾਡੇ ਮਨਪਸੰਦੀਦਾ ਗਾਇਕ ਦਾ ਗੀਤ ਜ਼ਰੂਰ ਚਲਾਉਣਾ। ਚਲਾਵਾਂਗੇ ਜੀ, ਤੁਹਾਡਾ ਮਨਪਸੰਦੀਦਾ ਗਾਇਕ ਪੜ੍ਹ ਲਿਆ ਉਹਦਾ ਗੀਤ ਚੱਲੂਗਾ, ਜ਼ਰੂਰ ਚੱਲੇਗਾ। ਫਾਜ਼ਿਲਗਾਹ ਤੋਂ ਹੀ ਇੱਕ ਹੋਰ ਮੈਸੇਜ ਆ ਗਿਆ ਹੈ, ਇਹ ਮੈਸੇਜ ਅੱਗੇ ਆਪਾਂ ਪੜ੍ਹ ਚੁੱਕੇ ਹਾਂ, ਸੋ ਇਹਨਾਂ ਨੂੰ ਅੱਗੇ ਤੋਰਨ ਲੱਗੇ ਹਾਂ। ਦੇਖੋ ਸਰੋਤਿਓ, ਇੱਕ ਮੈਸੇਜ ਇੱਕੋ ਵਾਰੀ ਭੇਜਿਆ ਕਰੋ, ਦੂਜੀ ਵਾਰੀ ਨਾ ਭੇਜਿਆ ਕਰੋ, ਨਹੀਂ ਤਾਂ ਫਿਰ ਨੰਬਰ ਬਲੌਕ ਹੋ ਜਾਂਦਾ, ਤੁਹਾਨੂੰ ਪਤਾ। ਵਾਰ ਵਾਰ ਆਪਣੇ ਨਾਮ ਅਲੱਗ ਅਲੱਗ ਜਗ੍ਹਾ ਤੋਂ ਭੇਜੋਗੇ ਤਾਂ ਉਹ ਪੜ੍ਹੇ ਨਹੀਂ ਜਾਣਗੇ, ਅਗਲੀ ਵਾਰੀ ਲਈ ਉਹ ਮੈਸੇਜ ਜਿਹੜੇ ਨੇ ਬੰਦ ਹੋ ਜਾਣਗੇ। ਪਿੰਡ ਬੁੱਗੜ ਬੱਗ ਬੁੱਡਵਾ ਪੱਥਰੀਆ ਤੋਂ ਤਰੇਨ ਨਿਤਾਮ ਅਤੇ ਕੁਸਮ ਨਿਤਾਮ, ਮਾਫ਼ ਕਰਨਾ ਜੇ ਮੈਂ ਪੜ੍ਹਨ 'ਚ ਥੋੜ੍ਹੀ ਜਿਹੀ ਗਲਤੀ ਕਰਦਾ ਨਾ ਹੋਵਾਂ, ਮੈਨੂੰ ਪਤਾ ਨਹੀਂ ਹੈ ਕਿਉਂਕਿ ਪਹਿਲੀ ਵਾਰੀ ਮੈਸੇਜ ਪੜ੍ਹ ਰਿਹਾ ਹੈ। ਬੱਗ ਬੁੜਵਾ ਪੱਥਰੀਆ ਤੋਂ ਤਰੇਨ ਅਤੇ ਕੁਸਮ, ਇਹ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਸੇਜ ਕੀਤਾ ਹੈ ਔਰ ਮੈਨੂੰ ਵੀ ਮਤਲਬ ਇੱਕ ਨਵਾਂ ਨਾਮ ਪੜ੍ਹਨ ਨੂੰ ਮਿਲਿਆ, ਮੈਂ ਅੱਜ ਤੱਕ ਵੈਸੇ ਪੜ੍ਹਿਆ ਨਹੀਂ ਸੀ ਇਹ ਨਾਮ ਔਰ ਇਹ ਏਰੀਆ। ਬਹੁਤ ਬਹੁਤ ਸ਼ੁਕਰੀਆ ਮੇਰੀ ਜਿਹੜੀ ਜਨਰਲ ਨੌਲੇਜ ਹੈ ਉਹਨੂੰ ਵਧਾਉਣ ਲਈ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ, ਕਾਂਤਾ, ਡੈਨੀ, ਨੀਤੂ, ਜੋਤੀ, ਸਜਨੀ ਅਤੇ ਚਰਨ ਰਹੇਜਾ, ਔਰ ਸੌਂਗ ਕਿਹਾ ਐਜ਼ ਯੂ ਲਾਈਕ ਤਾਂ ਮਤਲਬ ਜਿਹੜਾ ਤੁਹਾਨੂੰ ਪਸੰਦ ਹੈ। ਦੇਖੋ ਜੀ, ਪਸੰਦ ਤਾਂ ਤੁਹਾਡੀ ਚੱਲਣੀ ਹੈ, ਪਰ ਤੁਸੀਂ ਕਹਿ ਦਿੱਤਾ ਅਤੇ ਆਪਾਂ ਆਪਣੀ ਪਸੰਦ ਆ, ਮਤਲਬ ਜਿਹੜੀ ਪਿਛਲੇ ਸਰੋਤੇ ਨੇ ਸਾਨੂੰ ਕਿਹਾ ਸੀ ਨਾ ਉਹਨਾਂ ਦੀ ਪਸੰਦ ਆ, ਜ਼ਰੂਰ ਚਲਾਵਾਂਗੇ। ਪਿੰਡ ਫਰਾਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਅਤੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਜੁੜ ਗਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਸਾਨੂੰ ਮੈਸੇਜ ਕਰਦੇ ਰਹੋ। ਹੁਣ ਤੱਕ ਜਿੰਨੇ ਮੈਸੇਜ ਮੈਨੂੰ ਆਏ ਸੀ ਨਾ, ਮੈਂ ਉਹ ਮੈਸੇਜ ਸਾਰੇ ਪੜ੍ਹ ਦਿੱਤੇ ਨੇ ਅਤੇ ਤੁਸੀਂ ਵੀ ਹੁਣ ਮੈਸੇਜ ਇੱਦਾਂ ਹੀ ਕਰਦੇ ਰਹੋ ਜੇ ਸਾਡੇ ਨਾਲ ਤੁਸੀਂ ਜੁੜਨਾ ਹੈ ਤਾਂ। ਅਤੇ ਲਓ ਜੀ, ਇਹਨਾਂ ਸਾਰਿਆਂ ਦੀ ਪਸੰਦ ਹੈ, ਪੰਜਾਬ ਦੇ ਮਾਣ, ਭਾਰਤ ਦੇ ਮਾਣ, ਮਾਂ ਬੋਲੀ ਪੰਜਾਬੀ ਦੀ ਸ਼ਾਨ, ਗੁਰਦਾਸ ਮਾਨ। ਅਤੇ ਆਓ ਫਿਰ ਗੁਰਦਾਸ ਮਾਨ ਸਾਹਿਬ ਦਾ ਗਾਇਆ ਇਹ ਜਿਹੜਾ ਗੀਤ ਹੈ ਨਾ ਤੁਹਾਨੂੰ ਸੁਣਾਉਂਦੇ ਹਾਂ, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਬਹੁਤ ਪਸੰਦ ਆਏਗਾ, ਕਿਉਂਕਿ ਉਹਨਾਂ ਦੇ ਸਾਰੇ ਗੀਤ ਹੀ ਬਹੁਤ ਵਧੀਆ। ਅਤੇ ਜੇ ਜਿਹਦੇ ਸਾਰੇ ਗੀਤ ਹੀ ਵਧੀਆ ਹੋਣ ਤਾਂ ਕੋਈ ਵੀ ਉਹਦਾ ਗੀਤ ਚਲਾ ਦਈਏ। ਚਲੋ

0: ਲਓ ਜੀ, ਰਾਤ ਦਾ ਇਹ ਪਹਿਰ ਜਿਹੜਾ ਪੂਰਾ ਹੋ ਗਿਆ, ਯਾਨੀ ਅਗਲਾ ਦਿਨ ਜਿਹੜਾ ਚੜ੍ਹ ਗਿਆ ਤਰੀਕ ਦੇ ਹਿਸਾਬ ਦੇ ਨਾਲ 12:01 ਹੋ ਗਏ ਨੇ ਜੀ ਹੁਣ। ਅਤੇ ਆਓ ਫਿਰ ਹੁਣ ਦਿਨ ਨਵਾਂ ਚੜ੍ਹ ਗਿਆ, ਨਵੀਂ ਕਾਲ ਲੈ ਲਈਏ, ਦੇਖਦੇ ਹਾਂ ਕਿਹੜੇ ਕਾਲਰ ਦੋਸਤ ਸਾਡੇ ਨਾਲ ਜੁੜਦੇ ਨੇ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਲਓ ਜੀ, ਆ ਗਈ ਹੈ ਕਾਲ, ਸਿੱਧੀ ਕਾਲ ਚੱਕ ਲੈਂਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ ਜੀ, ਨਮਸਕਾਰ ਜੀ।
1: ਨਮਸਕਾਰ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਿਹਾ।
0: ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਦੇ ਵਿੱਚ। ਦੇਖੋ
1: ਸਾਹਿਬ,
0: ਹਾਂ, ਅਗਲੇ ਦਿਨ ਦੇ ਵਿੱਚ ਨਾ ਤੁਹਾਡੀ ਕਾਲ ਸਭ ਤੋਂ ਪਹਿਲੇ ਲੱਗ ਗਈ। ਲੋਕੀ ਕਹਿੰਦੇ ਨੇ ਸਵੇਰੇ ਹੋਏ ਤੇਰੇ ਦਰਸ਼ਨ, ਦਿਨ ਵਧੀਆ ਲੰਘਣਗੇ। ਆਪਾਂ ਕਹਿੰਦੇ ਆ ਰਾਤ ਕਾਲ ਲੱਗ ਗਈ, ਰਾਤ ਸਾਡੀ ਵਧੀਆ ਲੰਘੂਗੀ। ਬਿਲਕੁਲ ਜੀ ਬਿਲਕੁਲ, ਸਾਡੀ ਵੀ ਤੁਹਾਡੇ ਨਾਲ ਗੱਲ ਹੋਈ ਹੈ, ਸਾਡੀ ਤੇ ਜ਼ਿੰਦਗੀ ਵਧੀਆ ਹੋ ਗਈ ਮੇਰਾ ਮੰਨਣਾ। ਤੇ ਫਿਰ ਅੱਜ ਕਿਹੜੇ ਸਿੰਗਰ ਦਾ ਗੀਤ ਸੁਣਾਈਏ ਤੁਹਾਨੂੰ? ਅੱਛਾ, ਵਾਅਦਿਆਂ ਤੋਂ ਮੁੱਕਰੀ। ਇਹ ਕੌਣ ਮੁੱਕਰ ਗਿਆ ਵਾਅਦਿਆਂ ਤੋਂ, ਇਹ ਦੱਸ ਦਿਓ। ਅੱਛਾ ਜੀ, ਚਲੋ ਜੀ, ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਤੇ ਕੋਸ਼ਿਸ਼ ਕਰਦੇ ਹਾਂ। ਇਹ ਗੀਤ ਹਾਂ ਬਿਲਕੁਲ ਜੀ ਲੱਭ ਗਿਆ, ਨਛੱਤਰ ਗਿੱਲ ਦਾ ਇਹ ਗੀਤ ਹੈ ਔਰ ਤੁਹਾਡੇ ਦਿਲ ਦੇ ਜਿਹੜੇ ਹਾਲ ਹੈ ਉਹ ਜ਼ਾਹਰ ਕਰਨ ਪਹੁੰਚ ਰਿਹਾ। ਤੁਸੀਂ ਸਾਡੇ ਨਾਲ ਜੁੜੇ ਹੋ ਧਰਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।

0: ਸਵਾਗਤ ਪ੍ਰੋਗਰਾਮ ਚੱਲ ਰਿਹਾ ਹੈ ਔਰ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ, ਆਓ ਆਵਾਜ਼ ਮਾਰੀਏ, ਰਾਬਤਾ ਕਾਇਮ ਕਰੀਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ?
1: ਬਸ ਵਧੀਆ ਜੀ, ਤੁਸੀਂ ਸੁਣਾਓ ਆਪਣਾ।
0: ਬਹੁਤ ਵਧੀਆ, ਕੌਣ ਬੋਲ ਰਹੇ ਨੇ, ਤਾਰੁਫ ਕਰਵਾ ਦਿਓ ਆਪਣਾ।
1: ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ।

0: ਲਓ ਜੀ ਸਾਡੇ ਅਗਲੇ ਕਾਲਰ ਦੋਸਤ ਵੀ ਬੜੇ ਕਾਲੇ ਨੇ, ਆ ਗਏ ਨੇ ਸਾਡੇ ਨਾਲ, ਜੁੜ ਗਏ ਨੇ, ਆਓ ਮਿਲਾ ਲਈਏ ਉਹਨਾਂ ਨੂੰ ਆਪਣੇ ਨਾਲ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ ਜੀ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਬਿੱਟੂ ਜੀ, ਦੂਰਦਰਸ਼ਨ ਦੀ ਬੈਕ ਸਾਈਡ ਤੋਂ ਆ ਜਾਓ ਹੁਣ ਆਕਾਸ਼ਵਾਣੀ ਦੀ ਫਰੰਟ ਸਾਈਡ ਤੇ। ਬਿੱਟੂ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ।
0: ਚਲੋ ਵਧੀਆ ਵਧੀਆ ਰਹਿਣਾ ਚਾਹੀਦਾ।
1: ਬਹੁਤ ਵਧੀਆ,
0: ਸ਼ੁਕਰੀਆ। ਤੁਹਾਨੂੰ ਸਾਰਿਆਂ ਨੂੰ ਇਹ ਪ੍ਰੋਗਰਾਮ ਪਸੰਦ ਆ ਰਿਹਾ, ਇਹਦਾ ਮਤਲਬ ਪ੍ਰੋਗਰਾਮ ਠੀਕ ਚੱਲ ਰਿਹਾ।
1: ਬਿਲਕੁਲ ਜੀ, ਬਿਲਕੁਲ ਜੀ,
0: ਸੁਣਨ ਵਾਲੇ ਦੇ ਕੰਨ ਜ਼ਿਆਦਾ ਵਧੀਆ ਹੁੰਦੇ ਨੇ ਤਾਂ ਆਵਾਜ਼ ਜ਼ਿਆਦਾ ਵਧੀਆ ਲੱਗਦੀ ਹੈ ਉਹਨੂੰ। ਤਾਂ ਅੱਜ ਗੀਤ ਕਿਹੜਾ ਸੁਣਾਈਏ ਤੁਹਾਨੂੰ? ਲਓ ਜੀ ਫਿਰ ਸਾਰੇ ਨੱਚੋ ਟੱਪੋ, ਦਿਓਰ ਦਾ ਵਿਆਹ ਕੋਈ ਮਾੜੀ ਮੋਟੀ ਗੱਲ ਥੋੜਾ, ਠੀਕ ਹੈ ਨਾ? ਤੇ ਆਓ ਫਿਰ ਸੁਣਦੇ ਆ ਗੀਤ। ਬਿੱਟੂ ਜੀ, ਤੁਸੀਂ ਕਾਲ ਕੀਤੀ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ।

ਬਿਲਕੁਲ ਸੁਰਮੇਦਾਨੀ ਵਰਗਾ ਮਾਂ ਹੀ ਹੋਵੇ ਤੇ ਹੋਰ ਚਾਹੀਦਾ ਵੀ ਕੀ ਹੈ, ਸਾਨੂੰ ਕੀ ਚਾਹੀਦਾ, ਸਾਡੇ ਕੋਲ ਮੈਸੇਜ ਨੇ ਉਹਨੂੰ ਸਾਨੂੰ ਪੜ੍ਹਨਾ ਚਾਹੀਦਾ। ਕਿਉਂਕਿ ਕਰਮਵੀਰ ਹਾਊਸ ਬੁੱਚੋ ਕੈਂਚੀਆ ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਦੁਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ ਦਮਨ ਅਤੇ ਅਭਿਜੋਤ। ਬਹੁਤ ਬਹੁਤ ਧੰਨਵਾਦ ਜੀ ਮੈਸੇਜ ਕਰਨ ਦੇ ਲਈ, ਔਰ ਮੈਸੇਜ ਥੋੜ੍ਹੀ ਜਿਹੀ ਲੇਟ ਪੜ੍ਹ ਰਿਹਾ, ਇਹਦੇ ਲਈ ਮਾਫ਼ੀ ਚਾਹਵਾਂਗਾ, ਕਿਉਂਕਿ ਬੈਕ ਟੂ ਬੈਕ ਕਾਲਸ ਲੱਗੀ ਸੀ। ਅਤੇ ਪਿੰਡ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸਾਡੇ ਨਾਲ ਜੁੜੇ ਨੇ ਸੰਤੋਸ਼ ਖੜਕੇ ਅਤੇ ਵਿਨੋਦ ਖੜਸੇ। ਬਹੁਤ ਬਹੁਤ ਸ਼ੁਕਰੀਆ ਸੰਤੋਸ਼ ਜੀ, ਵਿਨੋਦ ਜੀ। ਔਰ ਲਓ ਜੀ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਹੈ ਕਿ ਹੰਸ ਰਾਜ ਹੰਸ ਦੀ ਗਾਈ ਹੋਈ ਹੀਰ ਸੁਣਾ ਦਿਓ। ਲਓ ਜੀ, ਹੰਸ ਰਾਜ ਹੰਸ ਜੀ ਨੂੰ ਹਾਕ ਮਾਰਦੇ ਹਾਂ, ਉਹਨਾਂ ਦੀ ਗਾਈ ਹੋਈ ਹੀਰ ਤੁਹਾਨੂੰ ਸੁਣਾਉਂਦੇ ਹਾਂ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਸੌਗਾਤ ਔਰ ਹੁਣੇ ਤੁਸੀਂ ਸਤਵਿੰਦਰ ਬਿੱਟੀ ਦਾ ਗੀਤ ਸੁਣਿਆ ਜਿਹਦੀ ਫਰਮਾਇਸ਼ ਕੀਤੀ ਸੀ ਗੌਰਵ ਸਵਰ ਪੰਕਜ ਪਾਰਸ ਅਤੇ ਗੁੜੀਆ ਨੇ ਜਲੰਧਰ ਤੋਂ ਅਤੇ ਨਾਲ ਹੀ ਇਹਨਾਂ ਦੇ ਹਨੀ ਮਨੀ ਤਨੀ ਇਹ ਸਾਰੇ ਸੀਗੇ ਲੁਧਿਆਣੇ ਤੋਂ ਸਾਡੇ ਨਾਲ ਜੁੜੇ ਹੋਏ ਔਰ ਰਾਏ ਸਿੰਘ ਨਗਰ ਤੋਂ ਸੰਨੀ ਰਿਤੂ ਹਿਮਾਂਸ਼ੂ ਕਾਕੂ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਸਾਨੂੰ ਕਾਲ ਕਰਦੇ ਪਏ ਹੋ ਸਾਰੇ ਜਣੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਔਰ ਕੁਝ ਮੈਸੇਜ ਮੇਰੇ ਕੋਲ ਪਏ ਨੇ ਉਹ ਉਹਨਾਂ ਮੈਸੇਜਾਂ ਨੂੰ ਪੜ੍ਹ ਦਿੰਦਾ ਜਦੋਂ ਤੱਕ ਅਗਲੀ ਕਾਲ ਆਉਂਦੀ ਹੈ ਜੇ ਕਿਸੇ ਦੀ ਕਾਲ ਨਹੀਂ ਲੱਗੀ ਤਾਂ ਹੁਣ ਲਾ ਸਕਦੇ ਹੋ ਕਿਉਂਕਿ ਹੁਣ ਖਾਲੀ ਹੈ ਜੀ ਇਸ ਕੀ ਮੌਕਾ ਹੈ ਚੱਕ ਲਓ ਲਾ ਲਓ ਕਾਲ ਪਿੰਡ ਅਤੇ ਡਾਕਖਾਨਾ ਨਿਮਾਣਾਬਾਦ ਨੇੜੇ ਸਫੀਦੋ ਮੰਡੀ ਹਰਿਆਣੇ ਤੋਂ ਜਸਵੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਲਵਪ੍ਰੀਤ ਕਰਮਜੀਤ ਕਹਿੰਦੇ ਨੇ ਕਿਸੇ ਵੀ ਗੀਤ 'ਚ ਸਾਨੂੰ ਸ਼ਾਮਿਲ ਕਰ ਲੈਣਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਨਿਸਾਰ ਸਲਮਾਨੀ ਨੌਸ਼ਾਦ ਬੇਬੀ ਆਲਿਆ ਆਯਾਨ ਬਾਬੂ ਇਹ ਜੁੜ ਗਏ ਨੇ ਧਨੌਰੀ ਤੇਲੀ ਵਾਲਾ ਤੋਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਪ੍ਰਕਾਸ਼ ਵਰਮਾ ਨਿਖਿਲ ਵਰਮਾ ਪ੍ਰਿੰਸ ਯਸ਼ਸਵੀ ਛੱਤੀਸਗੜ੍ਹ ਪਲਾਰੀ ਤੋਂ ਸਾਡੇ ਨਾਲ ਜੁੜੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮਹਿਰਾ ਅਰੋੜਾ ਮਮਤਾ ਕੀਤੀ ਭੂਮਿਕਾ ਅਰੋੜਾ ਇਹ ਜੁੜ

ਕਹਿੰਦੇ ਪਦਮਪੁਰ ਸ਼੍ਰੀ ਗੰਗਾਨਗਰ ਤੋਂ ਸਾਡੇ ਨਾਲ ਆ ਜਾਓ ਜੀ, ਤੁਸੀਂ ਵੀ ਲੰਘ ਆਓ। ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ, ਦਾਰਾ ਪੰਡਿਤ ਹਰਿਆਣੇ ਤੋਂ ਚੁਟਾਲੇ ਤੋਂ ਸਾਡੇ ਨਾਲ ਜੁੜੇ ਨੇ। ਕਹਿੰਦੇ ਗੀਤ ਸਾਡਾ ਜ਼ਰੂਰ ਚਲਾ ਦੇਣਾ ਜੀ। ਲਓ ਜੀ, ਫਰਮਾਇਸ਼ਾਂ ਬਹੁਤ ਸਾਰੀਆਂ ਔਰ ਸਗੋਂ ਗੀਤ ਵੀ ਬਹੁਤ ਸਾਰੇ ਪਏ ਨੇ। ਅਤੇ ਸਾਡੇ ਅਗਲੇ ਕਾਲਰ ਦੋਸਤ ਤਾਂ ਹਾਲੇ ਸਾਡੇ ਨਾਲ ਨਹੀਂ ਜੁੜੇ, ਜੇ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਜ਼ਰੂਰ ਜੁੜ ਜਾਓ। ਅਤੇ ਜਦੋਂ ਤੱਕ ਕੋਈ ਜੁੜਦਾ ਹੈ, ਜਿਹੜੀ ਪਿਛਲੀ ਫਰਮਾਇਸ਼ਾਂ ਹੈ ਨਾ ਉਹ ਸੁਣਾਉਣ ਜਾ ਰਿਹਾ। ਕਲੇਰ ਕੰਠ ਤੱਕ ਆਇਆ ਇਹ ਗੀਤ।

ਜੇਸੇ ਹੀ ਗੀਤ ਦੇ ਨਾਲ ਸੁਗਾਤ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਲੇਕਿਨ ਤੁਸੀਂ ਸਾਰਿਆਂ ਨੇ ਜਾਣਾ ਕਿਤੇ ਨਹੀਂ, ਕਿਉਂਕਿ ਤੁਹਾਡਾ ਰੇਡੀਓ ਬੇਲੀ ਗੌਰਵ ਤੁਹਾਡੇ ਨਾਲ ਹੈ ਔਰ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਜਿਹਦਾ ਨਾਮ ਹੈ ਪੰਜਾਬੀ ਮੈਲੋਡੀਅਸ ਗੀਤ, ਸੁਰੀਲੇ ਪੰਜਾਬੀ ਗੀਤ। ਗੀਤ ਤਾਂ ਸਾਰੇ ਸੁਰੀਲੇ ਨੇ, ਇਹ ਥੋੜ੍ਹੇ ਜ਼ਿਆਦਾ ਸੁਰੀਲੇ ਨੇ। ਇੱਕ ਘੰਟੇ ਦਾ ਪ੍ਰੋਗਰਾਮ ਹੋਏਗਾ, 1 ਤੋਂ 2 ਵਜੇ ਤੱਕ ਚੱਲੇਗਾ ਔਰ 2 ਵਜੇ ਤੁਸੀਂ ਸੁਣੋਗੇ ਪੰਜਾਬੀ ਡੁਇਟ ਯਾਨੀ ਪੰਜਾਬੀ ਦੁਗਾਣੇ। ਉਸ ਤੋਂ ਬਾਅਦ ਗੁਰਬਾਣੀ ਵਿਚਾਰ ਪ੍ਰੋਗਰਾਮ ਹੋਏਗਾ, ਫਿਰ ਭਗਤੀ ਸੰਗੀਤ ਦੇ ਵਿੱਚ ਕੁਛ ਭਜਨ ਸੁਣਾਏ ਜਾਣਗੇ ਅਤੇ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਲੈ ਕੇ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸੁਣੋਗੇ। ਅਤੇ ਆਓ ਫਿਰ ਹੁਣ ਸ਼ੁਰੂਆਤ ਕਰਦੇ ਹਾਂ ਪੰਜਾਬੀ ਮੈਲੋਡੀਅਸ ਗੀਤਾਂ ਦੀ, ਨਿਮਰਤ ਖੇਰਾ ਦੇ ਗਾਏ ਇਸ ਗੀਤ ਦੇ ਨਾਲ।

0: 1885 ਈਸਵੀ ਨੂੰ 18 ਵਰਿਆਂ ਦੀ ਉਮਰ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਦੱਸੀ ਹੋਈ ਮਰਿਆਦਾ ਨਾਲ ਹੀ ਵਿਵਾਹ ਸੰਪੰਨ ਹੋਇਆ। ਬਾਬਾ ਮਰਦਾਨਾ ਜੀ ਨੇ ਕੀਰਤਨ ਕੀਤਾ ਅਤੇ ਮੂਲ ਮੰਤਰ ਇੱਕ ਕਾਗਜ਼ ਉੱਪਰ ਲਿਖ ਕੇ ਸੁੰਦਰ ਚੌਂਕੀ ਉੱਪਰ ਟਿਕਾ ਕੇ ਪਰਿਕਰਮਾ ਕੀਤੀਆਂ ਅਤੇ ਗੁਰਬਾਣੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਸੀ ਬਾਬਾ ਮਰਦਾਨਾ ਜੀ ਨੇ ਗਾਇਨ ਕੀਤਾ। ਇਸ ਵਿਚਾਰ ਦੀ ਪੁਸ਼ਟੀ ਮਿਹਰਬਾਨ ਜੀ ਆਪਣੀ ਲਿਖਤ ਵਿੱਚ ਲਿਖਦੇ ਹਨ ਕਿ ਵਿਵਾਹ ਸਮੇਂ ਵੈਦਿਕ ਰਸਮਾਂ ਨਹੀਂ ਹੋਈਆਂ, ਨਿਰੋਲ ਗੁਰਬਾਣੀ ਕੀਰਤਨ ਹੀ ਕੀਤਾ ਗਿਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਤਾਂ ਹੀ ਗੁਰੂ ਜੀ ਦੀ ਸਿੱਖਿਆ ਮੁਤਾਬਕ ਗੁਰਸਿੱਖ ਪੰਥ ਕੇਵਲ ਗ੍ਰਿਸਤੀਆਂ ਅਤੇ ਕਿਰਤੀਆਂ ਦਾ ਹੀ ਪ੍ਰਸਿੱਧ ਹੋਇਆ।
1: ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖਨਾਸੇ, ਹਰ ਚਰਣੀ ਚਿਤ ਲਾਏ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਸੰਤ ਅਵਸਥਾ ਪ੍ਰਾਪਤ ਕਰਨਾ ਕੋਈ ਸੌਖਾ ਕਾਰਜ ਨਹੀਂ ਹੈ। ਇਹ ਤੇ ਇੰਜ ਹੈ ਜਿਵੇਂ ਦੀਪਕ ਨਾਲ ਦੀਪਕ ਪ੍ਰਗਾਸਿਆ ਜਾਵੇ। ਦਰਅਸਲ ਸੰਤਾਂ ਦੇ ਰਾਹੀਂ ਅਕਾਲ ਪੁਰਖ ਆਪ ਉਹਨਾਂ ਵਿੱਚ ਵਿਚਰ ਕੇ ਕੁੱਲ ਖਲਕਤ ਦਾ ਉਧਾਰ ਕਰਨ ਲਈ ਆਉਂਦੇ ਨੇ। ਐਸਾ ਗੁਰਬਾਣੀ ਵਿੱਚ ਪ੍ਰਤੱਖ ਪ੍ਰਮਾਣ ਹੈ। ਸੁਣਦਿਆਂ ਆਲਮਜੀਤ ਸਿੰਘ ਹੋਰਾਂ ਪਾਸੋਂ ਵਾਰਤਾ, ਸੰਤਨ ਪਹਿ ਆਪ ਉਧਾਰਨ ਆਇਓ।
2: ਜਦੋਂ ਦੁਨੀਆਂ ਦੇ ਮਨੁੱਖ ਆਪਣੇ ਅੰਦਰਲੀ ਮੂਲ ਜੋਤ ਨੂੰ ਪਹਿਚਾਣ ਕੇ ਇੱਕ ਸਹਿਜ ਅਵਸਥਾ ਧਾਰਨ ਕਰ ਲੈਂਦੇ ਹਨ ਤਾਂ ਉਹ ਸੰਤ ਬਣ ਜਾਂਦੇ ਹਨ। ਸੰਤ ਜਨਾਂ ਦਾ ਕਿਸੇ ਸਥਾਨ, ਘਰ, ਨਗਰ ਜਾਂ ਦੇਸ਼ ਵਿੱਚ ਵਸਣਾ ਇੱਕ ਬਰਗਤ ਬਣ ਜਾਂਦਾ ਹੈ। ਸੰਤਾਂ ਦਾ ਰੂਪ ਉਹਨਾਂ ਦੇ ਵੇਸ ਤੋਂ ਨਹੀਂ ਸਗੋਂ ਵਿਵਹਾਰ ਤੋਂ ਜਾਣਿਆ ਜਾਂਦਾ ਹੈ। ਸੰਤਾਂ ਨੂੰ ਸਮਾਜ ਦਾ ਗਹਿਣਾ ਕਿਹਾ ਜਾਂਦਾ ਹੈ। ਸੰਤਾਂ ਦਾ ਮੁੱਖ ਉਦੇਸ਼ ਆਪਣੀ ਪੂਜਾ ਕਰਵਾਉਣਾ ਉੱਕਾ ਹੀ ਨਹੀਂ ਹੁੰਦਾ। ਜੋ ਵਿਅਕਤੀ ਮਾਇਆ ਦੇ ਰਸ ਵਿੱਚ ਗੜੂੰਦ ਹੋ ਕੇ ਵਿਲਾਸਤਾ ਦੀਆਂ ਸਹੂਲਤਾਂ ਨੂੰ ਭੋਗਦਾ ਹੈ ਉਸ ਨੂੰ ਸੰਤ ਨਹੀਂ ਅਸੰਤ ਕਹਿ ਸਕਦੇ ਹਾਂ। ਸਿਰਲੇਖ ਵਾਲੀ ਪੰਕਤੀ ਰਾਹੀਂ ਸੰਤਾਂ ਦੇ ਦਰਸ਼ਨ, ਵਿਚਾਰ, ਵਿਵਹਾਰ ਕਰਨ ਦੇ ਲਾਭ ਦੀ ਗੱਲ ਦ੍ਰਿੜ ਕਰਵਾਈ ਗਈ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਇਹ ਫੁਰਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 1299 ਉੱਤੇ ਸੁਸ਼ੋਭਿਤ ਹੈ, ਜੋ ਸੰਤ ਜਨਾਂ ਦੀ ਮਹਿਮਾ ਬਿਆਨ ਕਰਦਾ ਹੈ ਅਤੇ ਸੰਤਾਂ ਦੀ ਸੰਗਤ ਕਰਨ ਦਾ ਫਲ ਦੱਸਦਾ ਹੈ। ਸੰਤ ਜਨਾਂ ਦੀ ਸਭਾ ਵਿੱਚ ਦੋ ਗੱਲਾਂ ਵਾਪਰਦੀਆਂ ਹਨ। ਇੱਕ ਤਾਂ ਸੰਤਾਂ ਨੂੰ ਧਨਤਾ ਪ੍ਰਦਾਨ ਕਰਨ ਲਈ ਉਹਨਾਂ ਦੀ ਭਗਤੀ ਭਾਵਨਾ ਦੇਖਦੇ ਹੋਏ ਪਾਰ ਬ੍ਰਹਮ ਪਰਮੇਸ਼ਰ ਆਪ ਕਿਰਪਾ ਕਰਦੇ ਹਨ। ਪ੍ਰਭੂ ਮਿਹਰ ਹੋਣ ਸਦਕਾ ਸੰਤ ਜਨਾਂ ਵਿੱਚ ਅਡੋਲਤਾ ਅਤੇ ਸਹਿਜਤਾ ਆ ਜਾਂਦੀ ਹੈ। ਸੰਗਤ ਕਰਨ ਵਾਲੇ ਜਗਿਆਸੂਆਂ ਨੂੰ ਬਾਣੀ ਦੇ ਅੰਤਰੀਵ ਭਾਵ ਸਮਝ ਆ ਜਾਂਦੇ ਹਨ। ਦੂਜੀ ਗੱਲ ਇਹੋ ਹੈ ਕਿ ਸੰਤਾਂ ਕੋਲ ਜਗਿਆਸੂ ਆਪਣਾ ਆਪ ਸੁਧਾਰਨ ਅਤੇ ਆਪਣੇ ਉਧਾਰ ਦੇ ਲਈ ਆਉਂਦੇ ਨੇ। ਚੰਗੀ ਸੰਗਤ ਦਾ ਇਹ ਸਭ ਤੋਂ ਸ੍ਰੇਸ਼ਟ ਪੱਖ ਹੈ ਜਿੱਥੇ ਚੰਗੇ ਜੀਵਨ ਦੀ ਪ੍ਰੇਰਣਾ ਪ੍ਰਾਪਤ ਹੋਵੇ, ਪ੍ਰਭੂ ਦਾ ਨਾਮ ਸਿਮਰਨ ਦੀ ਸੇਧ ਮਿਲੇ, ਅਭਿਆਸ ਹੋਵੇ ਅਤੇ ਇਮਾਨਦਾਰੀ ਦੀ ਕਿਰਤ ਕਮਾਈ ਕਰਕੇ ਪਰਉਪਕਾਰੀ ਜੀਵਨ ਜੀਵਿਆ ਜਾ ਸਕੇ। ਸੰਤ ਉਧਾਰਨ ਦੀ ਸਮਰੱਥਾ ਹਾਸਲ ਕਰ ਲੈਂਦੇ ਨੇ, ਉਹ ਤਾਂ ਹਰੀ ਦਾ ਨਾਮ ਦ੍ਰਿੜ ਕਰਵਾਉਂਦੇ ਨੇ। ਉਹਨਾਂ ਦੇ ਦਰਸ਼ਨ ਪਰਸਨ ਨਾਲ ਤਨ ਮਨ ਵਿੱਚੋਂ ਮਲੀਨਤਾ ਖਤਮ ਹੋ ਕੇ ਪਵਿੱਤਰਤਾ ਆ ਜਾਂਦੀ ਹੈ। ਸੰਤਾਂ ਕੋਲ ਆ ਕੇ ਸਗੋਂ ਮਨ ਵਿੱਚੋਂ ਜਾਤ, ਨਸਲ, ਧਰਮ ਆਧਾਰਿਤ ਝੂਠੀ ਪਵਿੱਤਰਤਾ ਅਤੇ ਛੂਤ ਅਛੂਤ ਭਾਵਨਾ ਦੂਰ ਹੋ ਜਾਂਦੀ ਹੈ। ਸੰਤਾਂ ਦੀ ਸੰਗਤ ਵਿੱਚ ਆ ਕੇ ਹਰੀ ਨਾਮ ਦੀ ਦਵਾਈ ਸਹਿਜੇ ਹੀ ਹਾਸਲ ਹੁੰਦੀ ਹੈ, ਜੋ ਅਚਿੰਤ ਹੀ ਸਹਿਜੇ ਰੋਗ ਨਿਵਾਰਨ ਕਰ ਦਿੰਦੀ ਹੈ। ਸੰਤਨ ਪੈ ਆਪ ਉਧਾਰਨ ਆਇਓ ਦਾ ਪ੍ਰਸੰਗ ਭੌਤਿਕ ਤਾਂ ਵਾਪਰਦਾ ਹੀ ਹੈ, ਪਰ ਇਸ ਦੀ ਬਹੁਤੀ ਖੇਡ ਰੂਹਾਨੀ ਅਤੇ ਆਤਮਿਕ ਹੈ। ਇੱਕ ਰਿਸ਼ਤਾ ਬਣਦਾ ਹੈ ਆਤਮਾ ਦੇ ਮਾਲਕ ਪ੍ਰਭੂ ਨਾਲ। ਆਤਮਿਕ ਭਟਕਣਾ ਮਿਟਦੀ ਹੈ ਅਤੇ ਸਥਿਰਤਾ ਟਿਕਾਓ ਦਾ ਰੂਹਾਨੀ ਮੰਡਲ ਪ੍ਰਾਪਤ ਹੋ ਜਾਂਦਾ ਹੈ। ਜਿਸ ਤਰ੍ਹਾਂ ਨਾਮ ਵਿੱਚ ਗਤੀਸ਼ੀਲਤਾ ਵੀ ਹੈ ਪਰ ਟਿਕਾਓ ਵੀ ਹੈ।

0: ਉਸੇ ਤਰ੍ਹਾਂ ਨਾਮੀ ਨਾਲ ਰਿਸ਼ਤਾ ਬਣਨ ਉਪਰੰਤ ਜਗਿਆਸੂ ਵਿੱਚ ਵੀ ਸੇਵਾ ਲਈ ਚਾਓ, ਸਮਰਪਣ ਭਾਵਨਾ ਅਤੇ ਟਿਕਾਓ ਹਾਸਲ ਕਰਨ ਦੀ ਬਖਸ਼ਿਸ਼ ਸੰਤ ਸੰਗਤ ਦੇ ਸਦਕਾ ਹੁੰਦੀ ਹੈ। ਸੰਤਾਂ ਦੀ ਕਿਰਪਾ ਦ੍ਰਿਸ਼ਟੀ ਸਦਕਾ ਪਰਮਾਤਮਾ ਦੀ ਅਜਿਹੀ ਖੇਡ ਵਾਪਰਦੀ ਹੈ ਕਿ ਸਾਰੇ ਲੋਕ ਹੀ, ਭਾਵੇਂ ਉਹ ਕਿਸੇ ਵੀ ਇਲਾਕੇ ਦੇ ਹੋਣ, ਕਿਸੇ ਜਾਤ ਧਰਮ ਦੇ ਹੋਣ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਸੰਤ ਕੋਈ ਅਜਿਹਾ ਅਹੁਦਾ ਨਹੀਂ ਹੈ ਜੋ ਪੋਸ਼ਾਕ ਜਾਂ ਕਿਸੇ ਖਾਸ ਸੰਪਰਦਾਇਕ ਮਾਨਤਾ ਦਾ ਮੁਹਤਾਜ ਹੋਵੇ, ਸਗੋਂ ਸੰਤਾਂ ਦੀ ਸੱਚੀ ਕਰਨੀ ਹੀ ਕਿਸੇ ਥਾਂ ਜਾਂ ਪੰਥ ਦੀ ਸ਼ੋਭਾ ਨੂੰ ਵਧਾਉਂਦੀ ਹੈ। ਇੱਕ ਰਿਸ਼ਤਾ ਜੋ ਸੰਸਾਰ ਵਿੱਚ ਬਣਦਾ ਹੈ, ਮਾਂ ਬਾਪ ਦਾ, ਪਿਤਾ ਪੁੱਤਰ ਦਾ, ਮਾਂ ਪੁੱਤ, ਮਾਪੇ ਅਤੇ ਧੀਆਂ ਦਾ, ਪਤੀ ਅਤੇ ਪਤਨੀ ਦਾ, ਇਹਨਾਂ ਸਭ ਵਿੱਚ ਸੰਤਤਾਈ ਦਾ ਗੁਣ ਆ ਜਾਵੇ ਤਾਂ ਘਰ ਹੀ ਟਿਕਾਓ ਵਾਲਾ, ਨਿਰੋਗੀ ਅਤੇ ਚਾਓ ਖੇੜੇ ਵਾਲਾ ਬਣ ਜਾਂਦਾ ਹੈ। ਸ੍ਰੇਸ਼ਟ ਸਤਿਗੁਰੂ ਅਕਾਲ ਰੂਪ ਜਗਤ ਤਾਰਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਪ੍ਰਗਟ ਹੋ ਕੇ ਗ੍ਰਸਥ ਜੀਵਨ ਦਾ ਰਾਹ ਆਪ ਵੀ ਅਪਣਾਇਆ ਅਤੇ ਇਸ ਦੀਆਂ ਲੌਕਿਕ ਪ੍ਰਾਲੌਕਿਕ ਲੀਹਾਂ ਪਾਈਆਂ। ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲੇ ਵਿੱਚ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ। ਧੰਨ ਸਨ ਮਾਤਾ ਤ੍ਰਿਪਤਾ ਅਤੇ ਪਿਤਾ ਕਲਿਆਣ ਦਾਸ ਜੀ, ਧੰਨ ਸਨ ਬੇਬੇ ਨਾਨਕੀ ਭੈਣ ਜੀ। ਮਾਤਾ ਸੁਲੱਖਣੀ ਤਾਂ ਧੰਨ ਧੰਨ ਹੋ ਗਏ ਜਿਨ੍ਹਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਹੋਣ ਦੀ ਸ਼ੋਭਾ ਹਾਸਲ ਹੋਈ। ਗੁਰੂ ਨਾਨਕ ਦੇਵ ਜੀ ਆਪ ਇੱਕ ਨਿਰੰਕਾਰ ਰੂਪ ਹੋ ਕੇ ਮਾਤਾ ਸੁਲੱਖਣੀ ਜੀ ਦੇ ਹਿਰਦੇ ਰੂਪੀ ਸੇਜਾ 'ਤੇ ਪਧਾਰੇ। ਮਾਤਾ ਸੁਲੱਖਣੀ ਜੀ ਵਾਂਗ ਅਸੀਂ ਜਗਤ ਸਮੂਹ ਦੇ ਲੋਕ ਆਪਣੀ ਆਤਮਿਕ ਸੇਜਾ ਨੂੰ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰਬਾਣੀ ਨਾਲ ਵਰਿਆ ਕੇ ਸੁਹਾਗਣ ਹੋਣ ਦਾ ਸੁਭਾਗ ਹਾਸਲ ਕਰ ਸਕਦੇ ਹਾਂ। ਇਸ ਦੀ ਇੱਕੋ ਸ਼ਰਤ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਸਮਝਾਈ ਅਤੇ ਰੱਖੀ ਹੈ, ਜੇ ਲੋੜੈ ਵਰ ਕਾਮਣੀ ਨਹਿ ਮਿਲੀਐ ਪਿਰਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ। ਭਾਵ, ਹੇ ਜੀਵ ਇਸਤਰੀ, ਜੇ ਤੂੰ ਖਸਮ ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈ ਤਾਂ ਚੇਤੇ ਰੱਖ ਕਿ ਕੂੜੇ ਮੋਹ ਵਿੱਚ ਫਸੇ ਰਹਿਣ ਨਾਲ ਪਤੀ ਪ੍ਰਭੂ ਨੂੰ ਹਾਸਿਲ ਨਹੀਂ ਕਰ ਸਕਦੀ। ਤੇਰੇ ਪਾਸ ਨਾ ਬੇੜੀ ਹੈ ਨਾ ਤੁਲਹਾ ਹੈ, ਇਸ ਤਰ੍ਹਾਂ ਪ੍ਰਭੂ ਪਤੀ ਨਹੀਂ ਲੱਭ ਸਕਦਾ ਕਿਉਂਕਿ ਉਹ ਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੈ। ਸਾਨੂੰ ਕੂੜ ਝੂਠ ਦਾ ਰਸਤਾ ਤਿਆਗਣਾ ਪਏਗਾ। ਪ੍ਰਭੂ ਦੇ ਦਰ ਘਰ ਵਿੱਚ ਸੁਲੱਖਣੇ ਹੋਣ ਦੇ ਲਈ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨਾ ਪਏਗਾ। ਗੁਰੂ ਨਾਨਕ ਦੇਵ ਜੀ ਦਾ ਖੁੱਲ੍ਹਾ ਸੱਦਾ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ, ਪਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਅਸੀਂ ਵੀ ਇਸ ਮਾਰਗ ਉੱਤੇ ਚੱਲ ਕੇ ਸੁਹਾਗਣਾ ਵਾਲੀ ਸਥਿਤੀ ਵਿੱਚ ਪੁੱਜ ਸਕਦੇ ਹਾਂ ਜੇਕਰ ਮਿੱਠਾ ਬੋਲੀਏ, ਤਾਤ ਪਰਾਈ ਛੱਡੀਏ, ਗੁਰੂ ਸ਼ਬਦ ਨਾਲ ਜੁੜ ਕੇ ਆਪਣਾ ਤਨ ਮਨ ਸਮਰਪਿਤ ਕਰ ਦਈਏ, ਤਾਂ ਹੀ ਅਸੀਂ ਨਿਸ਼ਚਿੰਤ ਹੋ ਕੇ ਉਚਾਰ ਸਕਾਂਗੇ, ਸੰਤਨ ਪੈ ਆਪ ਉਧਾਰਨ ਆਇਓ,
1: ਸੰਤਨ ਪੈ ਆਪ ਉਧਾਰਨ ਆਇਓ। ਇਹ ਵਾਰਤਾ ਸੁਣਾ ਰਹੇ ਸਨ ਆਲਮਜੀਤ ਸਿੰਘ। ਦਰਅਸਲ ਸੰਤ ਹੋਣਾ ਇੱਕ ਅਵਸਥਾ ਹੈ, ਇਸ ਦੇ ਲਈ ਕੋਈ ਸੀਮਾ ਵੀ ਨਹੀਂ ਹੈ। ਭਾਵੇਂ ਇਸਤਰੀ ਹੋਵੇ ਜਾਂ ਪੁਰਸ਼ ਹੋਵੇ, ਜਿਸ ਦੇ ਹਿਰਦੇ ਰੂਪੀ ਸੇਜਾ 'ਤੇ ਅਕਾਲ ਪੁਰਖ ਆ ਬਿਰਾਜਦੇ ਨੇ, ਉਹੀ ਸੰਤ ਹੈ। ਮਾਤਾ ਸੁਲੱਖਣੀ ਜੀ ਸੁਭਾਗੇ ਹੋ ਗਏ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਤਿਨ੍ਹਾਂ ਦਾ ਆਨੰਦ ਹੋ ਗਿਆ। ਆਪ ਜੀ ਦੇ ਮਨ ਦੀ ਅਵਸਥਾ ਉਸ ਜੀਵ ਰੂਪੀ ਇਸਤਰੀ ਵਾਂਗ ਹੋ ਗਈ ਜਿਸ ਦੀ ਹਿਰਦੇ ਰੂਪੀ ਸੇਜਾ 'ਤੇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਪ੍ਰਭੂ ਆਣ ਵਸਿਆ ਹੋਵੇ ਅਤੇ ਉਹ ਵਜਦ ਵਿੱਚ ਆ ਕੇ ਪ੍ਰਭੂ ਦੇ ਗੁਣ ਗਾਇਨ ਕਰਨ ਲੱਗੇ। ਗਾਵਾਓ ਗਾਵਾਓ ਕਾਮਣੀ ਬਿਬੇਕ ਬਿਚਾਰ, ਹਮਰੈ ਕਰ ਆਇਆ ਜਗ ਜੀਵਨ ਪਤਾਰ। ਸਰਵਣ ਕਰਦੇ ਹਾਂ ਭਾਈ ਪਿਆਰਾ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

0: ਜੀ ਇਸੇ ਹੀ ਭਜਨ ਦੇ ਨਾਲ ਭਗਤੀ ਸੰਗੀਤ ਦਾ ਪ੍ਰੋਗਰਾਮ ਹੁਣੇ ਇੱਥੇ ਖਤਮ ਹੁੰਦਾ ਹੈ। ਤੁਸੀਂ ਸੁਣ ਰਹੇ ਹੋ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਇਸ ਵੇਲੇ ਸਵੇਰ ਦੇ 4 ਵਜ ਗਏ ਨੇ। ਹਾਂ, ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਜਾਨ ਨਾ

ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ

ਉਲੇ ਬਹੁਤ ਅਨੰਤ ਲਾਟੂ ਮਾ ਦਹਾਣੀਆਂ ਅਨਗਾਹ ਪਾਂਖੀ ਪਹੁੰਦੀਆਂ ਲੈਣ ਨਸਾ ਸੋਏ ਚਾੜ ਪਵਾਈਏ ਜੰਤ ਨਾਨਕ ਪਹੁੰਦਿਆਂ ਗਣਤ ਨਾ ਅੰਤ ਬੰਧਨ ਬੰਨ ਪਵਾਏ ਸੋਏ ਪੈਂ ਕਿਟ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾ

ਪੌੜੀ ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ।

ਹਉਂ ਵਿੱਚ ਲਿਆ ਹਉਂ ਵਿੱਚ ਖੱਟਿਆ ਹਉਂ ਵਿੱਚ ਗਿਆ ਹਉਂ ਵਿੱਚ ਸਚਿਆਰ ਕੂੜਿਆ ਹਉਂ ਵਿੱਚ ਪਾਪਨ ਵਿਚਾਰ ਹਉਂ ਵਿੱਚ ਨਰਕ ਸੁਰਗ ਅਵਤਾਰ ਹਉਂ ਵਿੱਚ ਹਸੈ ਹਉਂ ਵਿੱਚ ਰੋਵੈ ਹਉਂ ਵਿੱਚ ਭਰੀਐ ਹਉਂ ਵਿੱਚ ਧੋਵੈ ਹਉਂ ਵਿੱਚ

ਕਿਉਂ ਜਾਗੈ ਗੁਰਬਿਣ ਸੂਤਾ ਪਾਗੋ ਪੇਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾ ਵੈ ਸਥਾਏ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਪਰ ਪਛਤਾਣੀ ਸਤਿਗੁਰ।

ਜੇ ਇੱਕ ਹੋਏ ਤਾਂ ਉਗਵਰ ਤਿਹੁਰ ਧੋਏ, ਨਾਨਕ ਪਾਏ ਬਾਹਰਾ ਕੋਰੇ ਰੰਗ ਨਾ ਸੋਏ। ਪਹਿ ਵਿੱਚ ਖੁੰਮ ਚੜਾਈ ਹੈ ਸਰ।

ਦੋਇ ਰਾਜਾ ਮਹਿ ਤਾ ਕੂੜ ਹੋਆ ਸਕਦਾਰ ਕਾਮ ਨੇ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀਰੇ ਅਤਿ ਗਿਆਨ ਵਿਹੂਣੀ ਭਾਹੇ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੈ ਰੂਪ ਕਰੇ ਸਿੰਗਾਰ ਉੱਚੇ ਕੁੱਕਹਿ ਵਾਦਾਂ ਗਾਵੈ ਜੋਦਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੋ ਜਿੱਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਘਰ ਵਾਰ ਸਭ ਕੋ ਪੂਰਾ ਪੇ ਹੋਵੈ ਘੱਟ ਨਾ ਕੋਈ ਆਖੈ ਪਤ ਪ੍ਰਵਾਣਾ ਪਿੱਛੇ ਪਾਈਐ ਤਾ ਨਾਨਕ ਤੋਲਿਆ ਜਾਪੈ ਵਧੀ ਸਵਜਗ ਨਾਨਕਾ ਸੱਚਾ ਵੇਖੈ ਸੋਏ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ

ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: मते।
1: सवैये महले दूजे के एक ओंकार सात गोर पर सार सोई।

ਤੈ ਤਾਂ ਹਜ਼ਰਤ ਪਾਇਓ ਮਾਂ, ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਜਾਂ ਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ, ਪਹਿਰਸ਼ੀਲ ਸੁਣਾਓ ਸਕਤ ਬਦਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਦ੍ਰਿਸ਼ਟ ਤਰਤ ਤਮ ਹਰਨ, ਦਹਿਨ ਅਗ ਪਾਪ ਪ੍ਰਨਾਸਣ, ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਿਨਾਸਣ, ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਤਪਾਲਣ, ਆਤਮ ਰਥ ਸੰਗ੍ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰ ਕਲ, ਸਤਿਗੁਰ ਤਿਲਕ, ਸਤ ਲਾਗੇ

ਕਲ ਨਾਮ ਸੁਰ ਨਰ ਬੋਏ, ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰਵ ਲੋਏ, ਦਰਸ਼ਨ ਪਰਸੈ ਗੁਰੂ ਕੈ, ਅੱਠ ਸੱਠ ਮੱਜਨ ਹੋਏ।

ਸੱਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋ ਹੈ, ਜਿਸ ਸਚ ਸੰਜਮ ਵਰੈ ਤਿਸ ਸਚ ਕਪਜਨ ਕਲ ਵਖਾਂ, ਦਰਸ਼ਨ ਪਰ